ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰਦਾ ਹਾਂ ਉਸਤਾਦ ਜੀ ਨੂੰ, ਇੱਕ ਸ਼ਬਦ ਦੀ ਹਾਜ਼ਰੀ ਲਗਾਉਣਗੇ ਸਟੇਜ 'ਤੇ ਆ ਜਾਣ।

ਇਕਾਗਰਤਾ ਆਪ ਜੀ ਨੂੰ ਬੜੀ ਮਿਹਰਬਾਨੀ ਕਰਕੇ ਕੀਤੀ ਹੈ। ਹਰ ਕੰਮ ਇਕਾਗਰਤਾ ਨਾਲ ਸੰਬੰਧ ਰੱਖਦਾ, ਹਰ ਗੱਲ ਇਕਾਗਰਤਾ ਨਾਲ ਸੰਬੰਧ ਕਰ ਰੱਖਦਾ। ਜੇ ਇਕਾਗਰਤਾ ਨਾ ਹੋਵੇ ਤਾਂ ਕੋਈ ਵੀ ਕੰਮ ਦਰੁਸਤ ਨਹੀਂ ਹੁੰਦਾ, ਕਿਉਂਕਿ ਇਕਾਗਰਤਾ ਭੰਗ ਹੋਵੇ ਤਾਂ ਮਨ ਆਤਮਾ ਸਭ ਭੰਗ ਹੋ ਜਾਂਦੇ ਹਨ। ਜਿੰਨੇ ਵੀ ਤੁਸੀਂ ਬੈਠੇ ਹੋ ਸਤਿਗੁਰੂ ਦੀ ਗੋਦ ਵਿੱਚ, ਸਾਰੇ ਬੜਾ ਪਿਆਰ ਨਾਲ ਆਨੰਦ ਮਾਣ ਰਹੇ ਹੋ। ਇਹ ਹੈ ਅਖੰਡ ਭੋਜਨ ਤਿੰਨ ਕੀਰਤਨ ਚੂਰਾ। ਇਹ ਚੂਰਮਾ ਆ, ਚੂਰੀ ਹੈ, ਸੁੱਕਾ ਪ੍ਰਸ਼ਾਦਾ ਨਹੀਂ ਹੈ, ਸੁੱਕੀ ਰੋਟੀ ਨਹੀਂ ਹੈ, ਉਹ ਵੀ ਹੈ, ਉਹਦੀ ਆਪਣੀ ਥਾਂ ਆ, ਮਗਰ ਚੂਰਮਾ ਗੁਰੂ ਸਾਹਿਬ ਨੇ ਅਖੰਡ ਕੀਰਤਨ, ਕੀਰਤਨ ਜਿਹੜਾ ਹੈ ਉਹ ਚੂਰਮਾ ਹੈ। ਬਾਣੀ ਪੜ੍ਹੀ ਇੱਕ ਅਲੱਗ ਗੱਲ ਹੈ, ਔਰ ਬਾਣੀ ਨੂੰ ਗਾ ਕੇ ਕਹਿਣਾ ਇੱਕ ਅਲੱਗ ਗੱਲ ਹੈ, ਦੋਨੋਂ ਵੱਖਰੀਆਂ ਵੱਖਰੀਆਂ ਸਟੇਜਾਂ ਨੇ। ਜਿਨ੍ਹਾਂ ਨੇ ਇਹ ਆਨੰਦ ਮਾਣਿਆ ਉਹ ਇਸ ਰਸ ਨੂੰ ਜਾਣਦੇ ਨੇ, ਔਰ ਇਸ ਪੰਗਤੀਆਂ ਨੂੰ ਉਹ ਮਨ ਵਿੱਚ ਵਸਾਉਣ ਤਾਂ ਫਿਰ ਇਹ ਤਾਂ ਆਨੰਦ ਆਵੇਗਾ। ਮੈਨੂੰ ਹੁਕਮ ਹੋਇਆ ਵੀ ਪਹੁੰਚਣਾ, ਜ਼ਰੂਰ ਆਉਣਾ, ਕਿਉਂ ਮੇਰੀ ਟਿਕਟ ਤਾਂ ਐਤਵਾਰ ਦੀ ਸੀਗੀ, ਐਤਵਾਰ ਆਉਣਾ ਸੀ ਕਿਉਂਕਿ ਸੋਮਵਾਰ ਕਲਾਸ ਸੀਗੀ। ਪਰ ਗੁਰੂ ਸਾਹਿਬ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਇਹ ਗੱਲ ਠੀਕ ਹੈ, ਪਰ ਇਸ ਪਰਿਵਾਰ ਨਾਲ ਮੇਰਾ ਇੱਕ ਬਹੁਤ ਗੂੜਾ ਸੰਬੰਧ ਹੈ ਜਿਸ ਨੂੰ ਮੈਂ ਇਨਕਾਰ ਨਹੀਂ ਕਰ ਸਕਦਾ। ਕੁਛ ਵੀ ਹੋਵੇ, ਮੇਰੇ ਉਸਤਾਦ ਅਲਮਸਤ ਜੀ, ਇਸ ਪਰਿਵਾਰ ਦੇ ਨਾਲ ਅਲਮਸਤ ਜੀ ਦਾ ਲਿੰਕ ਜੁੜਦਾ ਹੈ ਜਾ ਕੇ, ਅਤੇ ਮੈਂ ਉਹਨੂੰ ਮਿਸ ਨਹੀਂ ਕਰ ਸਕਦਾ। ਗਗਨ ਨੇ ਫੋਨ ਕੀਤਾ ਅਤੇ ਮੈਂ ਕਿਹਾ ਵੀ ਜ਼ਰੂਰ ਹਾਜ਼ਰ ਹੋਵਾਂਗਾ। ਸ਼ਬਦਾਂ ਦਾ ਆਨੰਦ ਮਾਣਿਆ, ਬਹੁਤ ਪਿਆਰ ਦਿੱਤਾ ਤੁਸੀਂ। ਜਿਤਨੀ ਦੇਰ ਇਕਾਗਰਤਾ ਵਿੱਚ ਆਪਾਂ ਹੈਗੇ ਹਾਂ, ਥੋੜ੍ਹੀ ਜਿਹੀ ਇਕਾਗਰਤਾ ਹੋਰ ਬਖਸ਼ੋਗੇ, ਕਿਉਂਕਿ ਕਾਫੀ ਦਿਨਾਂ ਤੋਂ ਤਬੀਅਤ ਗਲਾ ਕੁਛ ਇੱਦਾਂ ਦੀ ਹੈ, ਕੁਛ ਸਿਹਤ ਠੀਕ ਵੀ ਨਹੀਂ ਹੈਗੀ, ਪਰ ਠੀਕ ਹੋ ਜਾਣੀ ਹੈ ਮੈਨੂੰ ਪਤਾ। ਉਹ ਕਿਉਂ ਕਿ ਜਦ ਹੁੰਗਾਰਾ ਅੱਛਾ ਆਉਣ ਲੱਗ ਜਾਏ ਨਾ ਤਾਂ ਫਿਰ ਗੱਲ ਕਰਨ ਦਾ ਸਵਾਦ ਔਰ ਗੱਲ ਕਰਨ ਦਾ ਟੇਸਟ ਬਣ ਜਾਂਦਾ। ਸੋ ਆਓ ਪਿਆਰ ਨਾਲ ਰਾਗ ਚੁਣਿਆ ਇਹਨਾਂ ਨੇ ਜੈਤ ਸ਼੍ਰੀ, ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ, ਬਹੁਤ ਸੁਗੜ ਬਾਣੀ ਹੈ। ਇਹਦੇ ਚ ਹੀ ਆਉਂਦਾ ਦੇਹੋ ਸੰਦੇਸਰੋ ਕਹੀਓ ਉਪਰੇ ਕਹੀਓ ਬਿਖੁ ਪਈ ਮੈਂ ਬਹੁਤ ਸੁਣਤੇ ਕਹੋ ਸੁਹਾਗਨ ਸਹੀਓ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਬਹੀਓ। ਇਸੇ ਵਿੱਚ ਹੀ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ, ਇਸੇ ਵਿੱਚ ਹੀ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ, ਇੱਥੇ ਗੁਰੂ ਗ੍ਰੰਥ ਸਾਹਿਬ ਦਾ ਮੱਧ ਵੀ ਸ਼ੁਰੂ ਹੁੰਦਾ ਹੈ। ਸੋ ਬਾਣੀ ਬਹੁਤ ਲਾਜਵਾਬ ਹੈ, ਬਾਣੀ ਬਹੁਤ ਆਨੰਦਮਈ ਹੈ, ਬਾਣੀ ਤਾਂ ਸਾਰੀ ਆਨੰਦਮਈ ਹੈ, ਮਗਰ ਇਸ ਬਾਣੀ ਦਾ ਇੱਕ ਆਪਣਾ ਹੀ ਟੇਸਟ ਹੈ, ਇੱਕ ਆਪਣਾ ਹੀ ਆਨੰਦ ਹੈ। ਉਸ ਆਨੰਦ ਇਹਨਾਂ ਨੇ ਮੈਨੂੰ ਨਹੀਂ ਪਤਾ, ਗਗਨ ਨੇ ਕਿਹਾ ਉਸਤਾਦ ਜੀ ਜੈਤਰੀ ਪੜ੍ਹਨਾ, ਅਤੇ ਮੈਨੂੰ ਚਿੰਤਾ ਲੱਗ ਗਈ, ਮੈਂ ਕਿਹਾ ਜੈਤਰੀ ਗਾਇਨ ਨੂੰ ਤਾਂ ਬਹੁਤ ਮੁੱਦਤ ਹੋ ਗਈ, ਪਤਾ ਨਹੀਂ ਹੁਣ ਜੈਤਰੀ ਜੰਮਦੀ ਵੀ ਹੈ ਕਿ ਨਹੀਂ ਜੰਮਦੀ। ਰਾਗ ਗਾਉਣ ਨਾਲ ਸੰਬੰਧ ਰੱਖਦਾ, ਸੁਰਾਂ ਗਾਉਣ ਨਾਲ ਸੰਬੰਧ ਰੱਖਦਾ, ਮੇਰਾ ਸੁਰਾਂ ਨਾਲ ਰਾਗ ਨਹੀਂ ਬਣਦਾ, ਸੁਰਾਂ ਦਾ ਸੰਬੰਧ ਵੀ ਇੱਕ ਦੂਜੇ ਦੇ ਨਾਲ ਲਿੰਕ ਜੁੜਦਾ। ਜਦੋਂ ਇੱਕ ਦੂਜੇ ਸੁਰਾਂ ਦਾ ਸੰਬੰਧ ਜੁੜ ਜਾਂਦਾ, ਦੇਖੋ ਤੁਹਾਡੇ ਕੋਲ ਕਿੱਡੇ ਕਿੱਡੇ ਵਿਦਵਾਨ ਗੁਣੀ ਪਿਤਾ ਪੁਰਖੀ ਸੰਗੀਤ ਗਾਉਣ ਵਾਲੇ ਕਰਨ ਵਾਲੇ ਸਿਖਾਉਣ ਵਾਲੇ ਪ੍ਰੋਫੈਸਰ ਦਲਵੀਰ ਸਿੰਘ ਜੀ ਬੈਠੇ ਹਨ, ਜਿਹੜੇ ਬੱਚੇ ਇਹਨਾਂ ਤੋਂ ਸਿੱਖਦੇ ਹਨ ਉਹਨਾਂ ਦੀ ਅਕਲ 'ਚ ਜ਼ਰੂਰ ਇਹ ਗੱਲ ਆਈ ਹੈ ਵੀ ਸੁਰ ਇੱਕ ਐਸੀ ਗਠਤ ਹੈ, ਸੁਰ ਇੱਕ ਐਸਾ ਲਗਾਓ ਹੈ, ਜਦੋਂ ਤੱਕ ਸੁਰ ਦਾ ਇੱਕ ਦੂਸਰੇ ਦਾ ਵਾਦੀ ਸਮਾਧੀ ਦਾ ਲਿੰਕ ਨਹੀਂ ਨਾ ਜੁੜਦਾ ਤਾਂ ਉਹ ਰਾਗ ਦਾ ਚੱਲਣ ਨਹੀਂ ਬਣਦਾ। ਰਾਗ ਦਾ ਚੱਲਣ ਬਹੁਤ ਬਣਨ ਬਹੁਤ ਜ਼ਰੂਰੀ ਹੈ। ਮੈਂ ਜਦੋਂ ਤੱਕ ਹੁਣ ਤੱਕ ਸੁਣਿਆ ਬੱਚਿਆਂ ਨੂੰ ਕਿਸ ਢੰਗ ਨਾਲ ਇਹਨਾਂ ਨੇ ਕਰਾਇਆ, ਕਿਸ ਢੰਗ ਨਾਲ ਸਿਖਾਇਆ, ਕਿਸ ਢੰਗ ਨਾਲ ਹੁਣੇ ਹੀ ਆਪਣਾ ਇਹਨਾਂ ਨੇ ਮਨਜੀਵ ਨੇ ਅਲਾਪ ਲਿਆ ਦਲਵੀਰ ਸਿੰਘ ਜੀ ਨਾਲ, ਅਤੇ ਮੈਨੂੰ ਮੇਰੇ ਕੋਲ ਬੈਠਾ ਇੱਕ ਆਪਣਾ ਹਿਤੇਸ਼, ਮੈਨੂੰ ਕਹਿੰਦਾ ਕਿ ਵਾਹ ਉਸਤਾਦ ਜੀ, ਕਹਿੰਦਾ ਕੈਸਾ ਅਲਾਪ ਲਿਆ, ਜਿਹੜੇ ਇਹਨੂੰ ਅਕਲ ਹੈ ਵੀ ਅਲਾਪ ਕਿੱਦਾਂ ਲੈਣਾ ਚਾਹੀਦਾ, ਕਿਵੇਂ ਕਰਨਾ ਚਾਹੀਦਾ, ਕਿਵੇਂ ਕੀਤਾ। ਸੋ ਗੱਲਾਂ 'ਚ ਨਹੀਂ ਪੈਣਾ, ਗੱਲਾਂ ਕਰਨੀਆਂ ਵੀ ਜ਼ਰੂਰੀ ਹੁੰਦੀਆਂ ਨੇ, ਕਿ ਜਿੱਥੇ ਕੀਰਤਨ ਜ਼ਰੂਰੀ ਹੈ ਉੱਥੇ ਵਾਕਫੀਤ ਰਾਗ ਦੇ ਬਾਰੇ 'ਚ
ਉਹ ਵੀ ਬਹੁਤ ਜ਼ਰੂਰੀ ਹੈ। ਸੋ ਆਪਾਂ ਸ਼ਬਦ ਮੈਂ ਪੜ੍ਹਨ ਜਾ ਰਿਹਾ, ਭੁੱਲਿਓ ਮਨ ਮਾਇਆ ਉਰਜਾਇਓ, ਕਾਹਦੇ ਵਿੱਚ ਭੁੱਲਿਆ ਮਾਇਆ ਦੇ ਵਿੱਚ, ਉਰਜਿਓ ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਏ ਲਾਲਚ ਲੱਗ ਤੇਹ ਤੇਹ ਆਪ ਬੰਧਾਇਓ। ਅਸੀਂ ਆਪਣੇ ਆਪ ਹੀ ਮੱਕੜੀ ਦੇ ਜਾਲੇ ਵਾਂਗ ਆਪਣੇ ਆਪ ਸੰਸਾਰ ਵਿੱਚ ਰਹਿੰਦੇ ਹਾਂ, ਫਸ ਗਏ ਹਾਂ। ਗੁਰੂ ਸਾਹਿਬ ਇਸ ਦਾ ਉਦੇਸ਼ ਦਿੰਦੇ ਹਨ ਕਿ ਜਾਗੋ ਜਾਗੋ ਸੁੱਤਿਓ, ਚੱਲਿਆ ਬਣਜਾਰਾ, ਚਲੇ ਜਾਵਾਂਗੇ ਜੇ ਅਸੀਂ ਬਾਣੀ 'ਤੇ ਅਮਲ ਨਹੀਂ ਕਰਾਂਗੇ।

ਮੈਨੂੰ ਹੁਕਮ ਕੀਤਾ, ਹੁਕਮ ਕੀਤਾ ਤੇ ਮੈਂ ਹੁਕਮ ਮੰਨਣ ਕੇ ਇਸਨਾਨ ਲੱਗਾ ਉਸਤਾਦ ਜੀ ਦੀ ਉਦੋਂ ਦੀ ਠੁਮਰੀ

ਜਦੋਂ ਕਵੀਆਂ ਨੇ ਸ਼ਿਕਾਇਤ ਕੀਤੀ, ਮਹਾਰਾਜ ਜਦੋਂ ਇਹ ਜਮੁਨਾ ਜਾਂਦੀ ਹੈ ਬੜਾ ਸ਼ੋਰ ਪਾਉਂਦੀ ਹੈ। ਜਿਨ੍ਹਾਂ ਨੇ ਪੋਟਲਾ ਸਾਹਿਬ ਜਮੁਨਾ ਦੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਜਦੋਂ ਹੜ ਚੜ ਕੇ ਆਉਂਦੀ ਹੈ ਤਾਂ ਉਹ ਗੱਲ ਨਹੀਂ ਕਰਨ ਦਿੰਦੀ, ਕਿਸੇ ਨੂੰ ਸੁਣਨ ਨਹੀਂ ਦਿੰਦੀ ਗੱਲ। ਅਤੇ ਉਹਨਾਂ ਸ਼ਿਕਾਇਤ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਮਹਾਰਾਜ ਇਹਨੂੰ ਕੁਛ ਕਹੋ ਕਿ ਅਸੀਂ ਜਦੋਂ ਕਵੀ ਦਰਬਾਰ 'ਚ ਖੜ੍ਹ ਕੇ ਕਵਿਤਾ ਪੜ੍ਹਦੇ ਹਾਂ ਅਤੇ ਇਹਦਾ ਸ਼ੋਰ ਜਿਹੜਾ ਉਹ ਸਾਡੀ ਜਿਹੜੀ ਯਾਦਾਸ਼ਤ ਉਹਨੂੰ ਹੋਏ ਬਹੁਤ ਅੜਿੱਕਾ ਪਾਉਂਦੀ ਹੈ। ਅਲਮਸਤ ਜੀ ਇਸੇ ਤਰ੍ਹਾਂ ਹੀ ਉਹ ਫੋਟੋ ਹੁਣ ਮੈਂ ਨਹੀਂ ਦਿਖਾ ਸਕਦਾ, ਮੇਰੇ ਕੋਲ ਹੈ। ਉਹ ਖੜ੍ਹੇ ਆ, ਉਹ ਦੀਵਾਰ ਦੇ ਨਾਲ ਥੱਲੇ ਜਮੁਨਾ ਚੱਲ ਰਹੀ ਹੈ, ਉਸ ਤੋਂ ਥੱਲੇ ਮੰਦਰ ਹੈ, 84 ਪੌੜੀਆਂ ਨੇ ਉਹ ਉੱਪਰ ਚੜ੍ਹ ਕੇ। ਅਤੇ ਅਲਮਸਤ ਜੀ ਉਹਨੂੰ ਕਹਿਣ ਲੱਗੇ ਯਮੁਨਾ ਨੂੰ, ਕਹਿੰਦੇ ਯਮੁਨਾ ਮਈਆ ਇਹ ਕੀ ਕਹਿੰਦੇ ਨੇ? ਕਹਿੰਦੇ ਦੇਖੋ ਦੇਖੋ ਦੇਖੋ ਦੇਖੋ ਦੇਖੋ ਯਮੁਨਾ ਜਾ ਰਹੀ, ਦੇਖੋ ਦੇਖੋ ਦੇਖੋ ਦੇਖੋ ਯਮੁਨਾ ਜਾ ਰਹੀ। ਕੀ ਕਹਿੰਦੀ? ਸਰ ਸਰ ਸਰ ਝਰ ਝਰ ਝਰ ਝਰ ਵਿਖ ਨਕੇ ਪਾਤ ਕਰੇ ਬਾਜਤ ਮਰਦੰਗ ਸਖੀ ਉੱਠਤ ਧੁਨਕ ਦੇਖੋ ਦੇਖੋ ਕਾਂਵਰੀ ਗਾਏ ਰਹੀ। ਉਹ ਕਹਿੰਦੇ ਤੁਸੀਂ ਕਹਿੰਦੇ ਹੋ ਸ਼ੋਰ ਕਰਦੀ ਹੈ, ਮਗਰ ਉਹ ਤਾਂ ਗਾ ਰਹੀ ਹੈ। ਸਰ ਸਰ ਸਰ ਸਰ ਝਰ ਝਰ ਝਰ ਸਰ ਸਰ ਸਰ ਸਰ ਝਰ ਝਰ ਝਰ ਵਿਖ ਨਕੇ ਪਾਤ ਕਰੇ ਬਾਜਤ ਮਰਦੰਗ ਸਖੀ ਉੱਠਤ ਧੁਨਕ ਦੇਖੋ ਦੇਖੋ ਕਾਂਵਰੀ ਗਾਏ ਰਹੀ। ਫਿਰ ਕਹਿੰਦੇ ਕਹਿੰਦੀ ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਅਲੀ ਅਲ ਗੂੰਜ ਰਹੇ, ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਅਲੀ ਅਲ ਗੂੰਜ ਰਹੇ ਮਸਤ ਮਤਵਾਰੇ ਅਲ ਮਸਤ ਫੁੱਲ ਝੂਮ ਰਹੇ ਯਮੁਨਾ ਕੇ ਤਰੰਗਨ ਸੇ ਮਧ ਮਧ ਬਿਨਾ ਵਾਜੇ, ਯਮੁਨਾ ਕੇ ਤਰੰਗਨ ਸੇ ਮਧ ਮਧ ਬਿਨਾ ਵਾਜੇ ਜੈ ਜੈ ਜੈ ਜੈ ਜੀਆ ਫੁੱਲ ਸਾਏ ਰਹੀ ਦੇਖੋ ਦੇਖੋ ਕਾਂਵਰੀ ਗਾਏ ਰਹੀ। ਉਸ ਨੂੰ ਬੰਦਿਸ਼ ਕਿਵੇਂ ਕੀਤੀ ਅਲਮਸਤ ਜੀ ਨੇ? ਦੇਖੋ

ਇਸ ਤਰਜ ਦੇ ਉੱਤੇ ਇਹ ਠੁਮਰੀ ਹੈ ਸੰਗੀਤ ਦੀ, ਪਰ ਇਹਦੇ ਤੇ ਸਭ ਨੇ ਬਹੁਤ ਅੱਛਾ ਗਾਇਆ। ਇਸੇ ਤੇ ਹੀ ਭਾਈ ਬਖਸ਼ੀਸ਼ ਸਿੰਘ ਜੀ ਨੇ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ ਕਹਿ ਕੇ ਇਸੇ ਬੰਦਿਸ਼ ਤੇ ਗਾਇਆ। ਸੋ ਠੁਮਰੀ ਦੇ ਉੱਤੇ ਅੱਜ ਲੋਕ ਕਹਿੰਦੇ ਆ ਵੀ ਤਰਜ ਤੇ ਸ਼ਬਦ ਨਹੀਂ ਗਾਉਣੇ ਚਾਹੀਦੇ, ਮਗਰ ਤਰਜ ਤਰਜ ਹੋਵੇ ਉਹ ਜਿਸ ਤੇ ਗਾਇਆ ਜਾ ਅੱਛਾ ਲੱਗੇ, ਉਹ ਤਰਜ ਨਹੀਂ। ਅਸ਼ਲੀਲ ਤਰਜਾਂ ਤੇ ਉੱਤੇ ਗਾਣਾ ਜਿਹੜਾ ਉਹ ਸ਼ੋਭਾ ਨਹੀਂ ਦਿੰਦਾ, ਜਿਹੜੀਆਂ ਦਿਮਾਗ ਦੇ ਨਾਲ ਸੰਤੁਲਿਤ ਰੱਖਦੀਆਂ ਉਹਨਾਂ ਬੰਦਿਸ਼ਾਂ ਤੇ ਗਾਇਆ ਜਾ ਸਕਦਾ। ਸੋ ਤੁਸੀਂ ਬੜੀ ਕਿਰਪਾ ਕੀਤੀ ਆ, ਇਹ ਵੀ ਇਹਨਾਂ ਨੇ ਬੜਾ ਮਜਬੂਰ ਮਿਲਣ ਕੇ ਨਹੀਂ ਉਸਤਾਦ ਜੀ ਜ਼ਰੂਰ ਠੁਮਰੀਆਂ ਬਹੁਤ ਨੇ, ਕਦੇ ਸਮਾਂ ਲੱਗਾ, ਸਮਾਂ ਲੱਗਦਾ ਹੀ ਨਹੀਂ ਸੁਣਾਉਣ ਦਾ, ਮੈਨੂੰ ਤਾਂ ਸਮਾਂ ਦਿੰਦੇ ਨਹੀਂ ਨਾ, ਗੁਰਦੁਆਰੇ ਵਾਲੇ ਵੀ ਕਹਿੰਦੇ ਨਹੀਂ ਹੈ ਉਸਤਾਦ ਜੀ ਨੂੰ ਟਾਈਮ ਨਹੀਂ ਦੇਣਾ ਕੀਰਤਨ ਦਾ। ਮੈਨੂੰ ਆਦਤ ਹੈ, ਦੇਖੋ ਜਿਹੜੀ ਗੱਲ ਕਰਨੀ ਉਸ ਗੱਲ ਤੋਂ ਵੀ ਗੱਲ ਵੀ ਕਰਨੀ, ਇਹ ਕਹਿੰਦੇ ਵੀ ਗੱਲਾਂ ਕਰਦੇ ਨੇ ਕੀਰਤਨ ਨਹੀਂ ਸੁਣਨਾ ਇਹਨਾਂ ਦਾ।

ਪਾਤਸ਼ਾਹ ਜੀ ਦਸਵੀਂ ਪ੍ਰਥਮ ਭਗਤ ਤੇ ਸਿਮਰ ਕੇ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨੋ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਉਹਨਾਂ ਦੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ

ਬੇਨਤੀ ਜੋਦਰੀ ਹੈ ਗੁਰੂ ਪਾਤਸ਼ਾਹ ਜੀਓ ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸ਼ਾਮਾਂ ਵੇਲੇ ਦੇ ਦੀਵਾਨ ਸਜਾਏ ਗਏ ਆਪ ਜੀ ਦੇ ਪਿਆਰੀਆਂ ਪਿਆਰੀਆਂ ਸੰਗਤਾਂ ਵੱਲੋਂ ਆਪ ਜੀ ਦੇ ਹਰੀ ਜਸ ਕੀਰਤਨ ਗੁਰਬਾਣੀ ਦੇ ਕੀਰਤਨ ਕੀਤੇ ਗਏ ਸਮੁੱਚੀਆਂ ਸੇਵਾਵਾਂ ਕਰਦਿਆਂ ਆਪ ਦੀ ਗੋਦ ਵਿੱਚ ਬੈਠਦਿਆਂ ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਜੀਓ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਤੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੂੰ ਦੇਹ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਦੀ ਸੰਭਾਲ

ਬੇਟੀ ਜੈਤ ਸ਼੍ਰੀ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਕੀਰਤਨ ਸਮਾਗਮ ਕਰਾਏ ਗਏ ਹਨ ਅਤੇ ਸੰਗੀਤ ਸਿੰਘ ਦੇ ਇਲਾਵਾ ਮਲਾਰ ਸਿੰਘ ਨੂੰ ਆਪਣੇ ਮਾਂ ਬਾਪ ਦੇ ਆਗਿਆਕਾਰ ਗੁਰਸਿੱਖੀ ਜੀਵਨ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਤੇਰੇ ਚਰਨਾਂ ਨਾਲ ਬਣਾ ਵਿਸ਼ਵਾਸਾਂ ਕੇਸਾਂ ਨਾਲ ਸਿੱਖੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਦੀ ਸੰਗਤ ਵੱਲੋਂ

ਹਾਜ਼ਰੇ ਦਰ ਕਰ ਸਚਖੰਡ ਵਿਖੇ ਪ੍ਰਵਾਨ ਕਰਨੀ ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰਨਾ ਜੀਓ ਹੁਕਮਨਾਮੇ ਦੇਸੋ ਜੀ ਬਖਸ਼ਿਸ਼ ਕਰਨਾ ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾ

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਹੈ, ਘਰ ਨਾਉਣ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਥਾਈ ਹੋਏ ਸਹਾਏ।

ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ

ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ,

ਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਨਵਤੇਜ ਸਿੰਘ ਜੌਲ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ, ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਵਿਜੇ ਰਾਣੀ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਸੁੱਖ ਸ਼ਾਂਤੀ ਬਖਸ਼ਣੀ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਰਹਿਮਤਾਂ ਪ੍ਰਾਪਤ ਰੱਖਣਾ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਦੀਦਾ ਸੀਂਦ ਪ੍ਰਸ਼ਾਦ ਜੋ ਸਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ।

ਜੋ ਸਰਦਾ ਕਰ ਸੇਵਦੇ ਗੁਰ ਪਾਰੇ ਉਤਾਰਨ ਖੰਡਾ ਜਾਵ ਕੈ ਹੱਥ ਮੈਂ ਸੋ ਹਮਰੀ ਰੱਛਿਆ ਕਰੇ ਗੁਰ ਕਲਗੀ ਤਰ ਜਗਦੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਹ ਹੁਣ ਸ਼ਾਮ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, 18 ਮਈ ਤੋਂ 22 ਮਈ ਤੀਕਰ ਗੁਰੂ ਘਰ ਵਿਖੇ ਕਥਾ ਦੀ ਹਾਜ਼ਰੀ ਵਾਸਤੇ ਆ ਰਹੇ ਹਨ, ਜਿਨ੍ਹਾਂ ਦਾ ਸਮਾਂ ਸ਼ਾਮ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੀਕਰ ਹੋਇਆ ਕਰੇਗਾ। ਸੋ ਆਪ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰਨੀ ਜੀ। ਅਤੇ ਦੂਸਰੀ ਬੇਨਤੀ ਹੈ ਜੋ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪੰਚਮ ਪਾਤਸ਼ਾਹ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ। ਸੋ ਸਭ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਹਾਜ਼ਰੀ ਲਵਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਯੁਗ ਦੀ ਖਿਮਾ। ਸਵਾਹ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

415 ਉੱਤੇ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਦਾ ਰਹਾਉ ਦਾ ਬੰਧ ਅਤੇ ਇੱਕ ਪਦਾ ਹੋਰ ਸੁਰੂ ਦਾ ਪਦਾ ਆਪਾਂ ਵਿਚਾਰ ਚੁੱਕੇ ਹਾਂ।

ऐसा सतगुरु, ये जिहड़ी काया है इसनु रंगना है, रंग चढ़ना है। हुण ये तन माया पाहिया प्यारे, ये शरीर जिहड़ा है इसनु माया दे मोह दी पा लगदी है, उहदा रंग चढ़दा है, माया दे मोह दा रंग चढ़दा है इसनु। हुण इस जिस मनुख ने इस शरीर नू माया दे मोह दी पा चाड़ ली हुए, माया दे मोह दा रंग कह लईए आपां, ओ रंग चढ़ गया हुए, जिस मनुख ने अपनी इस जीव नू दुनिया भी पदार्थां दे चस्कियां विच रंग लिया हुए, हुण ओ दुनिया भी चस्के की ने, जे किते अज मैनू ਇਹ ਭੋਜਨ ਮਿਲੇਗਾ ਤਾਂ ਮੈਂ ਛਕਾਂਗਾ, ਨਹੀਂ ਤਾਂ ਮੈਂ ਛਕਣਾ ਹੀ ਨਹੀਂ, ਅੱਜ ਮੈਨੂੰ ਉਹੀ ਕੁਝ ਖਾਣ ਵਾਸਤੇ ਚਾਹੀਦਾ ਹੈ, ਅੱਜ ਦੁਪਹਿਰੀ ਮੈਨੂੰ ਇਹ ਕੁਝ ਖਾਣਾ ਹੈ, ਸ਼ਾਮ ਨੂੰ ਮੈਨੂੰ ਇਹੀ ਕੁਝ ਖਾਣਾ ਹੈ, ਨਹੀਂ ਤਾਂ ਮੈਂ ਪ੍ਰਸ਼ਾਦਾ ਪਾਣੀ ਨਹੀਂ ਛਕਾਂਗਾ। ਇਹ ਜੀਵ ਦੇ ਚਸਕੇ ਨੇ। ਤੇ ਕਹਿਣ ਲੱਗੇ ਜਿਸ ਮਨੁੱਖ ਨੇ ਇਸ ਜੀਵ ਨੂੰ ਵੀ ਦੁਨਿਆਵੀ ਪਦਾਰਥ ਦੇ ਚਸਕਿਆਂ ਨਾਲ ਰੰਗ ਲਿਆ ਹੋਵੇ, ਲੱਭ ਚੜ੍ਹ ਗਿਆ ਹੋਵੇ, ਤੇ ਕਹਿਣ ਲੱਗੇ ਉਸ ਪਰਮਾਤਮਾ ਨੂੰ ਇਹ ਊਜਾ ਸਰੀਰ ਰੂਪ ਚੋਲਾ ਨਹੀਂ ਭਾਉਂਦਾ, ਇਹ ਊਜਾ ਸਰੀਰ ਚੰਗਾ ਨਹੀਂ ਲੱਗਦਾ। ਫਿਰ ਸਮਝਿਓ, ਜਿਸ ਮਨੁੱਖ ਨੇ ਆਪਣੇ ਇਸ ਸਰੀਰ ਨੂੰ ਮਾਇਆ ਦੇ ਮੋਹ ਦਾ ਰੰਗ ਚਾੜ ਲਿਆ ਹੋਵੇ, ਭਾਉ ਜਿਹੜਾ ਮਨੁੱਖ ਮਾਇਆ ਵਿੱਚ ਹੀ ਗਲਤਾਨ ਰਹਿੰਦਾ ਹੋਵੇ, ਰੱਬ ਨੂੰ ਭੁੱਲ ਬੈਠਾ ਹੋਵੇ, ਜਿਸ ਮਨੁੱਖ ਨੇ ਦੁਨੀਆ ਵੀ ਸਵਾਦਾਂ ਨੂੰ ਹੀ ਆਪਣਾ ਜੀਵਨ ਮੰਨ ਲਿਆ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਸਿੱਜੇ ਜਾਏ, ਫਿਰ ਇਹ ਸਰੀਰ ਰੂਪ ਚੋਲਾ ਮੇਰੇ ਪਤੀ ਪਰਮੇਸ਼ਰ ਨੂੰ ਕਿਵੇਂ ਚੰਗਾ ਲੱਗੇ, ਭਾਉ ਉਸ ਨੂੰ ਚੰਗਾ ਨਹੀਂ ਲੱਗਦਾ, ਫਿਰ ਇਹ ਸਰੀਰ ਇਹੋ ਜਿਹਾ ਸਰੀਰ ਉਸ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ, ਤੇ ਜਿਸ ਦਾ ਇਹ ਸਰੀਰ ਉਸ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ, ਫਿਰ ਉਹ ਮਨੁੱਖ ਪਰਮਾਤਮਾ ਦਾ ਪਿਆਰ ਕਿਵੇਂ ਮਾਣੇ, ਉਹ ਪਰਮਾਤਮਾ ਦਾ ਪਿਆਰ ਕਿਵੇਂ ਹਾਸਲ ਕਰੇ। ਤੇ ਅੱਗੇ ਰਹਾਉ ਦੇ ਬੰਦ ਵਿੱਚ ਸਮਝਾਉਣਾ ਕੀਤੀ, ਕਹਿਣ ਲੱਗੇ ਪਿਆਰਿਓ ਇਸ ਤਰ੍ਹਾਂ ਕਿਹਾ ਕਰੋ, ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ ਮੇਰੇ ਵਾਹਿਗੁਰੂ ਜੀ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਸਦਕੇ ਜਾਂਦਾ, ਹਾਂ ਕੁਰਬਾਨੇ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ, ਸਾਰਿਆਂ ਨੂੰ ਨਹੀਂ ਕੁਰਬਾਨ ਜਾਂਦਾ, ਜਿਹੜੇ ਤੇਰਾ ਨਾਮ ਜਪਦੇ ਨੇ, ਤੇਰਾ ਨਾਮ ਸਿਮਰਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਂਦਾ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਉਸ ਮਨੁੱਖ ਦੀ ਅਵਸਥਾ ਹੈ, ਮੈਨੂੰ ਕੋਈ ਵੀ ਗੁਰਮੁਖ ਪਿਆਰਾ ਜਿਹੜਾ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ, ਮੈਂ ਉਹਦੇ ਵਾਸਤੇ ਕੀ ਕੁਝ ਕਰ ਸਕਦਾ ਹਾਂ। ਕਹਿਣ ਲੱਗੇ ਚਰਨ ਗਹੋਂ, ਮੈਂ ਉਹਦੇ ਚਰਨ ਫੜ ਲਵਾਂਗਾ, ਕਿਸੇ ਦੇ ਚਰਨ ਫੜਨੇ ਸੌਖਾ ਕੰਮ ਨਹੀਂ ਹੈ, ਵੈਸੇ ਝੁਕਣਾ ਪੈਂਦਾ ਹੈ ਤੇ ਝੁਕ ਕੇ ਬੰਦਾ ਕੋਈ ਰਾਜੀ ਨਹੀਂ, ਇਹ ਤਾਂ ਸੱਚਾਈ ਤਾਂ ਇਹ ਹੈ ਸਾਧ ਸੰਗਤ ਜੀ, ਕੋਈ ਬੁਰਾ ਨਾ ਮੰਨਿਓ, ਸੰਸਾਰਕ ਤੌਰ ਤੇ ਦੇਖੀਏ ਤੇ ਸੱਚਾਈ ਇਹ ਹੈ ਕਿ ਜਿਸ ਮਾਤਾ ਪਿਤਾ ਨੇ ਜਨਮ ਦਿੱਤਾ, ਬੱਚੇ ਉਹਨਾਂ ਦੇ ਸਾਹਮਣੇ ਨਹੀਂ ਝੁਕਦੇ, ਪਰ ਇਨਕਾਰ ਨਹੀਂ ਕੀਤਾ ਜਾ ਸਕਦਾ, ਅਜੇ ਵੀ ਹੈਗੇ ਕੁਝ ਜਿਹੜੇ ਮਾਤਾ ਪਿਤਾ ਦੇ ਆਗਿਆਕਾਰੀ ਬੱਚੇ ਨੇ, ਪਰ ਉਹਨਾਂ ਦੀ ਗਿਣਤੀ ਬਹੁਤੀ ਨਹੀਂ ਹੈ, ਜਿਹੜੇ ਸਵੇਰੇ ਤਿਆਰ ਹੋ ਕੇ ਆਪਣੇ ਕੰਮ ਕਾਰ ਨੂੰ ਜਾਂਦੇ ਨੇ ਜਾਂ ਸਕੂਲੇ ਜਾਂਦੇ, ਆਪਣੇ ਮਾਤਾ ਪਿਤਾ ਨੂੰ ਫਤਿਹ ਗਜਾ ਕੇ ਉਹਨਾਂ ਦੇ ਚਰਨ ਛੂ ਕੇ ਤਾਂ ਫਿਰ ਨਿਕਲਦੇ ਨੇ ਜਾਂ ਜੋਬ ਤੇ ਜਾਂਦੇ ਨੇ, ਸ਼ਾਮ ਨੂੰ ਜਦੋਂ ਵਾਪਸ ਮੁੜ ਕੇ ਆਉਂਦੇ ਨੇ ਫਿਰ ਆਪਣੇ ਮਾਤਾ ਪਿਤਾ ਦੇ ਨਾਲ ਬਹਿੰਦੇ ਨੇ, ਉਹਨਾਂ ਨਾਲ ਦੁੱਖ ਸੁੱਖ ਦੀ ਗੱਲ ਕਰਦੇ ਨੇ, ਉਹਨਾਂ ਦੇ ਦੁੱਖ ਸੁੱਖ ਪੁੱਛਦੇ ਨੇ। ਸਾਧ ਸੰਗਤ ਜੀ, ਅਸਲ ਵਿੱਚ
माता पिता बच्चों इसे करके पालते हैं। ये बच्चे ये बुढ़ेपे च साढ़े दुख विच सुख विच एक कम आउणगे साड़ी सेवा करनगे। पर गल ए है कि एक माता पिता ही अरदास करदे बच्चे नूं थोड़ा जिहा दुख होया ते माता पिता अरदास करदे ने वाहिगुरु जी मेरे बच्चे दे दुख मैनू दे दो ते मेरे बच्चे नूं तंदुरुस्त कर दो। माता पिता तो अलावा होर नहीं कोई ये अरदास करदा। ध्यान रखने वाली गल है सात संगत जी, एक माता पिता ही होंदे ने जिहड़े अपने बच्चे दे दुख आप मंगदे, मेरे वाहिगुरु जी मेरे बच्चे दा दुख मैनू दे दो ते मेरे बच्चे नूं नवा निरोया कर दो। थोड़ा जिहा दुख बच्चे नूं हो जाए माता पिता दा तां उहनां दा तां खून ही सुक जांदा, उहनां दी भुख उड़ जांदी है। क्योंकि गुरबाणी की तुक है, गुरबाणी कहती है माता प्रीत करे पुत खाए। कहन लगे माता एक मां अपने बच्चों नूं प्यार कर दिए भी वह बहुता खावे भाव वो पेट भर के खावे, ते मां जो लंगर पानी तैयार कर दी ना बड़ी भावना नाल तैयार कर दी है भी जिहड़ा लंगर पानी मैं तैयार कर रही मैं इसनों स्वादला बनावा ये मेरे बच्चों ने छकना है, ये मेरे पति ने छकना है, ये मेरे सोहरे ने सस ने छकना है लंगर पानी। ते मां प्यार करती है, मां खुश होंदी है जब उहदे बच्चे छक के लंगर पानी करन। जे किते एक प्रसादा बच्चा घट छके ना ते मां नूं फिक्र पै जांदी भी अज दो कम ने, जां तां अज लंगर पानी स्वाद नहीं बनिया जां फिर अज मेरे बच्चे दी तबीयत ठीक नहीं, अज एक प्रसादा घट छकिया है। क्योंकि मां नूं पता हुंदा मेरे बच्चे दी खुराक किन्नी है, मां नूं पता हुंदा ते मां खुश हुंदी है जदों उहदा बच्चा पेट भर के लंगर पानी छके। पर बड़ी गल बड़ी समझण वाली है कि जिन्ने सोहणे ढंग नाल माता पिता अपने बच्चों की परवरिश करदे ने ते कि बुढ़ेपे विच उह बच्चे भी अपने माता पिता की इस तरह परवरिश करदे ने, जिस वास्ते बच्चों नूं पालिया पोसिया पढ़ाया लिखाया। बच्चे नहीं करदे, इन्ना कुछ बिरले बच्चे ने जिहड़े माता पिता का बहुत ध्यान रखते ने पर वह भी इन्ना नहीं कर सकते जिन्ना माता पिता अपने बच्चों वास्ते करते हैं। इस करके मैं तो हाथ जोड़ के बेनती करदा बच्चियो, माता पिता वर्गा इस संसार विच कोई नहीं हो सकता। माता पिता की जिनी भी सेवा होए, दादा दादी की जिनी भी सेवा होए डट के सेवा करिया करो, इन्हां दी असीसां विच बड़े सुख हुंदे ने, बड़े सुख मिलदे ने। शायद एक माता पिता दुनिया भी दौलत बहुता ना दे सके अपने बच्चियां नूं, पर जिहड़ी असीसां उन्हां दे कोल हुंदियां ने ओ बेशकीमती हुंदियां ने, बेशकीमती माता पिता दी असीसां।

ਕਹਿ ਖਾਉ ਸਦ ਕੁਰਬਾਨੈ ਜਾਉ। ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸਦ ਸਦਾਈ ਕੁਰਬਾਨ ਜਾਂਦਾ ਮੈਂ ਉਹਨਾਂ ਤੇ, ਹਮੇਸ਼ਾ ਹੀ ਉਹਨਾਂ ਤੇ ਸਦਕੇ ਜਾਂਦਾ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋ ਬਖੋ ਸ਼ੁਭ ਰਸਨਾ। ਮੈਂ ਆਪਣੀ ਰਸਨਾ ਨਾਲ ਉਹਦੇ ਲਈ ਮਿੱਠੇ ਬੋਲ ਬੋਲਾਂਗਾ। ਕਿਹਦੇ ਲਈ? ਜਿਹੜਾ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ। ਪਰ ਇਹ ਅਵਸਥਾ ਉਸਦੀ ਹੁੰਦੀ ਹੈ ਜਿਸ ਦੇ ਅੰਦਰ ਪਰਮਾਤਮਾ ਦੇ ਮਲਾਪ ਦੀ ਅੰਦਰ ਤੜਪ ਲੱਗੀ ਹੋਵੇ, ਅੰਦਰ ਇੱਕ ਚੀਜ਼ ਹੋਵੇ, ਇੱਕ ਤੜਪ ਅੰਦਰ ਪੈਦਾ ਹੋਵੇ। ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਬੰਦੇ ਦੇ ਕੋਲ ਜੇ ਕਿਤੇ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਹੈ, ਇਹਦੇ ਪ੍ਰਾਣ ਨੇ। ਤੇ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਉਹ ਮਨੁੱਖ ਕਹਿੰਦਾ ਕਿ ਮੇਰੇ ਇਹ ਪ੍ਰਾਣ ਵੀ ਉਸ ਮਨੁੱਖ ਨੂੰ ਭੇਟਾ ਦੇ ਤੌਰ ਤੇ ਦੇ ਦਿੱਤੇ ਜਾਣ ਜਿਹੜਾ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ। ਤੇ ਗੁਰਦੇਵ ਪਾਤਸ਼ਾਹ, ਪਹਿਲੇ ਪਾਤਸ਼ਾਹ ਧੰਨ ਗੁਰੂ

ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਦੀਠ। ਇਸ ਕਾਇਆ ਨੂੰ ਮਾਇਆ ਵਾਲੀ ਪਾਹ ਨਾ ਚੜੇ, ਇਸ ਨੂੰ ਰੰਗ ਹੋਰ ਲੱਗੇ। ਕਹਿਣ ਲੱਗੇ ਉਹ ਲੀਲਾਰੀ ਦੁਨੀਆ ਵੀ ਲੀਲਾਰੀ ਨਾ ਹੋਵੇ, ਰੰਗ ਇਸ ਨੂੰ ਚੜੇ, ਮੇਰੀ ਕਾਇਆ ਨੂੰ ਜ਼ਰੂਰ ਚੜੇ, ਸਾਰਿਆਂ ਦੀ ਕਾਇਆ ਨੂੰ ਰੰਗ ਚੜੇ। ਪਰ ਪਰਮਾਤਮਾ ਦੇ ਪਿਆਰ ਵਾਲਾ ਨਾਮ ਦਾ ਰੰਗ ਕਿਤੇ ਚੜ ਜਾਵੇ। ਪਰ ਉਹ ਰੰਗ ਚੜਦਾ ਕਿਵੇਂ? ਇਹ ਦੁਨੀਆ ਵੀ ਕਿਸੇ ਵੀ ਲੀਲਾਰੀ ਨੂੰ ਰੰਗ ਕੱਪੜਾ ਰੰਗਣ ਵਾਲੇ ਨੂੰ ਜਾ ਕੇ ਕਹੋ ਭਾਈ ਤੂੰ ਮੇਰੇ ਕੱਪੜੇ ਨੂੰ ਰੰਗ ਚਾੜ ਦੇ, ਉਹ ਰੰਗ ਚਾੜ ਦੇਗਾ। ਪਰ ਉਸਨੂੰ ਜੇਕਰ ਕਹੋ ਤੂੰ ਨਾਮ ਦਾ ਰੰਗ ਚਾੜ ਦੇ, ਉਹ ਨਹੀਂ ਚਾੜ ਸਕਦਾ, ਉਹਦੇ ਕੋਲ ਇਹ ਨਹੀਂ।

ਗੀਤ ਵਾਹਿਗੁਰੂ ਕਿਰਪਾ ਕਰੇ ਇਸ ਸਰੀਰ ਨੂੰ ਉਹ ਭਾਂਡਾ ਬਣਾ ਦੇਵੇ ਜਿਸ ਭਾਂਡੇ ਵਿੱਚ ਕੱਪੜੇ ਰੰਗਣ ਵਾਲਾ ਰੰਗ ਘੋਲਦਾ ਹੈ। ਇੱਕ ਭਾਂਡੇ 'ਚ ਰੰਗ ਘੋਲਦਾ ਉਹ, ਇਹ ਸਰੀਰ ਭਾਂਡਾ ਬਣ ਜਾਵੇ। ਇਹਦੇ ਵਿੱਚ ਪਰਮਾਤਮਾ ਨਾਮ ਰੂਪੀ ਰੰਗ ਘੋਲ ਦੇਵੇ, ਭਾਉ ਆਪਣੇ ਪਿਆਰ ਦਾ ਰੰਗ ਘੋਲ ਦੇਵੇ, ਤੇ ਰੰਗਣ ਵਾਲਾ ਫਿਰ ਕੋਈ ਦੁਨੀਆ ਵੀ ਲਿਲਾਰੀ ਨਹੀਂ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗਣਾ ਬੀਠ, ਉਹ ਪਰਮਾਤਮਾ ਆਪ ਲਿਲਾਰੀ ਬਣ ਕੇ, ਆਪ ਰੰਗ ਚਾੜਨ ਵਾਲਾ ਬਣ ਕੇ ਇਸ ਤਨ ਨੂੰ, ਇਸ ਮਨ ਨੂੰ ਜੇ ਕਿਤੇ ਨਾਮ ਦਾ ਰੰਗ ਚਾੜ ਦੇਵੇ ਤੇ ਇਹੋ ਜਿਹਾ ਰੰਗ ਚੜਦਾ ਇਸ ਕਾਇਆ ਨੂੰ ਜਿਹੜਾ ਕਦੇ ਦੇਖਿਆ ਹੀ ਨਾ ਹੋਵੇ। ਜਿਨਕੇ ਚੁੱਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਕੌਣ ਕਹਿੰਦਾ ਉਹ ਰੱਬ ਨੇੜੇ ਨਹੀਂ ਵੱਸਦਾ? ਵੱਸਦਾ ਹੈ, ਪਰ ਕਿਹਨਾਂ ਦੇ ਵੱਸਦਾ ਹੈ? ਜਿਨ੍ਹਾਂ ਦੇ ਇਹ ਸਰੀਰ ਰੂਪ ਚੁੱਲੇ ਉਸ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਗਏ, ਉਹ ਪਰਮਾਤਮਾ ਉਹਨਾਂ ਦੇ ਬਿਲਕੁਲ ਨੇੜੇ ਵੱਸਦਾ ਹੈ। ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਇਹ ਭਾਈ ਉਹਨਾਂ ਦੇ ਅੱਗੇ ਨਾਨਕ ਦੀ ਅਰਦਾਸ ਕਰਿਓ। ਕੀ ਅਰਦਾਸ ਕਰਨੀ? ਕਹਿਣ ਲੱਗੇ ਕਿਤੇ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ, ਭਾਓ ਉਹਨਾਂ ਦੀ ਸੰਗਤ ਕਰਨ ਨੂੰ ਮਿਲ ਜਾਵੇ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ ਨਾਨਕ, ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਪਰ ਇਹੋ ਜਿਹਾ ਰੰਗ ਤਾਂ ਉਹ ਆਪ ਹੀ ਚਾੜ ਸਕਦਾ, ਕੋਈ ਹੋਰ ਨਹੀਂ ਚਾੜ ਸਕਦਾ। ਉਹ ਤੁਰਟ ਜਾਵੇ ਕਿਤੇ, ਉਹ ਖੁਸ਼ ਹੋ ਜਾਵੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸਾਜੇ, ਕਿਉਂਕਿ ਉਸਨੇ ਆਪ ਹੀ ਸਾਨੂੰ ਸਾਰਿਆਂ ਨੂੰ ਸਾਜਿਆ ਨਾ, ਆਪ ਹੀ ਸਾਜਿਆ। ਦੇਖੋ ਬੜੇ ਕਮਾਲ ਦੀ ਗੱਲ, ਪਹਿਲਾਂ ਪਰਮਾਤਮਾ ਸਾਜਦਾ ਹੈ, ਫਿਰ ਸੰਵਾਰਦਾ ਹੈ, ਫਿਰ ਸਿੰਗਾਰਦਾ ਹੈ। ਦੁਨੀਆ ਵੀ ਤੌਰ ਤੇ ਦੇਖ ਲਈਏ, ਪਹਿਲੇ ਵੀ ਕਿਸੇ ਚੀਜ਼ ਦੀ ਬਣਤਰ ਬਣਾਈ ਜਾਂਦੀ ਹੈ, ਫਿਰ ਉਸਨੂੰ ਸੰਵਾਰਿਆ ਜਾਂਦਾ ਹੈ। ਸੰਵਾਰਨ ਦਾ ਭਾਵ ਹੈ ਵੀ ਜਿਹੜੀ ਉਹਦੇ 'ਚ ਕੋਈ ਘਾਟਵਾਦ ਹੈ ਉਹ ਹਟਾਈ ਜਾਂਦੀ ਹੈ, ਉਸਨੂੰ ਸਹੀ ਕੀਤਾ ਜਾਂਦਾ ਹੈ, ਅਤੇ ਫਿਰ ਉਸਨੂੰ ਸਿੰਗਾਰਿਆ ਜਾਂਦਾ ਹੈ। ਤੁਸੀਂ ਇੱਕ ਘਰ ਲੈ ਲਓ, ਮਕਾਨ ਲੈ ਲਓ, ਪਹਿਲਾਂ ਉਸਦੀ ਬਣਤਰ, ਉਸਦਾ ਢਾਂਚਾ ਖੜਾ ਕੀਤਾ ਜਾਂਦਾ ਹੈ। ਇੱਕ ਘਰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਉਹਦਾ ਢਾਂਚਾ ਖੜਾ ਕੀਤਾ ਜਾਂਦਾ, ਇਹ ਹੈ ਸਾਜਣਾ। ਹੁਣ ਫਿਰ ਉਹਦੇ 'ਚ ਕੁਝ ਘਾਟਵਾਦ ਰਹਿ ਜਾਂਦੀ ਹੈ, ਫਿਰ ਉਸ ਘਾਟ ਨੂੰ ਦੂਰ ਕਰਨੀ, ਇਹ ਹੈ ਸੰਵਾਰਨਾ। ਵੀ ਜਿਹੜੀ ਉਹਦੇ 'ਚ ਕਮੀਆਂ ਸੀ ਉਹ ਕਮੀਆਂ ਦੂਰ ਕਰ ਦਿੱਤੀ ਅਤੇ ਉਸਨੂੰ ਸੰਵਾਰ ਦਿੱਤਾ, ਫਿਰ ਉਸਨੂੰ ਪੇਂਟ ਹੁੰਦਾ ਹੈ, ਚੰਗੀ ਤਰ੍ਹਾਂ ਸੋਹਣਾ ਬਣਾਇਆ ਜਾਂਦਾ ਹੈ, ਸਿੰਗਾਰਿਆ ਜਾਂਦਾ ਹੈ। ਪਰਮਾਤਮਾ ਵੀ ਇਸੇ ਤਰ੍ਹਾਂ ਕਰਦਾ ਹੈ, ਪਹਿਲਾਂ ਸਾਡੀ ਬਣਤਰ ਬਣਾਉਂਦਾ ਹੈ ਜੀਵਾਂ ਦੀ। ਜਿਨ ਤੂੰ ਸਾਜ, ਇਹ ਮੈਂ ਨਹੀਂ ਕਹਿੰਦਾ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਜਿਨ ਤੂੰ ਸਾਜ ਸੰਵਾਰ ਸਿੰਗਾਰਿਆ। ਜਿਸ ਪਰਮਾਤਮਾ ਨੇ ਤੈਨੂੰ ਪਹਿਲਾਂ ਸਾਜਿਆ, ਫਿਰ ਤੈਨੂੰ ਸੰਵਾਰਿਆ, ਤੇ ਫਿਰ ਤੈਨੂੰ ਸਿੰਗਾਰਿਆ ਉਸ ਪਰਮਾਤਮਾ ਨੇ।

ਪੈਦਾ ਕਰਦਾ ਕਹਿ ਤੇ ਆਪ ਹੀ ਸਾਰਿਆਂ ਨੂੰ ਸੰਵਾਰਦਾ ਕਹਿ, ਆਪ ਹੀ ਸਾਰਿਆਂ ਨੂੰ ਸਿੰਗਾਰਦਾ ਹੈ। ਸਿੰਗਾਰਨ ਦਾ ਭਾਵ ਹੈ ਜਿਨ੍ਹਾਂ ਦੇ ਉੱਤੇ ਉਹ ਮਿਹਰ ਭਰੀ ਨਜ਼ਰ ਕਰਦਾ ਹੈ ਉਹਨਾਂ ਦਾ ਜੀਵਨ ਇਹ ਸੋਹਣਾ ਹੋ ਜਾਂਦਾ, ਜਿਨ੍ਹਾਂ ਦੇ ਉੱਤੇ ਉਹ ਮਿਹਰ ਭਰੀ ਨਜ਼ਰ ਕਰਦੇ ਹਨ। ਬਸ ਮੰਗਿਆ ਕਰੋ, ਜੇਕਰ ਨਹੀਂ ਹੋਈ ਤਾਂ ਮੰਗ ਲਿਆ ਕਰੋ, ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਵੋ। ਕਿਉਂ ਨਹੀਂ ਮੰਗ ਲੈਂਦੇ? ਜੇ ਕਿਤੇ ਵਾਹਿਗੁਰੂ ਨਹੀਂ ਦੇ ਰਿਹਾ ਤਾਂ ਮੰਗ ਲਓ। ਕਿਉਂ ਸੰਕੋਚ ਕਰਦੇ ਹੋ? ਦੁਨੀਆ ਵੀ ਸਮਾਨ ਮੰਗਣ 'ਚ ਤਾਂ ਨਹੀਂ ਸੰਕੋਚ ਕਰਦੇ? ਮੈਨੂੰ ਇਹ ਵੀ ਕੁਝ ਚਾਹੀਦਾ, ਮੈਨੂੰ ਇਹ ਵੀ ਕੁਝ ਚਾਹੀਦਾ, ਮੈਨੂੰ ਇਹ ਕੁਝ ਚਾਹੀਦਾ, ਬੜਾ ਕੁਝ ਮੰਗਦੇ ਆ, ਫਿਰ ਇਹ ਕਿਉਂ ਨਹੀਂ ਮੰਗਦੇ? ਇਹਦੇ 'ਚ ਕਿਉਂ ਸ਼ਰਮਾਉਂਦੇ ਹੋ? ਕਦੇ ਕਹਿੰਦੇ ਹੋ, ਕਦੇ ਅਰਦਾਸ ਕਰਦੇ ਹੋ ਇਸ ਤਰ੍ਹਾਂ ਦੀ? ਕਰੋ ਕਿਰਪਾ ਕਰੁਣਾ ਪਤੇ, ਹੇ ਦਇਆ ਦੇ ਘਰ ਦਇਆ ਦੇ ਸੁਮੇ ਤਰਸਯੋਗ ਪਰਮਾਤਮਾ ਜੀਓ, ਮੇਰੇ ਤੇ ਕਿਰਪਾ ਕਰ ਦਿਓ, ਤੇਰੇ ਹਰ ਗੁਣ ਗਾਓ, ਮੈਂ ਤੇਰੇ ਗੁਣ ਗਾਵਾਂ। ਪਰ ਇਹ ਕੰਮ ਬਹੁਤ ਮੁਸ਼ਕਲ ਸਾਨੂੰ ਲੱਗਦਾ, ਦੁਨੀਆ ਵੀ ਪਦਾਰਥ ਮੰਗਣੇ ਤਾਂ ਬੜੇ ਸੌਖੇ ਨੇ, ਬੜੇ ਛੇਤੀ ਛੇਤੀ ਆਪਾਂ ਮੰਗ ਲੈਂਦੇ ਹਾਂ। ਪਰ ਗੁਰਬਾਣੀ ਕਹਿੰਦੀ ਹੈ ਪਿਆਰਿਓ, ਚੰਗੀ ਗੱਲ ਹੈ ਮੰਗੋ, ਪਰ ਕਿਤੇ ਇਹ ਵੀ ਮੰਗ ਲਿਆ ਕਰੋ, ਸਵਾਈ ਗੁਰੂ ਜੀ ਦਾ ਨਾਮ ਵੀ ਮੰਗ ਲਿਆ ਕਰੋ, ਕਦੀ ਉਹਦੀ ਭਜਨ ਬੰਦਗੀ ਵੀ ਮੰਗ ਲਿਆ ਕਰੋ। ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਵਾਹਿਗੁਰੂ ਜੀ, ਮੇਰੇ ਤੇਰੇ ਚਰਨਾਂ 'ਚ ਬੇਨਤੀ ਹੈ, ਅਰਜੋਈ ਹੈ, ਮੇਰੀ ਸਾਧ ਸੰਗਤ ਵਿੱਚ ਲੀਨਤਾ ਬਣ ਜਾ। ਕਈਆਂ ਦੀ ਤਾਂ ਸਾਧ ਸੰਗਤ ਵਿੱਚ ਬੈਠ ਕੇ ਵੀ ਲੀਨਤਾ ਨਹੀਂ ਬਣਦੀ, ਕਈ ਚਾਂ ਤੇ ਗੱਲਾਂ 'ਚ ਹੀ ਲੱਗੇ ਹੁੰਦੇ ਨੇ ਆਪਣੀ ਆਪਣੀ, ਪਰ ਚਲੋ ਗੁਰੂ ਕਿਰਪਾ ਕਰੇ, ਆਪਣੀ ਮਿਹਰ ਕਰੇ, ਗੱਲਾਂ ਤਾਂ ਇਹ ਤਾਂ ਦੁਨੀਆ ਵੀ ਗੱਲਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ, ਇਹ ਤਾਂ ਮੁੱਕਣੀ ਨਹੀਂ ਬੰਦੇ ਦੀ। ਪਰ ਇਹ ਬੜਾ ਕੀਮਤੀ ਸਮਾਂ ਹੁੰਦਾ ਹੈ ਜਿਸ ਸਮੇਂ 'ਚ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਸੱਚੀਆਂ ਸੁੱਚੀਆਂ ਗੱਲਾਂ ਸੁਣਦੇ ਨੇ। ਇੱਥੇ ਸੱਚ ਦੀ ਗੱਲ ਹੁੰਦੀ ਹੈ, ਇੱਥੇ ਗੁਰੂ ਦੀ ਗੱਲ ਹੁੰਦੀ ਹੈ, ਇੱਥੇ ਵਾਹਿਗੁਰੂ ਦੇ ਨਾਮ ਦੀ ਗੱਲ ਹੁੰਦੀ ਹੈ, ਉਸ ਅਕਾਲ ਪੁਰਖ ਦੀ ਵਡਿਆਈ ਹੁੰਦੀ ਹੈ। ਇਹ ਉਹ ਦਰ ਹੈ, ਇਹ ਸਾਡੇ ਸਾਰਿਆਂ ਦੇ ਵਾਸਤੇ ਇੱਕ ਸਕੂਲ ਵੀ ਹੁੰਦਾ, ਸਿੱਖੀ ਦਾ ਸਕੂਲ ਹੈ, ਜੀਵਨ ਜਾਚ ਸਿੱਖਣ ਵਾਸਤੇ ਇਹ ਇੱਕ ਬਹੁਤ ਵੱਡਾ ਸਕੂਲ ਹੈ। ਇੱਥੇ ਸਤਿਗੁਰੂ ਜੀ ਆਪ ਸਮਝਾਉਂਦੇ ਨੇ, ਗੁਰਬਾਣੀ ਸਮਝਾਉਂਦੀ ਹੈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਕਾਮ ਕ੍ਰੋਧ ਮਨ ਮੋਹ ਸਰੀਰਾ, ਇਸ ਮਨ ਵਿੱਚ ਇਸ ਤਨ ਵਿੱਚ ਕੌਣ ਕੌਣ ਰਹਿੰਦੇ ਨੇ? ਕਹਿਣ ਲੱਗੇ ਕਾਮ ਵਾਸਨਾ ਰਹਿੰਦੀ ਹੈ। ਮੈਂ ਹੋਰ ਜ਼ਿਕਰ ਕਰਾਂ ਥੋੜ੍ਹਾ ਜਿਹਾ, ਜਦੋਂ ਇਹਨਾਂ ਵਿਕਾਰਾਂ ਦੀ ਗੱਲ ਆਉਂਦੀ ਹੈ ਤੇ ਕਾਮ ਵਾਸਨਾ ਨੂੰ ਸਭ ਤੋਂ ਪਹਿਲੇ ਰੱਖਿਆ ਗੁਰਬਾਣੀ 'ਚ, ਬਾਰ ਬਾਰ ਕਾਮ ਨੂੰ ਮੁੱਖ ਰੱਖਿਆ, ਸਭ ਤੋਂ ਪਹਿਲਾਂ ਕਾਮ ਦਾ ਜ਼ਿਕਰ, ਕਾਮ ਤੋਂ ਬਾਅਦ ਕ੍ਰੋਧ ਦਾ ਜ਼ਿਕਰ। ਕਾਮ ਨੂੰ ਸਭ ਤੋਂ ਪਹਿਲਾਂ ਰੱਖੇ ਵੀ ਜੇ ਕਿਤੇ ਮਨੁੱਖ ਤੇਰੇ ਵਾਸਤੇ ਸਭ ਤੋਂ ਜ਼ਿਆਦਾ ਖਤਰਨਾਕ ਹੈ ਉਹ ਕਾਮ ਵਾਸਨਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢੱਲ ਹੈ। ਜਦੋਂ ਬੰਦੇ ਦੇ ਮਨ ਦੇ ਉੱਤੇ ਕਾਮ ਵਾਸਨਾ ਹਾਵੀ ਹੁੰਦੀ ਹੈ, ਕਾਮ ਵਾਸਨਾ ਜ਼ੋਰ ਪਾਉਂਦੀ ਹੈ, ਫਿਰ ਉਹੀ ਜਾਣਦਾ ਹੈ ਕਿ ਉਸਦਾ ਇਹ ਸਰੀਰ ਕਿਵੇਂ ਕੁਰਲਾਉਂਦਾ ਹੈ। ਕਾਮ ਦੀ ਪੂਰਤੀ ਨਾ ਹੋਣ ਕਰਕੇ, ਕਾਮ ਵਾਸਨਾ ਦੀ ਪੂਰਤੀ ਨਹੀਂ ਹੁੰਦੀ ਤਾਂ ਫਿਰ ਉਹ ਮਨੁੱਖ ਜਾਣਦਾ ਹੈ ਕਿ ਕਿਵੇਂ ਉਸਦਾ ਸਰੀਰ ਤੜਪਦਾ ਹੈ, ਕੁਰਲਾਉਂਦਾ ਹੈ। ਉਸਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ, ਉਸਨੂੰ ਚੰਗਾ ਪਾਣਾ ਚੰਗਾ ਖਾਣਾ ਕੁਝ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਅੰਦਰ ਹੀ ਅੰਦਰ ਕਲਪਦਾ ਹੈ, ਬਹੁਤ ਦੁਖੀ ਹੁੰਦਾ ਹੈ। ਤੇ ਜੇ ਤੂੰ ਗੁਰੂ ਦੀ ਗੱਲ ਮੰਨ ਲਏ ਫਿਰ ਤੇਰੇ ਤੇ ਇਹ ਜ਼ੋਰ ਨਹੀਂ ਪਾ ਸਕਦੀ ਕਾਮ ਵਾਸਨਾ। ਦੇਖ ਭਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਜੇ ਤੂੰ
ਦੂਜਿਆਂ ਦੀ ਇਸਤਰੀਆਂ ਨੂੰ ਉਹ ਸੋਹਣੀਆਂ ਨੇ, ਉਹਦਾ ਰੂਪ ਜ਼ਰੂਰ ਦੇਖ, ਮਨਾ ਹੀ ਨਹੀਂ ਤੈਨੂੰ, ਉਹਨਾਂ ਵੱਲ ਦੇਖ ਜ਼ਰੂਰ, ਪਰ ਤੇਰਾ ਨਜ਼ਰੀਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਭਾਈ ਗੁਰਦਾਸ ਜੀ ਕਹਿੰਦੇ, ਦੇਖ ਜੇ ਤੇਰੇ ਤੋਂ ਉਮਰ 'ਚ ਵੱਡੀ ਹੈ, ਆਪਣੀ ਮਾਂ ਦੇ ਨਜ਼ਰੀਏ ਨਾਲ ਵੇਖ ਉਸਨੂੰ। ਜੇ ਤੇਰੇ ਹਮ ਉਮਰ ਹੈ, ਆਪਣੀ ਭੈਣ ਵਰਗੀ ਜਾਣ ਉਸਨੂੰ। ਜੇ ਉਮਰ ਤੋਂ ਤੇਰੇ 'ਚ ਛੋਟੀ ਹੈ, ਆਪਣੀ ਧੀ ਵਰਗੀ ਜਾਣ ਉਸਨੂੰ। ਪਰ ਇਹ ਸਿਰਫ ਇਕੱਲੇ ਆਦਮੀ 'ਤੇ ਹੀ ਨਹੀਂ ਲਾਗੂ ਹੁੰਦੀ ਇਹ ਗੱਲ, ਇਹ ਇਸਤਰੀਆਂ 'ਤੇ ਵੀ ਲਾਗੂ ਹੁੰਦੀ ਹੈ। ਜੇ ਤੇਰਾ ਇਹ ਚੰਚਲ ਮਨ ਇਹ ਕਾਮ ਵਾਸਨਾ ਦੇ ਅਧੀਨ ਹੋਇਆ ਪਿਆ, ਦੂਜੇ ਦਾ ਰੂਪ ਤੱਕਦਾ ਪਿਆ, ਤੇ ਇਸ ਨਜ਼ਰੀਏ ਜੇ ਉਮਰ 'ਚ ਤੇਰੇ ਤੋਂ ਵੱਡਾ ਹੈ ਤਾਂ ਤੇਰੇ ਪਿਤਾ ਵਰਗਾ ਹੈ। ਜੇ ਤੇਰਾ ਹਮ ਉਮਰ ਹੈ, ਤੇਰੇ ਭਰਾ ਵਰਗਾ ਹੈ। ਜੇ ਉਮਰ 'ਚ ਤੇਰੇ ਤੋਂ ਛੋਟਾ ਹੈ, ਤੇਰੇ ਬੱਚੇ ਵਰਗਾ ਹੈ। ਰਹਿਤਨਾਮਿਆਂ 'ਚ ਆਪਾਂ ਪੜ੍ਹਦੇ ਹਾਂ, ਭਾਈ ਦੇਸਾ ਸਿੰਘ ਜੀ ਲਿਖਦੇ ਨੇ, ਪਰ ਬੇਟੀ ਕੋ ਬੇਟੀ ਜਾਣੈ। ਪਿਆਰਿਆ ਧਿਆਨ ਰੱਖਿਆ ਕਰ ਇਸ ਗੱਲ ਦਾ, ਪਰਾਈ ਬੇਟੀ ਨੂੰ ਆਪਣੀ ਬੇਟੀ ਜਾਣਿਆ ਕਰ। ਪਰ ਇਸਤਰੀ ਕੋ ਮਾਤ ਬਖਾਨੈ, ਪਰਾਈ ਇਸਤਰੀ ਨੂੰ ਆਪਣੀ ਮਾਂ ਵਰਗੀ ਜਾਣਿਆ ਕਰ। ਆਪਨ ਇਸਤਰੀ ਸੋਹਰਤ ਹੋਈ, ਆਪਣੀ ਇਸਤਰੀ ਨੂੰ ਖੂਬ ਪਿਆਰ ਕਰਿਆ ਕਰ, ਬਹੁਤ ਪਿਆਰ ਕਰਿਆ ਕਰ ਆਪਣੀ ਇਸਤਰੀ ਨੂੰ। ਰਹਿਤਵੰਤ ਸਿੰਘ ਹੈ ਸੋਈ, ਕਹਿਣ ਲੱਗੇ ਪਿਆਰਿਓ, ਜਿਹੜਾ ਇਸ ਤਰ੍ਹਾਂ ਦੇਖਦਾ ਦੂਜਿਆਂ ਨੂੰ, ਉਹ ਅਸਲ ਵਿੱਚ ਰਹਿਣੀ ਬਹਿਣੀ ਵਾਲਾ ਸਿੱਖ ਹੈ। ਤੇ ਗੁਰਬਾਣੀ ਕਹਿੰਦੀ ਹੈ, ਪਤਰੀਏ ਰੂਪ ਨਾ ਪਿੱਖੈ ਨੇਤਰ। ਪਰ ਸਾਡਾ ਹਾਲ ਕੀ ਹੈ? ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ, ਸੋਰਠ ਰਾਗ ਵਿੱਚ

ਕਦੇ ਆਪਣੇ ਮਨ ਨੂੰ ਕਿਹਾ ਕਰੋ, ਮਨਾ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ, ਤੂੰ ਤਾਂ ਪਰਾਇਆ ਤਾਂ ਨਹੀਂ ਦੇਖੀ ਜਾਂਦਾ ਹੈ, ਪਰਾਈ ਨਿੰਦਾ ਚ ਹੀ ਮਸਤ ਰਹਿੰਦਾ ਹੈ, ਨਾ ਕਰਿਆ ਕਰੇ ਕੰਮ, ਇਹਦਾ ਲਾਭ ਨਹੀਂ ਤੈਨੂੰ ਮਿਲਣਾ, ਤੇਰਾ ਜੀਵਨ ਇਹ ਬਰਬਾਦ ਹੋ ਜਾਏਗਾ, ਬੜਾ ਸੋਹਣਾ ਜੀਵਨ ਤੇਰਾ ਇਹ ਬਰਬਾਦ ਹੋ ਜਾਏਗਾ। ਰਾਮ ਭਗਤ ਨੇ ਕਿੰਨੀ, ਜਿਹੜਾ ਤੇਰਾ ਕੰਮ ਕਰਨ ਵਾਲਾ ਤਾ ਉਹ ਤੂੰ ਕਰਦਾ ਨਹੀਂ। ਪਰਮਾਤਮਾ ਦੀ ਭਜਨ ਬੰਦਗੀ ਕਰਨੀ ਸੀ, ਇਹ ਤੇਰੇ ਵਾਸਤੇ ਅੱਤ ਦਾ ਜ਼ਰੂਰੀ ਕੰਮ ਸੀ, ਇਹ ਤੂੰ ਕਰਦਾ ਨਹੀਂ। ਮੁਕਤ ਪੰਥ ਜਾਨਿਓ ਤੈ ਨਾ ਕਨ, ਧਨ ਜੋ ਰਨ ਕਉ ਧਾਇਆ, ਅੰਤ ਸੰਗ ਕਾਕੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਮੁਕਤ ਪੰਥ ਮੁਕਤੀ ਦਾ ਰਾਹ ਲੱਭ ਲੈਣਾ ਸੀ ਤੂੰ। ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਣ ਦਾ ਗੁਰੂ ਦਾ ਦੱਸਿਆ ਹੋਇਆ ਰਾਹ, ਭਗਤੀ ਵਾਲਾ ਮਾਰਗ, ਉਹ ਤਾਂ ਤੂੰ ਕਦੇ ਸਮਝਿਆ ਹੀ ਨਹੀਂ, ਉਸ ਨੂੰ ਤੂੰ ਤਾਂ ਕਦੇ ਜਾਣਿਆ ਹੀ ਨਹੀਂ। ਤੂੰ ਕਰਦਾ ਕੀ ਰਿਹਾ? ਧਨ ਜੋ ਰਨ ਕਉ ਧਾਇਆ, ਬਸ ਸਿਰਫ ਧਨ ਇਕੱਠਾ ਹੀ ਕਰਨ ਵਾਸਤੇ ਦੌੜਦਾ ਰਿਹਾ ਜ਼ਿੰਦਗੀ ਚ। ਅੰਤ ਸੰਗ ਕਾਕੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਅਖੀਲੇ ਸਮੂਹ ਇਹ ਨਹੀਂ ਕੰਮ ਆਉਣਾ, ਐਵੇਂ ਤੂੰ ਆਪਣੇ ਆਪ ਨੂੰ ਵਿਅਰਥ ਹੀ ਇਹਨਾਂ ਚ ਬੰਨ ਕੇ ਰੱਖਦਾ ਆਪਣੇ ਆਪ ਨੂੰ। ਦੂਜੇ ਪਾਤਸ਼ਾਹ ਜੀ ਦਾ ਸਲੋਕ ਹੈ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ। ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ, ਚੱਲਦਿਆਂ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਕਹਿਣ ਲੱਗੇ ਰਾਤ ਕਾਰਨ ਧਨ ਸੰਚੀਐ, ਕਿਤੇ ਇੱਕ ਰਾਤ ਕੱਟਣੀ ਹੋਵੇ, ਇੱਕ ਰਾਤ ਬਿਤਾਣੀ ਹੋਵੇ ਕਿਤੇ, ਉਹਦੇ ਵਾਸਤੇ ਬੜਾ ਇੰਤਜ਼ਾਮ ਕੀਤਾ ਬੰਦੇ ਨੇ, ਧਨ ਇਕੱਠਾ ਕੀਤਾ ਵੀ ਇੱਕ ਰਾਤ ਕਿਤੇ ਬਤੀਤ ਕਰਨੀ ਹੈ, ਬੜਾ ਇੰਤਜ਼ਾਮ ਕੀਤੇ ਗਏ। ਮੈਂ ਇੱਕ ਰਾਤ ਇੱਥੇ ਰਹਿਣਾ ਹੈ, ਇਸ ਜਗ੍ਹਾ ਤੇ ਰਹਿਣਾ ਹੈ। ਭਲਕੇ ਚੱਲਣ ਹੋਏ, ਪਰ ਸਾਰੀ ਰਾਤ ਰੁਕਣ ਦਾ

ਸਮਾਂ ਉੱਤੇ ਨਾ ਮਿਲੇ, ਛੇਤੀ ਚੱਲਣਾ ਪੈ ਜੇ, ਭਲਕੇ ਭਲਕੇ ਦਪਾਓ ਛੇਤੀ, ਛੇਤੀ ਉੱਥੋਂ ਜਾਣਾ ਪੈ ਜੇ, ਚੱਲਦਿਆਂ ਨਾਲ ਨਾ ਚੱਲਈ, ਜਿਹੜਾ ਇੰਤਜ਼ਾਮ ਕੀਤਾ ਸੀ ਰਾਤ ਰੁਕਣ ਵਾਸਤੇ ਉਹ ਇੰਤਜ਼ਾਮ ਨਾਲ ਤਾਂ ਨਹੀਂ ਜਾਂਦਾ ਫਿਰ, ਉਹ ਤਾਂ ਇੰਤਜ਼ਾਮ ਉੱਥੇ ਦਾ ਕੀਤਾ ਹੋਇਆ, ਉੱਥੇ ਰਹਿਣ ਦਾ ਕੀਤਾ ਸੀ। ਚੱਲਦਿਆਂ ਨਾਲ ਨਾ ਚੱਲਈ, ਉਹ ਕੀਤਾ ਸਾਰਾ ਇੰਤਜ਼ਾਮ, ਉਹ ਜੋੜਿਆ ਹੋਇਆ ਧਨ ਨਾਲ ਨਹੀਂ ਜਾਂਦਾ, ਫਿਰ ਪਛਤਾਵਾ ਹੋਏ ਬੰਦੇ ਦੇ ਹੱਥ ਸਿਰਫ ਪਛਤਾਵਾ ਆਉਂਦਾ ਹੈ। ਭਾਉ ਇਹ ਵੀ ਬੰਦਿਆ, ਤੂੰ ਬੜੀ ਮਸ਼ਕਤ ਕਰਦਾ ਹੈ ਵੀ ਜਵਾਨੀ ਆਵੇਗੀ, ਬੁਢੇਪਾ ਆਵੇਗਾ, ਤੇ ਜੇ ਕਿਤੇ ਛੇਤੀ ਜਾਣਾ ਪੈ ਜੇ ਇੱਥੋਂ, ਇਹ ਧਨ ਤਾਂ ਨਾਲ ਨਹੀਂ ਜਾਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ,

ਜੇ ਗੁਰੂ ਚਰਨਾਂ ਨਾਲ ਨਾ ਜੁੜਿਆ ਹੋਵੇ ਮਨੁੱਖ, ਜੇ ਪਰਮਾਤਮਾ ਦੀ ਭਜਨ ਬੰਦਗੀ ਨਾ ਕਰਦਾ ਹੋਵੇ ਮਨੁੱਖ, ਤਾਂ ਕਹਿਣ ਲੱਗੇ ਮਨੁੱਖ ਦੇ ਸਰੀਰ ਵਿੱਚ ਕੀੜਾ ਚੱਲਦੀਆਂ ਨੇ। ਕਿਸ ਚੀਜ਼ ਦੀਆਂ? ਅਹੰਕਾਰ ਦੀਆਂ। ਕਿਉਂਕਿ ਕਾਮ ਹੋ ਗਿਆ, ਕ੍ਰੋਧ ਹੋ ਗਿਆ, ਮੋਹ ਹੋ ਗਿਆ, ਲੱਭ ਹੋ ਗਿਆ, ਅਹੰਕਾਰ ਹੋ ਗਿਆ, ਇਹ ਸਾਰੇ ਤਾਂ ਅੰਦਰ ਬੈਠ ਗਏ। ਇਹ ਅੰਦਰ ਬੈਠੇ ਜੇ ਕਿਤੇ ਇਹਨਾਂ ਨੂੰ ਕਾਬੂ ਨਾ ਕਰੇ ਮਨੁੱਖ, ਆਪਣੇ ਵਸ ਵਿੱਚ ਨਾ ਕਰੇ। ਇੱਕ ਮੈਂ ਹੋਰ ਥੋੜਾ ਜਿਹਾ ਖੁਲਾਸਾ ਕਰਾਂ, ਦੋ ਤਰੀਕੇ ਨੇ ਇਹਨਾਂ ਦੇ। ਇਹ ਮਨੁੱਖ ਨੂੰ ਵਸ ਵਿੱਚ ਕਰਨ ਦਾ ਬੜਾ ਯਤਨ ਕਰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਮਨੁੱਖ ਨੂੰ ਆਪਣੇ ਵਸ ਵਿੱਚ ਕਰਨ ਦਾ ਬੜਾ ਯਤਨ ਕਰਦੇ ਨੇ। ਜੇ ਕਿਤੇ ਇਹਨਾਂ ਨੇ ਇਸ ਜੀਵ ਨੂੰ ਵਸ ਵਿੱਚ ਕਰ ਲਿਆ, ਇਸ ਮਨ ਨੂੰ ਕਾਬੂ ਕਰ ਲਿਆ, ਤੇ ਮਨੁੱਖ ਬਹੁਤ ਦੁੱਖ ਭੋਗਦਾ ਹੈ। ਕਿਉਂਕਿ ਇਸ ਜੀਵ ਨੂੰ ਜੇ ਕਿਤੇ ਇਹਨਾਂ ਨੇ ਵਸ ਕਰ ਲਿਆ, ਤੇ ਫਿਰ ਆਪਣੇ ਹਿਸਾਬ ਨਾਲ ਚਲਾਉਣਾ, ਇਹਨਾਂ ਨੇ ਆਪਣੇ ਹਿਸਾਬ ਨਾਲ ਚਲਾਉਣਾ। ਦੂਜਾ ਤਰੀਕਾ ਹੈ, ਗੁਰਮੁਖ ਪਿਆਰੇ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ। ਗੁਰਮੁਖ ਪਿਆਰੇ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ। ਹੁਣ ਬੜੀ ਧਿਆਨ ਰੱਖਣ ਵਾਲੀ ਗੱਲ ਹੈ, ਜਿਹੜੀ ਚੀਜ਼ ਆਪਣੇ ਵਸ ਵਿੱਚ ਹੋਵੇ ਉਸ ਨੂੰ ਮਨੁੱਖ ਆਪਣੀ ਮਰਜ਼ੀ ਮੁਤਾਬਕ ਇਸਤੇਮਾਲ ਕਰਦਾ ਹੈ, ਤੇ ਜਦੋਂ ਇਹਨਾਂ ਦਾ ਸਹੀ ਯੂਜ ਹੁੰਦਾ ਹੈ ਫਿਰ ਇਹ ਨੁਕਸਾਨ ਨਹੀਂ ਕਰਦੇ। ਪਰ ਜਦੋਂ ਇਹ ਬੇਕਾਬੂ ਹੁੰਦੇ ਨੇ, ਮਨੁੱਖ ਦੇ ਕਬਜ਼ੇ ਤੋਂ ਬਾਹਰ ਹੁੰਦੇ ਨੇ, ਮਨੁੱਖ ਨੂੰ ਆਪਣੇ ਵਸ ਵਿੱਚ ਕਰਕੇ ਰੱਖਦੇ ਨੇ, ਉਦੋਂ ਇਹ ਮਨੁੱਖ ਦਾ ਨੁਕਸਾਨ ਕਰਦੇ ਨੇ। ਤੇ ਫਿਰ ਕਹਿੰਦੇ ਨੇ ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ, ਜਿਸ ਮਨੁੱਖ ਦੇ ਉੱਤੇ ਇਹ ਹਾਵੀ ਹੋਣ, ਉਸ ਮਨੁੱਖ ਨੂੰ ਬੜੇ ਕਲੇਸ਼ ਲੱਗ ਜਾਂਦੇ ਨੇ, ਭਾਉ ਉਸਨੂੰ ਬੜੀ ਪੀੜਾ ਚੱਲਦੀਆਂ ਨੇ, ਬੜੇ ਕਲੇਸ਼ ਲੱਗ ਜਾਂਦੇ ਉਹਨਾਂ ਨੂੰ। ਤੇ ਹਜ਼ੂਰ ਅੱਗੇ ਕਹਿੰਦੇ ਨੇ, ਰਾਮ ਨਾਮ ਬਿਨ ਕਿਉਂ ਮਨ ਧੀਰਾ, ਇਹਨਾਂ ਨਾਲ ਲੜਨਾ ਪੈਂਦਾ ਹੈ। ਜਦੋਂ ਜਦੋਂ ਵੀ ਇਹ ਇਸ ਮਨ ਤੇ ਜ਼ੋਰ ਪਾਉਣ, ਇਹਨਾਂ ਨਾਲ ਲੜਨਾ ਹੁੰਦਾ ਵੀ ਮੈਂ ਇਹ ਕੰਮ ਨਹੀਂ ਕਰਨਾ। ਹੁਣ ਜਦੋਂ ਬੰਦੇ ਨੂੰ ਕ੍ਰੋਧ ਆਉਂਦਾ ਹੈ, ਤੁਸੀਂ ਸਾਰੇ ਦੇਖਦੇ ਹੋ, ਜਿਸ ਬੰਦੇ ਦੇ ਸਰੀਰ 'ਚ ਬਹੁਤੀ ਜਾਨ ਨਹੀਂ, ਪਰ ਜਦੋਂ ਉਸਨੂੰ ਕ੍ਰੋਧ ਆਉਂਦਾ ਨਾ ਤੇ ਝਗੜਾ ਹੁੰਦਾ ਹੈ ਉਸ ਇੱਕ ਬੰਦੇ ਨੂੰ, ਕਮਜ਼ੋਰ ਜਿਹੇ ਬੰਦੇ ਨੂੰ, ਕਈ ਕਈ ਬੰਦੇ ਰੋਕਦੇ ਨੇ, ਕਈ ਕਈ ਬੰਦੇ ਫੜਦੇ ਨੇ ਉਹਨੂੰ, ਫਿਰ ਵੀ ਉਹ ਬਾਂਦਰ ਵਾਂਗੂ ਉਛਲ ਉਛਲ ਕੇ ਪੈਂਦਾ। ਇਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸੰਸਕ੍ਰਿਤੀ ਵਿੱਚ, ਗੁਰੂ ਅਰਜਨ ਦੇਵ ਸਾਹਿਬ ਜੀ ਇਹ ਗੱਲ ਸਮਝਾਉਂਦੇ ਨੇ, ਕਹਿਣ ਲੱਗੇ, ਪਿਆਰਿਓ, ਜਦੋਂ ਬੰਦੇ ਦੇ ਉੱਤੇ ਕ੍ਰੋਧ ਹਾਵੀ ਹੁੰਦਾ ਹੈ, ਬੰਦਾ ਬਾਂਦਰ ਦੀ ਤਰ੍ਹਾਂ ਇਹ ਨੱਚਦਾ ਹੈ, ਬਾਂਦਰ ਦੀ ਤਰ੍ਹਾਂ। ਤੁਸੀਂ ਦੇਖਿਆ ਕੋਈ ਬੰਦਾ ਆਪਣੇ ਹੋਸੋ ਹਵਾਸ ਵਿੱਚ ਹੋਵੇ ਤੇ ਉੱਚੇ ਉੱਚੇ ਬੋਲ ਬੋਲ ਕੇ ਕਦੇ ਦੂਜਿਆਂ ਦੇ ਉੱਤੇ ਉਛਲ ਉਛਲ ਕੇ ਪੈਂਦਾ ਹੋਵੇ, ਕੋਈ ਪੈਂਦਾ ਨਹੀਂ? ਤੇ ਜਦੋਂ ਉਸ ਬੰਦੇ ਦਾ ਕ੍ਰੋਧ ਹਟ ਜਾਵੇ, ਕ੍ਰੋਧ ਸ਼ਾਂਤ ਹੋ ਜਾਵੇ, ਫਿਰ ਉਹੀ ਬੰਦਾ ਹੈ। ਪਰ ਥੋੜੀ ਦੇਰ ਵਾਸਤੇ ਇਹ ਕ੍ਰੋਧ ਇੰਨਾ ਹੁੰਦਾ ਹੈ, ਕ੍ਰੋਧ ਜਦੋਂ ਆਵੇ ਭਰਾ ਨੂੰ ਭਰਾ ਨਜ਼ਰ ਨਹੀਂ ਆਉਂਦਾ। ਹੁਣ ਬੜੀ ਸਮਝਣ ਵਾਲੀ ਬਰੀਕੀ ਵਾਲੀ ਗੱਲ ਹੈ ਸਾਧ ਸੰਗਤ ਜੀ, ਜੇ ਕ੍ਰੋਧ ਵਿੱਚ ਭਰਾ ਨੂੰ ਭਰਾ ਨਜ਼ਰ ਆਵੇ ਤਾਂ ਫਿਰ ਕਈ ਵਾਰ ਸੁਣਨ ਵਿੱਚ ਮਿਲਦਾ ਵੀ ਭਰਾ ਨੇ ਭਰਾ ਨੂੰ ਹੀ ਮਾਰਤਾ, ਤੇ ਫਿਰ ਭਰਾ ਭਰਾ ਨੂੰ ਮਾਰੇਗਾ? ਜਿਹੜਾ ਬੰਦਾ ਆਪਣੇ ਹੋਸੋ ਹਵਾਸ ਵਿੱਚ ਹੋਵੇ ਉਹ ਤਾਂ ਕਹਿੰਦਾ ਭਰਾ ਮੇਰੀ ਬਾਂਹ ਹੈ, ਉਹ ਤਾਂ ਕਹਿੰਦਾ ਵੀ ਭਰਾ ਮੇਰੇ ਦੁੱਖ ਸੁੱਖ ਦਾ ਬਹੁਤ ਵੱਡਾ ਸਹਾਰਾ ਹੈ, ਭਰਾ ਮੇਰੇ ਨਾਲ। ਤੇ ਸੱਚਾਈ ਵੀ ਹੈ, ਭਰਾ ਕਈ ਵਾਰ ਨਾਲ ਖੜ ਜਾਂਦੇ ਨੇ, ਬਹੁਤ ਵਾਰ ਨਾਲ ਖੜਦੇ ਨੇ। ਇੱਕ ਭਰਾ ਨੂੰ ਕੋਈ ਕੁਝ ਕਹਿ ਕੇ ਦੇਖੇ, ਦੂਜਾ ਭਰਾ ਅੱਗੇ ਆ ਜਾਂਦਾ ਇੱਕਦਮ, ਭਾਵੇਂ ਉਹਨਾਂ ਦੀ ਘਰ ਦੀ ਭਾਵੇਂ 100 ਲੜਾਈਆਂ ਨੇ, ਪਰ ਦੂਜਾ ਭਰਾ ਅੱਗੇ ਆ ਜਾਂਦਾ ਹੈ। ਪਰ ਭਰਾ ਭਰਾ ਨੂੰ ਮਾਰ ਦਿੰਦਾ ਹੈ ਕ੍ਰੋਧ ਵਿੱਚ, ਗੁੱਸੇ ਵਿੱਚ, ਭਰਾ ਨੂੰ ਭਰਾ ਨਜ਼ਰ ਨਹੀਂ ਆਇਆ। ਇੱਕ ਪੁੱਤਰ ਬਾਪ ਨੂੰ ਮਾਰ ਦਿੰਦਾ ਹੈ, ਇੱਕ ਬਾਪ ਆਪਣੇ ਪੁੱਤਰ ਨੂੰ ਕਈ ਵਾਰ ਮਾਰ ਦਿੰਦਾ ਹੈ।
ਕਿਸਨੇ ਮਾਰਿਆ? ਬੰਦੇ ਨੇ ਤੇ ਨਹੀਂ ਮਾਰਿਆ? ਉਹ ਤਾਂ ਪਹਿਲਾਂ ਜਦੋਂ ਆਮ ਹੁੰਦੇ ਸੀ ਬੜਾ ਲਾਡ ਲੜਾਉਂਦੇ ਸੀ ਇੱਕ ਦੂਜੇ ਨੂੰ, ਬਸ ਇਹ ਕ੍ਰੋਧ ਵਿਚਕਾਰ ਆਇਆ ਤੇ ਕ੍ਰੋਧ ਦੇ ਕਰਕੇ ਕਈ ਵਾਰ ਪਿਤਾ ਪੁੱਤਰ ਤੱਕ ਨੂੰ ਮਾਰ ਦਿੰਦਾ ਤੇ ਪੁੱਤਰ ਪਿਓ ਤੱਕ ਨੂੰ ਮਾਰ ਦਿੰਦਾ। ਇਹ ਕੌਣ ਹੈ, ਕਿਸਨੇ ਇਹ ਕਰਾਇਆ? ਕ੍ਰੋਧ ਨੇ ਕਰਾਇਆ। ਕ੍ਰੋਧ ਨੇ ਕਿਉਂ ਕਰਾਇਆ? ਕਿਉਂਕਿ ਕ੍ਰੋਧ ਬੇਕਾਬੂ ਹੋ ਗਿਆ, ਬੇਕਾਬੂ ਹੋ ਕੇ ਉਸਨੇ ਨੁਕਸਾਨ ਕੀਤਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਰਾਮ ਨਾਮ ਬਿਨ ਕਿਉਂ ਮਨ ਧੀਰਾ। ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਇਹ ਮਨ ਇਹਨਾਂ ਨਾਲ ਕਿਵੇਂ ਹੌਸਲਾ ਕਰੇ ਲੜਨ ਦਾ? ਕਿਉਂਕਿ ਇਹਨਾਂ ਨੂੰ ਕਾਬੂ ਕਰਨਾ ਪੈਂਦਾ ਹੈ। ਕਾਬੂ ਕਿਵੇਂ ਕਰਨਾ ਹੈ, ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲਈਏ। ਨਾਮ ਧਿਆਵਨ ਸੁਖ ਫਲ ਪਾ, ਨਾਮ ਧਿਆਏਨ ਸੁਖ ਫਲ ਪਾਏਨ, ਆਠ ਪਹਿਰ ਆਰਾਧੈ ਤੇਰੀ ਸ਼ਰਨ ਤੇਰੇ ਭਰਵਾਸੈ, ਪੰਚ ਦੁਸ਼ਟ ਲੈ ਸਾਧੈ। ਜਦੋਂ ਇਹ ਬੇਕਾਬੂ ਹੋ ਜਾਣ, ਇਹ ਦੁਸ਼ਟ ਨੇ, ਦੁਸ਼ਟ ਦਾ ਭਾਵ ਸਮਝਦੇ ਹੋ? ਕਈ ਬੰਦਾ ਜਿਹੜਾ ਕੁਕਰਮੀ ਬੰਦਾ ਹੋਵੇ ਉਸਨੂੰ ਕਹਿੰਦੇ ਫਲਾਣਾ ਬੰਦਾ ਬੜਾ ਦੁਸ਼ਟ ਬੰਦਾ ਹੈ। ਦੁਸ਼ਟ ਭਾਉ ਮਾੜਾ ਸ਼ਬਦ ਹੈ, ਅੱਛਾ ਚੰਗਾ ਸ਼ਬਦ ਨਹੀਂ ਹੈ ਕਿਸੇ ਦੇ ਵਾਸਤੇ, ਇਹ ਬੁਰੇ ਬੰਦੇ ਵਾਸਤੇ ਵਰਤਿਆ ਜਾਂਦਾ ਹੈ। ਤੇ ਕਹਿਣ ਲੱਗੇ ਪਿਆਰੇ ਉਹ ਇਹ ਜਦੋਂ ਆਪਣਾ ਜ਼ੋਰ ਮਨੁੱਖ ਦੇ ਉੱਤੇ ਪਾਉਂਦੇ ਨੇ ਫਿਰ ਇਹ ਦੁਸ਼ਟਾਂ ਵਾਂਗੂ ਕੰਮ ਕਰਦੇ ਨੇ, ਬੰਦੇ ਵਾਸਤੇ ਦੁਸ਼ਟਾਂ ਵਾਂਗੂ ਭੈੜਾ ਕੰਮ ਕਰਦੇ ਨੇ, ਮਨੁੱਖ ਦੀ ਬੇਪਤੀ ਕਰਾਉਂਦੇ ਨੇ। ਨਾਮ ਧਿਆਏਨ, ਜਿਸ ਮਨੁੱਖ ਦੇ ਉੱਤੇ ਸਿਰ ਦੇ ਸਿਰ ਉੱਤੇ ਪਰਮਾਤਮਾ ਦਾ ਮਿਹਰ ਭਰਿਆ ਹੱਥ ਹੋਵੇ, ਗੁਰੂ ਦਾ ਮਿਹਰ ਭਰਿਆ ਹੱਥ ਹੋਵੇ, ਤੇ ਕਹਿਣ ਲੱਗੇ ਉਹ ਨਾਮ ਧਿਆਉਂਦੇ ਨੇ, ਪਰਮਾਤਮਾ ਦਾ ਨਾਮ ਸਿਮਰਦੇ ਨੇ। ਨਾਮ ਸਿਮਰ ਕੇ ਕੀ ਕੁਝ ਹਾਸਲ ਕਰਦੇ ਨੇ? ਸੁੱਖ ਫਲ ਪਾਏ ਨੇ, ਸੁੱਖਾਂ ਦਾ ਫਲ ਹਾਸਲ ਕਰ ਲੈਂਦੇ ਨੇ। ਆਠ ਪਹਿਰ ਆਰਾਧ, ਅੱਠੇ ਪਹਿਰ ਉਹ ਧਿਆਉਂਦੇ ਨੇ, ਪਰਮਾਤਮਾ ਨੂੰ ਸਿਮਰਦੇ ਨੇ। ਤੇਰੀ ਸ਼ਰਨ ਤੇਰੇ ਭਰਵਾਸੈ, ਵਾਹਿਗੁਰੂ ਜੀ ਉਹ ਤੇਰੀ ਸ਼ਰਨ ਵਿੱਚ ਰਹਿ ਕੇ ਤੇਰੇ ਭਰੋਸੇ ਤੇ ਰਹਿ ਕੇ ਕੀ ਕਰਦੇ ਨੇ, ਪੰਚ ਦੁਸ਼ਟ ਲੈ ਸਾਧ ਲੈਂਦੇ ਨੇ, ਵਸ ਵਿੱਚ ਕਰ ਲੈਂਦੇ। ਕਿਹਨਾਂ ਨੂੰ? ਪੰਜ ਜਿਹੜੇ ਦੁਸ਼ਟ ਬਣ ਜਾਂਦੇ ਨੇ, ਦੁਸ਼ਟ ਜਿਹੜੇ ਉਸ ਮਨੁੱਖ ਨੂੰ ਪਰੇਸ਼ਾਨ ਕਰਦੇ ਨੇ, ਜਿਹੜੇ ਉਸ ਮਨੁੱਖ ਨੂੰ ਮੰਦੇ ਰਾਹ ਤੇ ਤੋਰਦੇ ਨੇ, ਪਰ ਜਦੋਂ ਮਾਲਕ ਦਾ ਹੱਥ ਸਿਰ ਤੇ ਹੋਏ ਤੇ ਫਿਰ ਪੰਜਵੇਂ ਪਾਤ

0: ਸਾਰੀ ਜਗ੍ਹਾ ਜਿਸ ਦੇ ਉੱਤੇ ਉਹ ਪਰਮਾਤਮਾ ਆਪ ਮਿਹਰ ਕਰਦੇ, ਫਿਰ ਉਹਦਾ ਜਿਹੜਾ ਵਿਕਾਰਾਂ ਵਾਲਾ ਰਾਹ ਹੈ ਉਸ ਤੇ ਪਰਮਾਤਮਾ ਜੀ ਆਪ ਬੰਨ ਮਾਰ ਦਿੰਦੇ ਨੇ, ਆਪ ਬੰਨ ਮਾਰ ਦਿੰਦੇ ਨੇ, ਉਸ ਰਾਹ ਨੂੰ ਰੋਕ ਦਿੰਦੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਜਿਹੜੇ ਦੁੱਖ ਤੇ ਰੋਗ ਅੰਦਰ ਡੇਰਾ ਬਣਾ ਕੇ ਬੈਠੇ ਸੀ, ਪੂਰਾ ਘਰ ਬਣਾ ਕੇ ਬੈਠੇ ਸੀ ਅੰਦਰ, ਉਹ ਡੇਰਾ ਹੀ ਭੰਨ ਦਿੱਤਾ। ਕਿਸਨੇ ਭੰਨਿਆ? ਵਾਹਿਗੁਰੂ ਜੀ ਨੇ ਭੰਨਾ, ਅਕਾਲ ਪੁਰਖ ਨੇ, ਪਰਮਾਤਮਾ ਜੀ ਨੇ ਭੰਨਿਆ। ਕਿਉਂ ਭੰਨਿਆ? ਕਿਉਂਕਿ ਜਿਸਨੇ ਉਹਦੇ ਗੀਤ ਗਾਏ ਉਸਦੇ ਅੰਦਰੋਂ ਭੰਨਿਆ, ਸਾਰਿਆਂ ਦਾ ਨਹੀਂ ਭੰਨਿਆ। ਜਿਨ੍ਹਾਂ ਨੇ ਉਸ ਪਰਮਾਤਮਾ ਤੇ ਭਰੋਸਾ ਕੀਤਾ ਹੈ, ਜਿਹੜੇ ਉਸ ਪਰਮਾਤਮਾ ਨੂੰ ਮੁੱਖ ਰੱਖ ਕੇ ਉਹਦੀ ਸਿਫਤਾਂ ਕਰਦੇ ਨੇ, ਉਹਦੇ ਗੁਣ ਗਾਉਂਦੇ ਨੇ, ਉਹਨਾਂ ਦੇ ਅੰਦਰੋਂ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਭੰਨ ਦਿੱਤਾ। ਹੁਣ ਕੀ ਹੋਇਆ? ਆਨੰਦ ਕਰਹਿ ਨਰ ਨਾਰੀ, ਉਹ ਸਾਰੇ ਹੀ ਨਰ ਤੇ ਨਾਰੀ ਉਹ ਆਤਮਕ ਆਨੰਦ ਮਾਣਦੇ ਨੇ। ਪਰ ਇਹ ਕਿਵੇਂ ਹੋਇਆ? ਕਹਿਣ ਲੱਗੇ ਹਰ ਹਰ ਪ੍ਰਭ ਕਿਰਪਾ ਧਾਰੀ, ਉਹ ਸਾਰੇ ਹੀ ਜਿਨ੍ਹਾਂ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਕਿਰਪਾ ਕੀਤੀ, ਉਹ ਸਾਰੇ ਹੀ ਨਰ ਤੇ ਨਾਰੀ ਉਹ ਸਾਰੇ ਹੀ ਆਤਮਕ ਆਨੰਦ ਮਾਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਕਿਰਪਾ ਸਾਡੇ ਤੇ ਵੀ ਕਰ ਦਿਓ। ਸਾਡੇ ਅੰਦਰ ਵੀ ਬੜੇ ਦੁੱਖ ਹੁੰਦੇ ਨੇ, ਬੜੇ ਕਲੇਸ਼ ਹੁੰਦੇ ਨੇ, ਬੜੇ ਚਿੰਤਾ ਝੋਰੇ ਲੱਗੇ ਹੁੰਦੇ ਨੇ, ਤੁਸੀਂ ਆਪ ਕਿਰਪਾ ਕਰਕੇ ਸਾਰਿਆਂ ਦੇ ਉਹ ਰਾਹ ਰੋਕ ਦਿਓ। ਬਸ ਸਾਰਿਆਂ ਦੇ ਅੰਦਰ ਦੇ ਚਿੰਤਾ ਝੋਰੇ ਦੂਰ ਕਰ ਦਿਓ ਤੇ ਆਪਣੇ ਚਰਨਾਂ ਦਾ ਪਿਆਰ ਬਖਸ਼ ਦਿਓ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ ਸਤਿਕਾਰਯੋਗ ਗਿਆਨੀ ਗੰਤ ਸਿੰਘ ਜੀ। ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਉੱਤੋਂ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾ।

ਉਚੇਤ ਉਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ।

ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਰੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁੰਚ ਦਿਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀਓ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅਨਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ, ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂਣ ਹੈ ਛੁੱਟੈ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਹ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲਿਆ ਨੇ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਹੋ ਤੇਲ, ਦੇਹੋ ਸੱਜਣ ਸਿਸੜਿਆ, ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ, ਨਾਨਕ ਸਹਿ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਉਡਾਈ ਤੋਏ ਰਹਾਉ। ਵਿਸਵੇ ਚਸਿਆਂ ਘੜੀਆਂ ਪੈਰਾ, ਥਿਤੀ ਵਾਰੀ ਮਹੋ ਹੋਵਾ, ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦੀ ਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪੌਣ ਚੌਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਬਹੁ ਖੰਡਾ ਤੇਰੀ ਆਰਤੀ, ਅਨਤਾ ਸ਼ਬਦ ਵਾਜੰਤ ਫੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧੇ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਗੁਰ

ਆਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ। ਰਾਹ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਸਾਧਨ ਜਾਣਿਆ, ਤਿਨ ਅੰਤਰਾ ਮੈਂ ਕੰਡਾ ਹੈ। ਜਿਉ ਜਿਉ ਚਲਹਿ ਚੁਭਹਿ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ। ਅਵਿਨਾਸੀ ਪੂਰਕ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ, ਆਗੈ ਬਸਨ ਸੋਹਿਲਾ। ਔਦ ਘਟੇ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਹੋ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਗਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾ ਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ।

ਹਰ ਹਰੇ ਏਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੋ ਉਦਰੇ ਭ੍ਰਮ ਮੋਹ ਸਾਗਰ ਲਗ ਸ

ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰਾਖੋ ਮਾਨ ਦਿਓ ਪ੍ਰੀਤ ਸਾਧੂ ਸੰਗ ਸਵਾਮੀ ਹਰ ਗੁਣ ਰਸਨ ਵਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ

ਸਗਲ ਸੰਭਾਲੇ ਸਗਲਿਆਂ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਘੱਟ

ਜਗ ਤ੍ਰਿਸ਼ਨਾ ਦੇਖ ਰਚਿਉ ਬਾਵਰਤ ਹੂਮ ਛਾਇਆ ਰੰਗ ਰਾਤ ਮਾਨ ਮੋਹ ਮਹਾਮਦ ਮੋਹਤ।

ਸਰੀ ਚਪਲ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠ ਬਾਦ ਧਰੀ।

ਆਖਿਓ ਮੈਂ ਉਪਦਿੱਤਾ ਬੇਕਾਰ ਜਿਸ ਪ੍ਰਾਪਤ ਹੋਈ ਸਿਮਰੈ ਤਿਸ ਦੈਤ ਨੈ ਸੰਸਾਰ ਸਗਲ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾ ਸਰਨਾਗਤੀ ਤੇਰੀ ਸੰਤਨਾ ਕੀ ਸਾਰ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਬਿਨ ਤ੍ਰਿ ਸਰੂਤ ਜੀਵਨ ਰੂਪ ਵਿਸਾਰ ਜੀਵੈ ਤੇ ਕਤ ਜੀਵਨ ਹੋਤ ਰਹਾਉ ਖਾਤ ਪੀਤ ਅਨੇਕ ਵਿੰਜਣ ਜੈਸੇ ਭਾਰ ਬਾਕੂਤ ਆਠ ਪੈਰ ਮਹਾਸਰਮ ਪਾਇਆ ਜੈਸੇ ਬਿਰਖ ਜੰਤੀ ਜੋਤ ਤਾਜ ਗੋਪਾਲ ਜੇ ਆਣ ਲਾਗੇ ਸੇ ਬਹੁ ਪ੍ਰਕਾਰੀ ਰੂਤ ਕਰ ਜੋਰ ਨਾਨਕ ਦਾਨ ਮੰਗਾ ਹਰ ਰੱਖਿਓ ਕੰਠ ਪਰੋਤ ਕੇਦਾਰਾ ਮਹੱਲਾ ਪੰਜਵਾਂ ਸੰਤਹਿ ਧੂਰਲੇ ਮੁਖ ਮਲੀ ਗੁਣਾ ਚੁੱਤ ਸਦਾ ਪੂਰਨ ਨਹਿ ਦੁਖ ਵਿਆਪੈ ਕਲੀ ਰਹਾਉ ਗੁਰ ਬਚਨ ਕਾਰਜ ਸਰਬ ਪੂਰਨ ਏ ਤੇ ਉਤਨਾ ਹਲੀ ਪ੍ਰਭ ਏਕ ਅਨਕ ਸਰਬਤ ਪੂਰਨ ਵਿਖੈ ਅਗਨਾ ਜਲੀ ਗੈ ਭੁਜਾ ਲੀਨੂ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਯੋ ਨਾਨਕ ਹਰ ਸੰਗ ਚਲੀ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੈ ਕੂੜ ਸਾਤ ਆਨੰਦ ਪੂਰਨ ਜਲਤ ਸਾਥੀ ਬੁਜੈ ਰਹਾਉ ਸੰਤ ਮਾਰਗ ਚਲਤ ਪ੍ਰਾਣੀ ਪਤਤ ਉਦਰੈ ਮੁਚੈ ਰੇਣ ਜਣ ਕੇ ਲੱਗੀ ਮਸਤਕ ਅਣਕ ਤੀਰਥ ਸੁਚੈ ਚਰਨ ਕਮਰ ਧਿਆਨ ਪੀਤਰ ਕਾਟ ਕਟ ਸੁਆਮੀ ਸੁਜੈ ਸਰਨ ਦੇਵ ਉਪਾਰ ਨਾਨਕ ਬੌਰ ਜਮਣੇ ਲੁਜੈ ਕੇਦਾਰਾ ਸੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੁਰ ਰਿਆ ਸਰਵਤਰ ਮੈਂ ਸੋ ਪੁਰਖ ਵਿਦਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗਜਾਤਾ ਸੰਤਨ ਸੰਗਜਾਤਾ ਪੁਰਖ ਵਿਦਾਤਾ ਕੜ ਕੜ ਨਦਰ ਨਿਹਾਲਿਆ ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲ ਨੀ ਪੰਨੈ ਕਾਲਿਓ ਹਰ ਗੁਣ ਨਿਦਗਾਏ ਸਹਿ ਸੁਭਾਏ ਪ੍ਰੇਮ ਮਹਾਰਸ ਮਾਤਾ ਨਾਨਕ ਦਾ ਤੇਰੀ ਸਰਨਾਈ ਤੂੰ ਪੂਰਨ ਪੁਰਖ ਵਿਦਾਤਾ ਹਰ ਪ੍ਰੇਮ ਭਗਤ ਜਣ ਬੇਦਿਆ ਸੀ ਆਣ ਕਤ ਜਾਹੀ ਮੀਣ ਬਸੋਆ ਨਾ ਸਹੀ ਜਲ ਬਿਨ ਮਰ ਪਾਹੀ ਹਰ ਬਿਨ ਕਿਉਂ ਰਹੀ ਹੈ ਦੁੱਖ ਕਿਨ ਸਹੀ ਹੈ ਚਾਤਰਕ ਬੂੰਦ ਪਿਆਸਿਆ ਕਬ ਰਹਿਣ ਬਿਹਾਵੇ ਚੱਕਵੀ ਸੁਖ ਪਾਵੈ ਸੂਰਜ ਕਿਣ ਪ੍ਰਗਾਸਿਆ ਹਰ ਦਰਸਮਣ ਲਗਾ ਦਿਨ ਸੁਭਾਗਾ ਅਣ ਦਿਨ ਹਰ ਗੁਣ ਗਾਹੀ ਨਾਨਕ ਦਾਸ ਕਹੇ ਬੇਨੰਤੀ ਕਤ ਹਾਰ ਬਿਨ ਪ੍ਰਾਣ ਟਿਕਾਹੀ ਸਾਸ ਬਿਨਾ ਜੋ ਦੂਰੀ ਕਦ ਸੁਭਾ ਪਾਵੈ ਦਰਸ ਬਿ ਹੋਣਾ ਸਾਧ ਜਣ ਖਿੰਟੇ ਕਨੇ ਆਵੈ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੇਦਿਆ ਹਰ ਰਸਕ ਬੈਰਾਗੀ ਨਾਮ ਲਿਵ ਲਾਗੀ ਕਤਾ ਨਾ ਜਾਏ ਨਿਖੇਦਿਆ ਹਰ ਸੋ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕਣ ਮਾਵੈ ਹੋ ਕਿਰਪਾਲ ਨਾਨਕੇ ਸੁਆਮੀ ਹਰ ਚਰਨੈ ਸੰਗ ਸਮਾਵੈ ਖੋਜਤ ਖੋਜ ਪ੍ਰਭ ਮਿਲੇ ਹਰ ਕਰਨਾ ਤਾਰੇ ਨਿਰਗੁਣ ਨੀਚ ਅਨਾਤਮੈ ਨਹੀਂ ਦੁੱਖ ਵਿਚਾਰੇ ਨਹੀਂ ਦੁੱਖ ਵਿਚਾਰੇ ਪੂਰਨ ਸੁਖ ਸਾਰੇ ਪੌਣ ਬਿਰਧ ਬਖਾਨਿਆ ਭਗਤ ਵਸਲ ਸੁਣਿਆ ਚਲੋ ਗਏ ਘਟ ਘਟ ਪੂਰ ਸਮਾਨਿਆ ਸੁਖ ਸਾਗਰ ਪਾਇਆ ਸਹਿ ਸੁਪਾਇਆ ਜਨਮ ਮਨ ਦੁਖਾਰੇ ਕਰ ਗਿਆ ਲੀਨੀ ਨਾਨਕ ਦਾਸ ਆਪਣੇ ਰਾਮ ਨਾਮ ਉਰਹਾਰੇ ਰਾਗ ਕਿਦਾਰਾ ਬਾਣੀ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਸ ਤਨ ਨਿੰਦਾ ਦੋ ਬਿਵਰਜਿਤ ਤਜੇ ਮਾਣੇ ਬਿਮਾਨਾ ਲੋਹਾ ਕੰਚਨ ਸਮ ਕਰ ਜਾਣੇ ਤੇ ਮੂਰਤ ਭਗਵਾਨ ਤੇਰਾ ਜਨ ਏਕ ਆਦ ਕੋਈ ਕਾਮ ਕ੍ਰੋਧ ਲੋ ਮੋਹ ਬਿਵਰਜਤ ਹਰ ਪਦ ਚੀਨੈ ਸੋਈ ਰਾਓ ਰਾਜ ਗੁਣ ਤਮ ਗੁਣ ਸਤ ਗੁਣ ਕਹੀ ਏ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ ਤੀਰਥ ਬਰਤ ਨੇਮ ਸੋ ਸੰਯਮ ਸਦਾ ਰਹੇ ਨੇਕਮਾ ਤ੍ਰਿਸ਼ਨ ਅਰ ਮਾਇਆ ਪਰਮ ਚੁੱਕਾ ਚਿਤਵਤੇ ਆਤਮ ਰਾਮਾ ਜੇ ਮੰਦਰ ਦੀ ਪ੍ਰਗਾਸਿਆ ਅੰਧਕਾਰ ਤੈ ਨਾਸਾ ਨਿਰਭਉ ਪੂਰੇ ਪਰਮ ਭਾਗਾ ਕਹਿ ਕਬੀਰ ਜਨ ਦਾਸਾ ਸੁਪਾਰੀ ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਕੇ ਪਹਮਾਰੀ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਚੜਿਆ ਨਿਰਮੋਲ ਸੂਟ ਗਈ ਸੰਸਾਰੀ ਰਹਾਉ ਸਾਚੇ ਲਾਏ ਤੋ ਸੱਚ ਲਾਗੇ ਸਾਚੇ ਕਿਉ ਵਿਹਾਰੀ ਸਾਚੀ ਬਸ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ
ਆਪੇ ਰਤਨ ਜਵਾਹਰ ਮਾਣ ਕੇ ਆਪੇ ਹੈ ਪਸਾਰੀ ਆਪੇ ਦੈ ਦਸੇ ਆਪ ਚਲਾਵੇ ਨੇਚਲ ਹੈ ਵਿਆਪਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੁਣ ਠਰ ਪਾਰੀ ਪਰ ਡਾਰੀ ਕਹਿ ਕਬੀਰ ਸੁਨੋਰੇ ਸੰਤੋ ਨਿਭੀ ਕੇ ਪਹਮਾਰੀ ਰੀ ਕਲਵਾਰ ਗਵਾਰ ਮੂੜ ਮਦ ਉਲਟੋ ਪਾਉਣ ਪਰਾਵਉ ਮਨ ਮਤਵਾਰ ਮੀਰ ਸਰ ਪਾਟੀ ਅੰਮ੍ਰਿਤ ਧਾਰ ਚੋ ਆਵਉ ਬੋਲੋ ਭਈਆ ਰਾਮ ਕੀ ਦੁਹਾਈ ਪੀਓ ਸੰਤ ਸਦਾ ਮਤ ਦੁਰਲਭ ਸਹਿਜੀ ਪਿਆਸ ਬੁਝਾਈ ਰਹਾਓ ਪੈ ਵਿੱਚ ਪਾਉ ਪਾਏ ਕਉ ਬੂਜੈ ਹਰ ਪਾਵੇ ਪਾਈ ਜੇਤੇ ਕਟ ਅੰਮ੍ਰਿਤ ਸਭ ਹੀ ਮੈਂ ਪਾਵੇ ਤਿਸੇ ਪਿਆਈ ਨਗਰੀ ਇੱਕੇ ਨੌ ਦਰਵਾਜੇ ਧਾਵਤ ਬਰਜ ਰਹਾਈ ਤਿਰਕੁੱਟੀ ਸੂਟੇ ਦਸਵਾਂ ਦਰ ਖੁੱਲੇ ਤਾਮਣ ਜੀਵ ਖੀਵਾ ਪਾਈ ਅਬੇ ਪਦ ਪੂਰ ਤਾਪ ਤੈ ਨਾਸੇ ਕਹਿ ਕਬੀਰ ਵਿਚਾਰੀ ਉਬਟ ਚਲਨ ਤੇ ਇਹ ਮਦ ਮਾਇਆ ਜੈਸੇ ਖੂੰਦ ਖੁਮਾਰੀ ਕਾਮ ਕ੍ਰੂਧ ਤ੍ਰਿਸ਼ਨਾ ਕਹਿ ਲੀਨੇ ਗਤ ਨੇ ਇੱਕੈ ਜਾਨੀ ਪੂਟੀ ਆਖੇ ਕਸੁ ਨਸੁ ਜੈ ਬੂੜ ਮੂਏ ਬਿਨ ਪਾਨੀ ਚਲਤ ਕਾਤ ਟੇਡੇ ਟੇਡੇ ਟੇਡੇ ਅਸਤ ਚਰਮ ਟਾਕੇ ਮੁੰਦੇ ਦੁਰਗੰਧ ਹੀ ਕੇ ਬੇਡੇ ਰਹਾਉ ਰਾਮ ਨ ਜਪੋ ਕਮਣ ਪਰਮ ਪੂਲੇ ਤੁਮ ਤੇ ਕਾਲ ਨ ਦੂਰੇ ਅਣਕ ਜਤਨ ਕਰ ਇਹ ਤਨ ਰਾਖੂ ਰਹੇ ਅਵਸਥਾ ਪੂਰੇ ਆਪਣ ਕੀ ਆ ਕਸੂ ਨ ਹੋਵੇ ਕਿਆ ਕੋ ਕਰੇ ਪਰਾਨੀ ਜਾਂ ਤਿਸ ਭਾਵੇ ਸਤਿਗੁਰ ਪੇਟੀ ਏਕੋ ਨਾਮ ਬਖਾਨੀ ਬਲੂਆ ਕਹਿ ਕਰੂਆ ਮੈਂ ਬਸਤੇ ਫੁਲਵਤ ਦੇ ਅਯਾਨੇ ਕਹਿ ਕਬੀਰ ਜੇ ਰਾਮ ਨਾ ਚੇਤਿਓ ਬੂਢੇ ਬਹੁਤ ਸਿਆਣੇ ਟੇਡੀ ਪਾਗ ਟੇਡੀ ਚੱਲੇ ਲਾਗੇ ਵੀਰੇ ਖਾਣ ਭਉ ਭਗ ਸੋ ਕਾ ਨ ਕਸੁਐ ਮੇਰੂ ਕੰਮ ਦੀਵਾਨ ਰਾਮ ਵਿਸਾਰੂ ਹੈ ਅਭਿਮਾਨ ਕਣੇ ਕਾਮਣੀ ਮਹਾਂ ਸੁੰਦਰੀ ਭੇਕ ਭੇਕ ਸੱਚ ਮਾਣ ਰਹਾਉ ਲਾਲ ਝੂਠ ਬਕਾਰ ਮਹਾਮਦ ਏ ਬਿਧਿਆਉਦ ਬਿਹਾਨ ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ ਚਾਰ ਦਣੇ ਆਪਣੀ ਨੌਬਤ ਚਲੇ ਬਜਾਏ ਇਤਨਾ ਖਟਿਆ ਗਠਿਆ ਮਟਿਆ ਸੰਗਣ ਕਸੂ ਲੈ ਜਾਏ ਰਹਾਉ ਦੇਰੀ ਬੈਠੀ ਮੇਰੀ ਰੂਵੈ ਦੁਬਾਰੇ ਲਓ ਸੰਗ ਮਾਰੇ ਮਰਹਟ ਲੱਗ ਸਭ ਲੋਕ ਟੰਬ ਮਿਲ ਹੰਸ ਅਕੇਲਾ ਜਾਏ ਵੈ ਸੁਤ ਵੈ ਬਿਤ ਵੈ ਪੁਰ ਪਾਟਣ ਬਹੁ ਨ ਦੇਖੇ ਆਏ ਕਹਿ ਕਬੀਰ ਰਾਮ ਕੀ ਨਾ ਸਿਮਰਾਉ ਜਨਮ ਕਾਰਥ ਜਾਏ ਰਾਗ ਕੇ ਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਖੱਟ ਕਰਮ ਕੋਲ ਸੰਯੁਕਤ ਹੈ ਸਾਰ ਭਗਤ ਹਿਰਦੇ ਨਾਇ ਚਰਨਾਰ ਬਿੰਦਨਾ ਕਥਾ ਪਾਵੇ ਸੁਭਜ ਤੁਲ ਸਮਾਨ ਰੇ ਚਿਤ ਚੇਤ ਚੇਤ ਅਚੇਤ ਕਾਇਨਾ ਬਾਲ ਮਹੀ ਕਹਿ ਦੇਖ ਕੇ ਜਾਤ ਤੇ ਕਹਿ ਪਦ ਹੈ ਅਮਰ ਹੋ ਰਾਮ ਭਗਤ ਬਸੇ ਕਰਾਉ ਸਵਾਣ ਸ਼ਸਤਰ ਅਜਾਤ ਸਾਬਤੀ ਕ੍ਰਿਸ਼ਨ ਲਾਵੇ ਹੀਤ ਲੋਕ ਬਪਰਾ ਕਿਆ ਸਰਾਏ ਤੀਨ ਲੋਕ ਪਰਵੇਸ਼ ਆਜਾ ਮਾਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮੁਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਿਦਾਸ ਰਾਗ ਪੈਰੋ ਮੁਹੱਲਾ ਪਹਿਲਾ ਕਰ ਪਹਿਲਾ ਚੌਕ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਾਹਿਬੰ ਗੁਰਪ੍ਰਸਾਦ ਤੋਜ ਤੇ ਬਾਰ ਕਿਸੂ ਨਾ ਹੋਏ ਤੂੰ ਕਰ ਕਰ ਦੇਖੇ ਜਾਣੇ ਸੋ ਕਿਆ ਕਹੀਏ ਕਿ ਕਹੀ ਨਾ ਜਾਏ ਜੋ ਕਿਸਾਏ ਸਭ ਤੇਰੀ ਰਜਾਏ ਰਾਉ ਜੋ ਕਿਸ ਕਰਨ ਆਸੂ ਤੇਰੇ ਪਾਸ ਕਿਸੇ ਆਗਿਆ ਕੀਚੇ ਅਰਦਾਸ ਆਖਣ ਸੁਨਾ ਤੇਰੀ ਬਾਣੀ ਤੂੰ ਆਪੇ ਜਾਣੇ ਸਰਵੜਾਣ ਕਰੇ ਕਰਾਏ ਜਾਣੇ ਆਪ ਨਾਨਕ ਦੇਖੇ ਤਾਪ ਤਾਪ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਪੈਰੂ ਮਹੱਲਾ ਪਹਿਲਾ ਕਰ ਦੂਜਾ ਗੁਰ ਕੈਸਾ ਉਤਰੇ ਮੁਣਕੇ ਤੇ ਇੰਦਰਾਦਿਕ ਬ੍ਰਹਮਾ ਤਰੇ ਸਣਕ ਸਨੰਦਨ ਤਪਸੀ ਜਣ ਕੇ ਤੇ ਗੁਰਪ੍ਰਸਾਦੀ ਪਾਰ ਪਰੇ ਭਉ ਜਲ ਬਿਨ ਸਭ ਦੇ ਕੇ ਉਤਰੀਐ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬਡ ਮਰਿਆ ਰਾਉ ਗੁਰਦੇਵਾ ਗੁਰ ਅਲਕ ਭੇਵਾ ਤਿਰਪੁਣ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੇ ਗੁਰਦਾਤੈ ਪਾਇਆ ਅਲ ਅਭੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨ ਸਾਹਮਣੇ ਸੁਮਾਈ ਮਨ ਜੋਗੀ ਮਨ ਬਿਨ ਸੁਭਯੋਗੀ ਮਨ ਸਮਝੇ ਗੁਣ ਗਾਈ ਗੁਰ ਤੇ ਮਨ ਮਾਰਿਆ ਸਬਦ ਵਿਚਾਰਾ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਰਪੁਰ ਲੀਨਾ ਸਾ ਸਬਦ ਨਿਸਤਾਰ ਪੈਰੂ ਮੁਹੱਲਾ ਪਹਿਲਾ ਨੈਨੀ ਦ੍ਰਿਸ਼ਟ ਨਹੀਂ ਤਨਹੀਨਾ ਚਰ ਜੀਤਿਆ ਸਿਰ ਕਾਲ
रूप रंग रहसनी साचा क्यों सोडे जम जालो प्राणी प्राणी हर जप जन्म गयो सा सौद बिन कब नसूर सुबिरथा जन्म पयो राओ तन मैं काम करो दो हो ममता कठन पीरियत पारी गुरमुख राम जपूरा सरसना इन बैद तर तू तारी बहरे करन अकल पई होसी शब्द सह नहीं बूझिया जन्म पदार्थ मन मुख हारिया बिन गुर अंदन सूझिया।

ਜਬ ਲਗ ਸਬਦ ਭੇਦਣੀ ਆਇਆ ਤਬ ਲਗ ਕਾਲ ਸੰਤਾਏ ਅਨ ਕੋ ਦਰ ਕਰ ਕਬੂ ਨ ਜਾਣ ਸੇ ਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹੇ ਵਿਚਾਰ ਪੈਰੋ ਮਹੱਲਾ ਪਹਿਲਾ ਸਗਲੀ ਰਹਿਣ ਸੋਬਤ ਗਲ ਪਾਏ ਦਿਨ ਸੰਜਾਲ ਗਵਾਇਆ ਖਿਣ ਪਲ ਕੜੀ ਨਹੀਂ ਪ੍ਰਭ ਜਾਣਿਆ ਜਿਨ ਇਹ ਜਗ ਤੋਂ ਪਾਇਆ ਮਨ ਰੇ ਕਿਉਂ ਸੂਟ ਸੁਦੁਖ ਭਾਰੀ ਕਿਆ ਲੈ ਆਵਸ ਕਿਆ ਲੈ ਜਾਵਸ ਰਾਮ ਜਪੋ ਗੁਣਕਾਰੀ ਰਹਾਓ ਊਂ ਦੋ ਕਵਲ ਮਨ ਮੁਖ ਮਤ ਹੋਸੀ ਮਨ ਅੰਧੇ ਸਿਰ ਤੰਦਾ ਕਾਲ ਬਿਕਾਲ ਸਦਾ ਸਿਰ ਤੇਰੇ ਬਿਨ ਨਾਵੇ ਗਲ ਫੰਦਾ ਡਗਰੀ ਚਾਲ ਨਿੱਤਰ ਫੁਣ ਅੰਦਲੀ ਸਬਦ ਸੁਰਤ ਨੀ ਪਾਈ ਸ਼ਾਸਤਰ ਬੇਤਰੇ ਗੁਣ ਹੈ ਮਾਇਆ ਅੰਦਲਾਓ ਤੰਦ ਕਮਾਈ ਖੋਇਓ ਮੂਲ ਲਾਭ ਕੈ ਪਾਵਸ ਦੁਰਮਤ ਗਿਆਨ ਮੇ ਹੋਣੈ ਸਬਦ ਵਿਚਾਰ ਰਾਮ ਰਚਾਕਿਆ ਨਾਨਕ ਸਚ ਬਤੀਨੇ ਪੈਰੋ ਮਹੱਲਾ ਪਹਿਲਾ ਗੁਰ ਕੈ ਸੰਗ ਰਹੇ ਦਿਨ ਰਾਤੀ ਰਾਮ ਰਸਣ ਰੰਗ ਰਾਤਾ ਵਰਨ ਜਾਣ ਸਬਦ ਪਸਾਣ ਅੰਤਰ ਜਾਣ ਪਸਾਤਾ ਸੋਜਣ ਐਸਾ ਮਹਿਮਣ ਭਾਵੈ ਆਪ ਮਾਰ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੈ ਰਹਾਉ ਅੰਤਰ ਬਾਰ ਪੁਰਖ ਨਿਰੰਜਣ ਆਦਿ ਪੁਰਖ ਦੇਸੋ ਘੜ ਘੜ ਅੰਦਰ ਸਰਬ ਨਿਰੰਤਰ ਰਵ ਰਿਹਾ ਸਚ ਵੇਸੋ ਸਾਚ ਰਤੀ ਸਚ ਅੰਮ੍ਰਿਤ ਜਿਹਵਾ ਮਿਥਿਆ ਮੈਲ ਨਰਾਈ ਨਿਰਮਲ ਨਾਮ ਅੰਮ੍ਰਿਤ ਰਾ ਚਾਕਿਆ ਸਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟੇ ਗੁਰ ਸੇਵਾ ਨਾਨਕ ਨਾਮ ਸਖਾਈ ਪੈਰੂ ਮਹੱਲਾ ਪਹਿਲਾ ਹਿਰਦੈ ਨਾਮ ਸਰਬ ਤਨ ਧਾਰਨ ਗੁਰ ਪ੍ਰਸਾਦੀ ਪਾਈ ਹੈ ਅਮਰ ਪਦਾਰਥ ਤੇ ਕਰਤਾਰਥ ਸਹਿਜ ਧਿਆਨ ਲਿਵ ਲਾਈ ਮਨ ਰੇ ਰਾਮ ਭਗਤ ਚਿੱਤ ਲਾਈ ਹੈ ਗੁਰਮੁਖ ਰਾਮ ਨਾਮ ਜਪ ਹਿਰਦੈ ਸਹਿਜ ਸਿਤੀ ਕਰ ਜਾਈ ਹੈ ਰਾਉ ਭਰਮ ਭੇਦ ਪਉ ਕਬ ਨ ਸੂੜ ਸੇ ਆਵਤ ਜਾਤ ਨ ਜਾਨੀ ਬਿਨ ਹਰ ਨਾਮ ਕੁਮੁਗਤ ਨ ਪਾਵ ਸਡੂ ਮੂਏ ਬਿਨ ਪਾਨੀ ਧੰਦਾ ਕਰਤ ਸਗਲੀ ਪਤ ਕੋਸ ਭਰਮਣ ਮਿਟਸ ਗਵਾਰਾ ਬਿਨ ਗੁਰ ਸਬਦ ਮੁਕਤ ਨਹੀਂ ਕਬਹੀ ਅੰਦਲੇ ਤੰਦ ਪਸਾਰਾ ਅਕੁਲ ਨਿਰੰਜਨ ਸਿਉ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਰੇ ਕੋ ਜਾਨਿਆ ਨਾਨਕੇ ਅਵਰ ਨ ਦੂਆ ਪੈਰੂ ਮਹੱਲਾ ਪਹਿਲਾ ਗਗਨ ਹੂੰ ਪੁਨ ਤਾਬੂ ਜਾ ਦੇ ਦੁਖੀ ਨਿਤ ਦੁਖ ਸਹਿ ਰਾਮ ਨਾਮ ਬਿਨ ਮੂਦਣ ਪਾਵਸ ਮੁਕਤ ਨਾਮ ਗੁਰਮੁਖ ਲਹਿ ਰਾਮ ਨਾਮ ਬਿਨ ਬਿਰਥੇ ਜਗ ਜਨਮ ਵੇਖਾ ਵੈ ਬਿਖ ਬੋਲੀ ਬੋਲੈ ਬਿਨ ਨਾਵੇ ਨੇਫਲ ਮਰ ਭਰਮ ਨਾ ਰਹਾਉ ਪੁਸਤਕ ਪਾਠ ਬਿਆ ਕਰ ਨੂੰ ਵਖਾਣੇ ਸੰਧਿਆ ਕਰਮ ਤੇ ਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ ਰਾਮ ਨਾਮ ਬਿਨ ਉਰਜ ਮਰੈ ਡੰਡਕ ਮੰਡਲ ਸਿੱਖਾ ਸੂ ਧੋਤੀ ਤੀਰਥ ਗਵਣ ਅਤ ਭ੍ਰਮਣ ਕਰੈ ਰਾਮ ਨਾਮ ਬਿਨ ਸਾਤਣ ਆਵੈ ਜਪ ਹਰ ਹਰ ਨਾਮ ਸੁਪਾਰ ਪਰੈ ਜਟਾ ਮੁਕਟ ਤਣ ਭਸਮ ਲਗਾਈ ਬਸਤਰ ਸੂੜ ਤਣ ਨਿਗਣ ਪਿਆ ਰਾਮ ਨਾਮ ਬਿਨ ਤ੍ਰਿਪਤਣ ਆਵੇ ਕਿਰਤਕ ਪਾਉਂਦੇ ਭੇਕ ਪਿਆ ਜੇਤੇ ਜੀ ਜੰਤ ਜਲ ਥਲ ਮਈਅਲ ਜਤਰ ਕਤਰ ਤੂੰ ਸਰਬ ਜੀਆ ਗੁਰ ਪ੍ਰਸਾਦ ਰਾਖ ਲੇ ਜਨਕ ਹਰ ਰਸ ਨਾਨਕ ਝੂਲ ਪਿਆ ਰਾਗ ਪੈਰੋ ਮਹਲਾ ਤੀਜਾ ਚੌਪਦੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਤ ਕਾ ਗਰਬਣਾ ਕਰਿਆ ਕੋਈ ਬ੍ਰਹਮ ਬਿੰਦੇ ਸੂ ਬ੍ਰਾਹਮਣ ਹੋਈ ਜਾਤ ਕਾ ਗਰਬਣਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੈ ਬਹੁਤ ਵਿਕਾਰਾ ਰਹਾਉ ਚਾਰੇ ਵਰਨਾ ਕੇ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁਪਤ ਪਾਂਡੇ ਕੜੀ ਕੁਮਾਰਾ ਪੰਜ ਤੱਤ ਮਿਲਦੇ ਕਾ ਆਕਾਰਾ ਘਟ ਵੱਧ ਕੁਕਰੇ ਵਿਚਾਰਾ ਕਹੋਤ ਨਾਨਕ ਏ ਜਿਉ ਕਰਮ ਬੰਦ ਹੋਈ ਬਿਨ ਸਤਿਗੁਰ ਪੇਟੇ ਮੁਗਤਣਾ ਹੋਈ ਪੈਰੋ ਮਹਲਾ ਤੀਜ ਜੋਗੀ ਗ੍ਰਹੀ ਪੰਡਿਤ ਭੇਗ ਤਾਰੀ ਏ ਸੂਤੇ ਆਪਣੇ ਅੰਕਾਰੀ ਮਾਇਆ ਮਦ ਮਾਤਾ ਰਹਿਆ ਸੋਏ ਜਾਗਤ ਰਹੇ ਨਮੂ ਸਹਿ ਕੋਈ ਰਾਮ ਸੋ ਜਾਗੇ ਜੇ ਸਤਿਗੁਰ ਮਿਲੇ ਪੰਚ ਦੂਤ ਉਹ ਵਸਕਤ ਕਰੇ ਸੋ ਜਾਗੇ ਜੋ ਤਤ ਵਿਚਾਰੇ ਆਪ ਮਰੇ ਅਵਰਾ ਨਹਿ ਮਾਰੇ ਸੋ ਜਾਗੇ ਜੋ ਏਕੋ ਜਾਣੇ ਪਰ ਕਿਰਤ ਸੋਡੇ ਤਤ ਪਸਾਣ ਚੌਵਰ ਨਵੇ ਜਾਗੇ ਕੋਏ ਜਮੈ ਕਾਲੈ ਤੈ ਸੂਟੇ ਸੋਏ ਕਹਿਤ ਨਾਨਕ ਜਣ ਜਾਗੇ ਸੋਏ ਗਿਆਨ ਅੰਜਣ ਜਾ

ਨੇਤਰੀ ਓਏ ਭੈਰੋ ਮਹਲਾ ਤੀਜਾ ਜਾਕੋ ਰਾਖੇ ਆਪਣੀ ਸਰਨਾਈ ਸੱਚੈ ਸਾਚੇ ਲਾਗੇ ਸਾਚਾ ਫਲ ਪਾਈ ਰੇ ਜਣ ਕੈ ਸਿਓ ਕਰੇ ਉਪਕਾਰਾ ਹੁਕਮੇ ਓਆ ਹੁਕਮੇ ਵਿਰਤਾਰਾ ਰਾਓ ਇਹ ਆਕਾਰ ਤੇਰਾ ਹੈ ਤਾਰਾ ਕਿਣ ਮੈਂ ਬਿਣਸੇ ਕਰਤਣ ਲਾਗੇ ਬਾਰ ਕਰ ਪ੍ਰਸਾਦੇ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮਪਦ ਪਾਇਆ ਕਹਿਤ ਨਾਨਕ ਮਾਰ ਜਵਾਲ ਸੋਈ ਐਸਾ ਬੂਝੇ ਪਰਮਣ ਭੁੱਲੈ ਕੋਈ ਪੈਰੋ ਮਹੱਲਾ ਤੀਜਾ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤਿਹਾ ਕਰੀ ਸਿੰਗਾਰ ਜਾਂ ਤੇ ਭਾਵੇ ਤਾਂ ਪੂ ਕਰੇ ਤਨ ਮਨ ਸਾਚੇ ਸਾਹਿਬ ਜੋ ਜਾਂ ਤਿਸ ਭਾਵੇ ਤਾਂ ਪੂ ਕਰੇ ਤਨ ਮਨ ਸਾਚੇ ਸਾਹਿਬ ਜੋਗ ਰਾਓ ਉਸ ਤਤ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤੇ ਵਰਤੈ ਇੱਕੋ ਸੋਈ ਗੁਰ ਪ੍ਰਸਾਦ ਦੀ ਪਰਮ ਕਸਾਈ ਮਿਲੋਗੇ ਦਿਆਲ ਪੰਥ ਸਬਦ ਵਜਾਇ ਭਨਤ ਨਾਨਕ ਕਰੇ ਕਿਆ ਕੋਈ ਜਿਸ ਨੂੰ ਆਮ ਲਾਵੈ ਸੋਈ ਪੈਰੋ ਮਹੱਲਾ ਤੀਜਾ ਸੋ ਮੂਣ ਜੇ ਮਨ ਕੀ ਦੁਬਦਾ ਮਾਰੇ ਦੁਬਦਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜੋ ਪਾਈ ਮਨ ਖੋਜ ਨਾਮ ਨਉ ਨਿਦ ਪਾਈ ਰਾਓ ਮੂਲ ਮੋਹ ਕਰ ਕਰਤੇ ਜਗਤੋ ਪਾਇਆ ਮਮਤਾ ਲਾਈ ਭਰਮ ਪਲਾਇਆ ਇਸ ਮਨ ਤੇ ਸਭ ਪਿੰਡ ਪਰਾਣਾ ਮਨ ਕੈ ਵਿਚਾਰ ਹੁਕਮ ਬੂਝ ਸਮਾਨ ਕਰ ਮੋਵੇ ਗੁਰ ਕਿਰਪਾ ਕਰੇ ਇਹ ਮਨ ਜਾਗੇ ਇਸ ਮਨ ਕੀ ਸਦੁਬਦਾ ਮਰੈ ਮਨ ਕਾ ਸੁਭਾਉ ਸਦਾ ਬੈਰਾਗੀ ਸਾ ਮੈਂ ਵਸੇ ਤੀਤ ਨਰਾਗੀ ਕਹਿਤ ਨਾਨਕ ਜੋ ਜਾਣੇ ਪਿਓ ਆਦਿ ਪੁਰਖ ਨਾਰੰਜਣ ਦਿਓ ਵੈਰੋ ਮਹੱਲਾ ਤੀਜਾ ਰਾਮ ਨਾਮ ਜਗਤ ਨਿਸਤਾਰਾ ਪਵ ਜਲ ਭਾਰ ਉਤਾਰਨ ਹਾਰ ਗੁਰ ਪ੍ਰਸਾਦੀ ਅਰ ਨਾਮ ਸੰਭਾਲ ਸਦ ਹੀ ਨਵਹਿ ਤੇਰੇ ਨਾਲ ਰਾਵ ਨਾਮ ਨ ਚੇਤੇ ਮਨ ਮੋ ਗਵਾਰਾ ਬਿਨਾ ਵੇ ਕੈਸ ਪਾਵੇ ਪਾਰਾ ਆਪੇ ਦਾਤ ਕਰੀ ਦਾਰ ਦੇਵਣ ਆਰੇ ਕਵ ਜੈਕਾਰ ਨਦਰ ਕਰੇ ਸਤਿਗੁਰੂ ਮਿਲਾਏ ਨਾਨਕ ਹਿਰਦੇ ਨਾਮ ਸਾਏ ਪੈਰੋ ਮਹੱਲਾ ਤੀਜਾ ਨਾਮੇ ਉਦਰੇ ਸਾਹਿਬ ਜਿਤਨੇ ਲੋ ਗੁਰਮੁਖ ਦਿਨਾ ਪ੍ਰਾਪਤ ਹੋ ਹਰ ਜੂ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਾਓ ਰਾਮ ਨਾਮ ਜਿਨ ਪ੍ਰੀਤ ਪਿਆਰ ਆਪ ਉਦਰੇ ਸਭ ਕੁਲ ਉਧਾਰਨ ਹਾਰ ਬਿਨ ਨਾਵੇ ਮਨ ਮੁਖ ਜਮ ਪੁਰ ਜਾਏ ਔਖੇ ਹੋਵੇ ਝੋਟਾ ਖਾਇਆ ਪੇ ਕਰਤਾ ਦੇਵੈ ਸੋਏ ਨਾਨਕ ਨਾਮ ਪ੍ਰਾਪਤ ਹੋਏ ਪੈਰੋ ਮਹੱਲਾ ਤੀਜਾ ਗੋਬਿੰਦ ਪ੍ਰੀਤ ਸੁਣ ਕਾਦਕ ਉਧਾਰੇ ਰਾਮ ਨਾਮ ਸਬਦ ਵਿਚਾਰੇ ਹਰ ਜੂ ਆਪਣੀ ਕਿਰਪਾ ਤਾਰ ਗੁਰਮੁਖ ਨਾਮੇ ਲਗੈ ਪਿਆਰ ਰਹਾਓ ਅੰਤਰ ਪ੍ਰੀਤ ਭਗਤ ਸਾਚੀ ਹੋਈ ਪੂਰੇ ਗੁਰਮੇ ਲਾਵਾ ਹੋਈ ਨਿਜ ਕਰ ਵਸੇ ਸਹਿ ਸੁਪਾਈ ਗੁਰਮੁਖ ਨਾਮ ਵਸੇ ਮਣ ਆਏ ਆਪੇ ਵੇਖੈ ਵੇਖਣ ਹਾਰ ਨਾਨਕ ਨਾਮ ਰਖਵਰ ਧਾਰ ਪੈਰੋ ਮਹੱਲਾ ਤੀਜਾ ਕਲ ਯੁਗ ਮੈਂ ਰਾਮ ਨਾਮ ਉਰਤਾਰ ਪਿਣ ਨਾਵੇ ਮਾਥੇ ਪਾਵੇ ਸਾਰ ਰਾਮ ਨਾਮ ਦੁਲਭ ਹੈ ਪਾਈ ਗੁਰ ਪ੍ਰਸਾਦ ਵਸੇ ਮਣ ਆਈ ਰਾਓ ਰਾਮ ਨਾਮ ਜਣ ਭਾਲੈ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਪਾਣਾ ਮਣੈ ਸੇ ਜਣ ਪ੍ਰਮਾਣ ਗੁਰ ਕੈ ਸ਼ਬਦ ਨਾਮ ਨਿਸ਼ਾਨ ਜੋ ਸੋ ਸੇਵੈ ਜੋ ਕਾਲ ਰਹਿਆ ਧਾਰ ਨਾਨਕ ਗੁਰਮੁਖ ਨਾਮ ਪਿਆਰ ਪੈਰੋ ਮਹੱਲਾ ਤੀਜਾ ਕਲ ਯੁਗ ਮੈਂ ਬਹੁ ਕਰਮ ਕਮਾਹਿ ਨਾ ਰੁੱਤ ਨਾ ਕਰਮ ਥਾਈ ਪਾਹਿ ਕਲ ਯੁਗ ਮੈਂ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲੱਗੈ ਪਿਆਰ ਰਹਾਉ ਤਨ ਮਨ ਖੋਜ ਕਰੇ ਮੈਂ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਣ ਸਤਿਗੁਰ ਤੈ ਤੇ ਸਤਿਗੁਰ ਤੇ ਓਏ ਰਾਮ ਨਾਮ ਰਵ ਰਹਿਆ ਤੇ ਲੋਏ ਕਲ ਯੁਗ ਮੈਂ ਅਰਜੀ ਓਏ ਇੱਕ ਹੋਰ ਰੁੱਤ ਨਾ ਕਾਈ ਨਾਨਕ ਗੁਰੂ ਕਹਿਰ ਦੇ ਰਾਮ ਨਾਮ ਲੇ ਜਮਾਈ ਪੈਰੋ ਮਹੱਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁਦਾ ਮਨਮੁਖ ਰੋਗ ਵਿਆਪੈ ਤ੍ਰਿਸ਼ਨਾ ਜਲੇ ਦਿਕਾਈ ਮਰ ਮਰ ਜੰਮੇ ਠੌਰ ਨ ਪਾਵੇ ਬਿਰਤਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਉ ਬਜਾਈ ਹੁਮੇ ਰੋਗੀ ਜਗਤ ਉਪਾਇਆ ਬਿਨ ਸਭ ਦੇ ਰੋਗ ਨ ਜਾਈ ਰਾਉ ਸਿਮਰਤ ਸਾਸਤਰ ਪੜੇ ਮੁਣ ਕੀਤੇ ਬਿਨ ਸਭ ਦੇ ਸੁਰਤਨ ਪਾਈ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇੱਕ ਆਪੇ ਕੱਢ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਲਾਏ ਹਰ ਕਾ ਨਾਮ ਨਿਦਾਨੋ ਪਾਇਆ ਸੁਖ ਵਸਿਆ ਮਣਿਆਏ ਚੌਥੀ ਪਦਵੀ ਗੁਰਮੁਖ ਵਰਤੇ ਤੇ ਨਿਜ ਕਰ ਵਸਾ ਪਾਇਆ
ਪੂਰੇ ਸਤਿਗੁਰ ਕਿਰਪਾ ਕਿੰਨੀ ਵਿੱਚੋਂ ਆਪ ਗਵਾਇਆ। ਏਕ ਕੀ ਸਰਕਾਰ ਏਕ ਜਿਨ ਬ੍ਰਹਮਾ ਬਿਸਣ ਰੁਦਰ ਉਪਾਇਆ। ਨਾਨਕ ਨੇ ਚਲ ਸਾਚਾ ਏਕੋ ਨਾ ਉਹ ਮਰੇ ਨਾ ਜਾਇਆ। ਪਹਿਰੋ ਮਹਲਾ ਤੀਜਾ ਮਨ ਮੋਹ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ। ਗੁਰਮੁਖ ਬੂਝੇ ਰੋਗ ਗਵਾਵੈ ਗੁਰ ਸਬਦੀ ਵਿਚਾਰਾ। ਹਰ ਜਿਉ ਸਤ ਸੰਗਤ ਮਿਲਾਈ ਨਾਨਕ ਤਿਸ ਨੂੰ ਦੇ ਵੜਿਆਈ ਜੋ ਰਾਮ ਨਾਮ ਚਿਤ ਲਾਏ ਰਾਉ। ਮਮਤਾ ਕਾਲ ਸਭ ਰੋਗ ਵਿਆਪੈ ਤਿਨ ਜਮ ਕੀ ਐ ਸਿਰਕਾਰਾ। ਗੁਰਮੁਖ ਪ੍ਰਾਣੀ ਜਮ ਨੇੜਨ ਆਵੈ ਜਿਨ ਹਰ ਰੱਖਿਆ ਔਰ ਤਾਰ। ਜਿਨ ਹਰ ਕਾ ਨਾਮ ਨ ਗੁਰਮੁਖ ਜਾਤਾ ਸੇ ਜਗ ਮੈਂ ਕਾਏ ਆਇਆ। ਗੁਰ ਕੀ ਸੇਵਾ ਕਦੇ ਨਾ ਕਿੰਨੀ ਬਿਰਥਾ ਜਨਮ ਗਵਾਇਆ। ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ। ਜੋ ਇਸੈ ਸੋਈ ਫਲ ਪਾਵੈ ਗੁਰਬਾਣੀ ਸੁਖ ਪਾਏ। ਪਹਿਰੋ ਮਹਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕਮਾਏ। ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸ਼ਟਾ ਮਹਾਏ ਸਮਾਏ। ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਾਉ। ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸ ਨੂੰ ਹਰ ਜਿਉ ਲਾਏ। ਨਾਮੇ ਨਾਮ ਮਿਲੇ ਵਡਿਆਈ ਜਿਸ ਨੂੰ ਮਨ ਵਸਾਏ। ਸਤਿਗੁਰ ਭੇਟੇ ਤਾਂ ਫਲ ਪਾਏ ਸੱਚ ਕਰਨੀ ਸੁਖਸਾਰ। ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਤਰੇ ਪਿਆਰ। ਤਿੰਨ ਕੀ ਰੇਣ ਮਿਲੇ ਤਾਂ ਮਸਤਕ ਲਾਈ ਜਿਨ ਸਤਿਗੁਰ ਪੂਰਾ ਤਿਆਇਆ। ਨਾਨਕ ਤਿੰਨ ਕੀ ਰੇਣ ਪੂਰੇ ਭਾਗ ਪਾਈ ਹੈ ਜਿਨੀ ਰਾਮ ਨਾਮ ਚਿਤ ਲਾਇਆ। ਪੈਰੋ ਮਹਲਾ ਤੀਜਾ ਸ਼ਬਦ ਵਿਚਾਰ ਸੋ ਜਨ ਸਾਚਾ ਜਿਨ ਕੈ ਹਿਰਦੇ ਸਾਚਾ ਸੋਈ। ਸਾਚੀ ਭਗਤ ਕਰੇ ਦਿਨ ਰਾਤੀ ਤਾਂ ਤਨ ਦੁਖ ਨਾ ਹੋਏ। ਭਗਤ ਭਗਤ ਕਹੇ ਸਭ ਕੋਈ ਪਿਣ ਸਤਿਗੁਰ ਸੇਵੇ ਭਗਤਣ ਪਾਈਐ ਪੂਰੇ ਭਾਗ ਮਿਲੇ ਪ੍ਰਭ ਸੋਈ ਰਾਓ। ਮਨ ਮੁਖ ਮੂਲ ਗਵਾਵੈ ਲਾਭ ਮੰਗੈ ਲਾਹਾ ਲਾਭ ਕਿਦੂ ਹੋਈ। ਜਮ ਕਾਲ ਸਦਾ ਹੈ ਸਿਰ ਉੱਪਰ ਦੂਜਾ ਪਾਏ ਪਤ ਕੋਈ। ਬਹਿਲੇ ਭੀਕ ਪਵੇ ਦਿਨ ਰਾਤੀ ਉਮੇ ਰੋਗ ਨਾ ਜਾਏ। ਪੜ ਪੜ ਲੂਜੈ ਬਾਦ ਵਖਾਨੇ ਮਿਲ ਮਾਇਆ ਸੁਰਤ ਗਵਾਏ। ਸਤਿਗੁਰ ਸੇਵੈ ਸਤਿਗੁਰ ਸੇਵੈ ਪਰਮਗਤ ਪਾਵੈ ਨਾਮ ਮਿਲੈ ਵਡਿਆਈ। ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚੇ ਪਤ ਪਾਈ। ਭੈਰੋ ਮਹਲਾ ਤੀਜਾ ਮਨ ਮੁਖ ਆਸਾ ਨਹੀਂ ਉਤਰੈ ਦੂਜੇ ਪਾਏ ਖਵਾਏ। ਉਦਰ ਨਹਿਸਾਨ ਨਾ ਭਰੀਐ ਕਬੂਤਰ ਸਨਾਗਣ ਪਚਾਏ। ਸਦਾ ਆਨੰਦ ਰਾਮ ਰਸ ਰਾਤੇ ਹਿਰਦੈ ਨਾਮ ਦੁਬਦਾ ਮਨ ਭਾਗੀ। ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇਰਾ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ ਸਿਰ ਸਿਰ ਤੰਦੇ ਲਾਏ। ਮਾਇਆ ਮੋਹ ਕੀਆ ਜਿਨ ਆਪੇ ਆਪੇ ਦੂਜੇ ਲਾਏ। ਤਿਸ ਨੂੰ ਕਹਿ ਕਹੀਐ ਜੇ ਦੂਜਾ ਹੋਵੇ ਸਭ ਤੂੰ ਦੇ ਮਾ ਸਮਾਏ। ਗੁਰਮੁਖ ਗਿਆਨ ਤਤ ਵਿਚਾਰ ਜੋਤੀ ਜੋਤ ਮਿਲਾਏ। ਸੋ ਪ੍ਰਭ ਸਾਚਾ ਸਾਦੀ ਸਾਚਾ ਸਾਚਾ ਸਭ ਆਕਾਰਾ। ਨਾਨਕ ਸਤਿਗੁਰ ਸੋਜੀ ਪਾਈ ਸੱਚ ਨਾਮ ਨਿਸਤਾਰਾ। ਪੈਰੋ ਮਹਲਾ ਤੀਜਾ ਕਲ ਮੈਂ ਪ੍ਰੇਤ ਚਿਨੀ ਰਾਮਣਾ ਪਸਾਤਾ। ਸਤ ਜੋ ਪਰਮਹੰਸ ਬੇਚਾਰੀ ਦੁਆ ਪਰ ਤ੍ਰੇਤੇ ਮਾਨਸ ਵਰਤੈ ਵਿਰਲੇ ਹਉਮੈ ਮਾਰੀ। ਕਲ ਮੈਂ ਰਾਮ ਨਾਮ ਵੜਿਆਏ ਜੋ ਜੋ ਗੁਰਮੁਖੇ ਕੋ ਜਾਤਾ ਵਿਨ ਨਾਵੇਂ ਮੁਕਤ ਨ ਪਾਈ ਰਾਉ। ਹਿਰਦੈ ਨਾਮ ਲਖੇ ਜਨ ਸਾਚਾ ਗੁਰਮੁਖ ਮਨ ਵਸਾਈ। ਆਪ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮ ਲਿਵਲਾਈ। ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਣ ਸਭ ਜਲਾਏ। ਜਿਨ ਮਨ ਵਸਿਆ ਸੇ ਜਨ ਸੂ ਹੈ ਹਿਰਦੇ ਨਾਮ ਸਾਏ। ਕਰ ਦਰ ਮਹਿਲ ਸਤਿਗੁਰੂ ਦਿਖਾਇਆ ਰੰਗ ਸੁਰਲੀ ਅਮਾਣ ਹੈ ਜੋ ਕਿਸ ਕਈ ਸੁਪਲਾ ਕਰਮਾਨੇ ਨਾਨਕ ਨਾਮ ਵਖਾਣ। ਪੈਰੋ ਮਹੱਲਾ ਤੀਜਾ ਮਨ ਸਾਹਮਣੇ ਸਮਾਏ ਲੈ ਗੁਰ ਸਭ ਦੀ ਵਿਚਾਰ। ਗੁਰਪੂਰੀ ਤੇ ਸੂਜੀ ਪਵੇ ਫਿਰ ਮਰੇ ਨ ਵਾਰੋ ਵਾਰ। ਮਨ ਮੇਰੇ ਰਾਮ ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਸ ਪਜਾਵਣਾ ਪ੍ਰਾਉ।
ਸਭ ਮੈਂ ਇੱਕੋ ਰਵ ਰਿਹਾ, ਗੁਰ ਬਿਨ ਬੂਝ ਨ ਪਾਏ, ਗੁਰਮੁਖ ਪ੍ਰਗਟ ਹੋਆ ਮੇਰਾ, ਹਰ ਪ੍ਰਭ ਅਣ ਦਿਨ ਹਰ ਗੁਣ ਗਾਏ, ਸੁਖ ਦਾ ਤਾਰੇ ਕੈ ਹੋਰ ਤੇ ਸੁਖ ਨਾ ਪਾਏ, ਸਤਿਗੁਰ ਜਿਨੀ ਨਾ ਸੇਵਿਆ ਤਾਤਾ ਸੇ ਅੰਤ ਗਏ ਪੁਸਤਾਏ, ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨ ਲਾਗੇ ਧਾਈ, ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ। ਪੈਰੋ ਮਹੱਲਾ ਤੀਜਾ, ਵਾਹਿਗੁਰੂ ਜਗਤ ਬੋਰਾ ਨਾ ਭੁੱਲਾ ਝੋਟਾ ਖਾਈ, ਮਰ ਮਰ ਜੰਮੈ ਸਦਾ ਦੁੱਖ ਪਾਏ, ਦਰ ਕੀ ਖਬਰ ਨ ਪਾਈ ਮੇਰੇ ਮਨ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ

Guru.

Guru.

गुरु वा गुरु वा गुरु वा गुरु गुरु वा गुरु वा गुरु वा गुरु वा

Guru.

वाहगुरु वाहगुरु वाहगुरु वाहगुरु वाहगुरु वाहगुरु वाह

Guru. Guru. Guru. Guru. Guru. Guru. Guru.

Vai, guru. Vai, guru. Vai, guru. Vai, guru. Vai, guru. Vai, guru. Vai.

Guru. Guru. Guru. Guru. Guru. Guru.

Right.

Ah.

Veru. Veru. Veru. Veru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

my guru.

Bye.

Bye.

Vai, Guru, Vai.

Guru, Vai Guru, Vai Guru, Vai Guru, Vai Guru, Vai Guru, Vai Guru.

Goodbye. Goodbye.

Vaheguru, Vaheguru.

Vaheguru, Vaheguru, Vaheguru, Vaheguru, Vaheguru.

वाहे गुरु।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

राखो प्रभु नानक दे कर हाथ वाहे गुरु साहिब जियो।

ਕਰ ਆਪਣੇ ਚਿਹਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੇ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਅੰਗ 716 ਤੇ ਬਿਰਾਜਮਾਨ ਹੈ ਜੀ। ਰਾਗ ਟੋਡੀ ਦੇ ਵਿੱਚ ਉੱਪਰੋਂ ਸ਼ੁਰੂ ਹੁੰਦਾ ਹੈ ਅਤੇ ਅੱਜ ਦਾ ਇਹ ਹੁਕਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵੇ ਨਵੇਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਸੰਭਰੀ ਇੱਕੈ ਨਾਮ ਜਪਤੇ ਆਗੰਤ ਨੇਕੈ ਵੇਦ ਪ੍ਰਾਣ ਸਿਮਰ ਸੋਦਾ ਅਖਿਰ ਕਿਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾਂ ਗਨੀ ਨਾਵੇ ਕਾਂਖੀ ਏਕੈ ਦਰਸ ਦੁਆਰੋ ਨਾਨਕ ਉਨ ਸੰਗ ਮੋਏ ਉਧਾਰੋ ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਭ ਨਾਮ ਵਸੈ ਪ੍ਰਭ ਕੇ ਸਿਮਰਨ ਧੂਪ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਛ ਵਿਘਨ ਨ ਲਾਗੇ ਪ੍ਰਭ ਕੇ ਸਿਮਰਨ ਅਨ ਦਿਨ ਜਾਗੇ ਪ੍ਰਭ ਕੇ ਸਿਮਰਨ ਭਉ ਨਾ ਵਿਆਪੇ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗੈ ਮਾਨੀ ਪ੍ਰਭ ਕੇ ਸਿਮਰਨ ਹੋਇ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜੰਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੂਖ ਵਿਹਾਵੇ ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨੇ ਅੰਧਕ ਹਨੇਰੇ ਪ੍ਰਭ ਕੋ ਸਿਮਰੇ ਵਸੇ ਅਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੇ
प्रभु के सिमरन हर गुण बानी, प्रभु के सिमरन सहज समानी, प्रभु के सिमरन निचल आसन, प्रभु के सिमरन कमल विगासन, प्रभु के सिमरन अनहद चुनकार, सुख प्रभु सिमरन का अंत ना पार। सिमरे से जन जिनको प्रभु मया, नानक तिन जन सरनी पया, हर सिमरन कर भक्त प्रटाए, हर सिमरन लग भेद उपाए, हर सिमरन पै सिद्ध जति दाते, हर सिमरन नी चौ कुंट जाते, हर सिमरन तारी सब धरना, सिमर सिमर हर कारण करना, हर सिमरन क्यों सगल कारा, हर सिमरन में आप नंकारा, कर कृपा जिस आप बुझाया, नानक गुरमुख हर सिमरन तिन पाया, श्लोक दीन दर्द दुख भंजना, घट घट नाथ नाथ संत मारी आयो, नानक के प्रसाथ अष्टपदी, जय मात पिता सुत मीत ना पाई, मनुहा नाम तेरे संसाई, जय महा भ्यान दूत जम दले तै केवल नाम संग तेरे चले, जय मुश्किल होवे अत भारी, हर को नाम खिनमाए उधारी, अनक पुन्ना चरण करत नहीं तरे, हर को नाम कोट पाप पर हरे, गुरमुख नाम जपो मन मेरे, नानक पावो सुख नेरे, सगल सिष्ट को राजा दुखिया, हर का नाम जपत हो सुखिया, लाख करोरी बंधन परे, हर का नाम जपत निस्तरे, अनक माया रंग तिख नाम बुझावे, हर का नाम जपत गावे, जे मार्गे उजात केला तै, हर का नाम संगो सुहेला, ऐसा नाम मन सदा त्याई, नानक गुरमुख परम गत पाई, छूटत नहीं कोट लख बाही, नाम जप तय पार पराही, अनक बिघन जय आए संघारे, हर का नाम तत्काल उधारे, अनक जोन जन्मे मर जाम, नाम जपत पावे विश्राम, हो मैला मल कबू न धोवे, हर का नाम कोट भाव खोवे, ऐसा नाम जपो मन रंग, नानक पाई साध कै संग, जे मार के गन जाय न कोसा, हर का नाम संतोषा, जय पेंडे महान गुबारा, हर का नाम संग उजियारा, जहां पंथ तेरा को नान सियानू, हर का नाम ते नाल पछानू, जय महा भ्यान तपत बो काम, तय हर के नाम की तुम्हें उपर शाम, जहां त्रिखा मन तुझ करख तय नान गार, हरे अमृत बरख, भक्त जना के बर्तन नाम, संत जना के मन विश्राम, हर का नाम दास की ओट, हर के नाम उदरे जन कोट, हर जस करत संत दिन रात, हर हरे औखद साधक मात, हर जन के हर नाम निधान, पार ब्रह्म जन कीनो दान, मन तन रंग रत्ते रंग एक, नानक जन कह वृत विवेक, हर का नाम जन को मुक्त जुगत, हर के नाम हर को नाम, हर के नाम जन को त्रिप्त भुगत, हर का नाम जन का रूप रंग, हर नाम जपत कबरे न भंग, हर का नाम जन की बड़ियाई, हर के नाम जन शोभा पाई, हर का नाम जन को भोग जोग, हर नाम जपत किस नाम जोग, जन रता हर नाम की सेवा, नानक पूजे हर हर देवा, हर हर जन के मालिक जीना, हर तन जन को आप प्रभु दीना, हर हर जन के ओर सताने, हर प्रताप जन अवर न जाने, ओत पोत जन हर रस राते, सुन समाध नाम रस माते, आठ पैर जन हर हर जपे, हर का भक्त पर नहीं छपे, हर की भक्त मुक्त भव करे, नान जन संकेते तरे पार जाते, हर को नाम काम तेन हर हर गुण गाम, सबते उत्तम हर की कथा, नाम सुनत दर्द दुख लथा, नाम की महिमा संतरे दिवसे, संत प्रताप दुर्त सब नसे, संत का संग बड़ भागी पाईए, संत की सेवा नाम त्याईए, नाम तुल कछ अवर न होए, नानक गुरमुख नाम पावे जन कोए, श्लोक बहु शास्त्र बहु स्मृति, पेखे सर्व टंडोल पूजस नाई हर हरे, नानक नाम अमोल, अष्टपदी जाप ताप ज्ञान सब ध्यान, खट शास्त्र सिमरत विज्ञान, जोग व्यास कर्म धर्म किरिया, सगल त्याग बन मदे फिरिया, अनक प्रकार किए बहुत जतना, पुन दान हमे बहु रतना, सीर कटाए हमे कर राती, वर्त नहीं करे वो भाती, नहीं तुल राम नाम विचार, नानक गुरमुख नाम जपिए एक बार,
ਨੌ ਖੰਡ ਪ੍ਰਿਥਵੀ ਪ੍ਰੇਚਰ ਜੀਵੇ ਮਾਂ ਦਾਸਤ ਪੀਸਰ ਜੀਵੇ ਅਗਨ ਮਾਏ ਹੋਮਤ ਬ੍ਰਾਹਮਣ ਕਨਕਾ ਸਭ ਹੈ ਭੂਮ ਦਾਨ ਨਿਓਲੀ ਕਰਮ ਕਰੇ ਬੋ ਆਸਨ ਜੈਨ ਮਾਰ ਸੰਜਮਿਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਦ ਪਾਏ ਮਨ ਕਾਮਨਾ ਤੀਰ ਦੇ ਛੁੱਟੇ ਗਰਵ ਘੁਮਾਨ ਮੰਤੇ ਉੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮੰਤੇ ਕਬੂ ਨ ਵਿਕਿਆ ਟਰੇ।

ਸਿਆਣ ਸਿਆਣ ਵਿਜਮਕਾ ਭਉ ਵਿਆਪੇ ਅਨਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ ਪੇਖ ਅਨੇਕ ਅਗਨੇ ਬੁਝੇ ਕੋਟ ਪਾਵ ਦਰਗੇ ਨਹੀਂ ਸਿਜੇ ਛੂਟ ਸੁਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸਵਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਿਨ੍ਹਾਂ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਿਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਛੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਿਨ੍ਹਾਂ ਕੀ ਸਰਣੀ ਭਰੇ ਜਿਸ ਜਨ ਕੋ ਪ੍ਰਦਰਸ ਪਿਆਸਾ ਨਾਨਕ ਤਾ ਕੇ ਬਲ ਵਰਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਕਾ ਮਨੋ ਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਪਾਪ ਪੁੰਨ ਨਿਲੇ ਪਾ ਨਿਰ ਧਨ ਕੋ ਧਨ ਤੇਰੋ ਨਾਉਣ ਥਾਵੇਂ ਕੋ

ਲਾਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਵਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਔਰ ਸੰਗ ਰਚਨਾ ਐਸੇ ਦੋਖ ਮੁੜਨ ਵਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦੰਤ ਜੋ ਰੱਖਣਾ ਹਾਰ ਤਿਸੋ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨੋ ਨਿਤ ਪਾਵੇ ਤਸ ਉਹ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਤ ਸਦਾ ਹਜ਼ੂਰੇ ਤਾਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਕਤ ਜਾਨ ਸਦਾ ਸਦਾ ਉਹ ਭੂਲਣ ਹਾਰ ਨਾਨਕ ਰੱਖਣ ਹਾਰ ਭਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਥ ਛੋਟ ਝੂਠ ਸੰਗ ਮਚੇ ਜੋ ਛੜਨਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋਟ ਜਾਏ ਤਿਸ ਘਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਏ ਕਰਤਵ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਪੇਖ ਅੰਤਰ ਮਲਮਾਇਆ ਸ਼ਬਦ ਸੁਨਾਈ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਧਰੇ ਥਾ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ

ਛੁਟਾ ਜਿਸ ਜਾਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਿਸ਼ ਬੌਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਵੀ ਖੋਵੇ ਬੌਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੇ ਬਸਤੇ ਸਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਕਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਣਨ ਏਤ ਬਿਰਕੀ ਛਾਇਆ ਸਿਮਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲ ਨਹਾਲ ਲਪਟ ਰਿਓ ਤੈ ਅੰਧ ਅੰਧਾਰ ਪਟਾਉ ਸਿਓ ਜੋ ਲਾਵੇ ਨੇ ਤਾ ਕੋ ਆਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਮਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜ ਜੋਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸੀ ਅਸਰ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਘੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਬ ਜਬ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪ੍ਰਨਿੰਦਾ ਸੁਨੇ ਮਿਥਿਆ ਸਪਰ ਧਰ ਕੋਹਿਰੇ ਮਿਥਿਆ ਨੇਤਰ ਵੇਖਤ ਪਰ ਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਹ ਲਵਾਵੈ ਮਿਥਿਆ ਤਨੇ ਪਰ ਉਪਕਾਰਾ ਮਿਥਿਆ ਵਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰ ਨਾਮ ਲੇ ਬਿਰਥੀ ਸਾਖਤ ਕੀ ਅਨਜਾ ਸਭ ਜਿਨਾ ਕਹਿ ਉਪਦ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ।

ਵਾਰ ਭੇਗਨ ਕਹੂ ਭੀਨ। ਆਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ, ਜਿਸਕੇ ਅੰਤਰ ਉਸੇ ਨੰਕਾਰ, ਤਿਸਕੀ ਸੀਖ ਤੇਰੇ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਜਾਤਾ, ਨਾਨਕ ਗੁਣ ਜਨ ਚੰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ, ਆਪੇ ਆਪ ਆਪ ਕਰਤਨ ਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ, ਨੇਰਾ ਭਾਵ ਸਿਆਣ ਸਗਲ ਤੇ ਰਹਿਤ, ਸਭ ਕੇ ਜਾਣੇ ਆਤਮ ਕੀ ਰਹਿਤ। ਜਿਸ ਭਾਵੇ ਤਿਸਲੇ ਲੜ ਲਾਏ, ਥਾਂ ਤਨੰਤ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸ਼ਲੋਕ ਕਾਮ ਕ੍ਰੋਧ ਅਲੋ ਮੋਹ ਵਿਨਿਸ ਜਾਏ, ਅਮੇਵ ਨਾਨਕ ਪ੍ਰਸ਼ਨ ਅਗਤੀ, ਕਰ ਪ੍ਰਸਾਦ ਗੁਰਦੇਵ ਅਸ਼ਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ, ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨੇ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹਟਾਵੇ, ਤਿਸੇ ਤਿਆਗ ਕਤਮ ਲਵਾਵੇ। ਜੇ ਪ੍ਰਸਾਦ ਸੁਸੇ ਸੁਈਜੈ, ਮਨ ਆੜ ਪੈਰ ਤਾਕਾ ਜਸ ਕਾ ਬੀਜੈ, ਜੇ ਪ੍ਰਸਾਦ ਸਭ ਕੋ ਮਾਨੇ, ਮੁਕਤਾ ਕੋ ਜਸ ਰਸਨ ਬਖਾਨੇ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।

ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਤਾਪ ਕਹਿ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਭਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਬਹਿਰੀ ਜੈ ਮੰਤਰ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤਰ ਸਪ੍ਰਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਭਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਾਵੇ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਆਉਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆੜ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪਰ ਕੋ ਸਾਸ ਸਾਜ ਤਾਰੀ ਜੇ ਪ੍ਰਸਾਦ ਤੇਰੇ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਾ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਤਿਆ ਗਰਵ ਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਸ ਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮੈਂ ਆਪੋ ਕਛੂ ਨ ਕਿਨੂੰ ਲਿਆ

ਆਗਮਗਾਦ ਬਾਰ ਮਨਸੋਏ ਜੋ ਜੋ ਕਹਿ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀਆ ਚਰਜ ਕਥਾ ਅਸ਼ਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹ ਸਮਾਨੀ ਸਾਧ ਕੇ ਸੰਗ ਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁੱਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧ ਕੇ ਸੰਗ ਨ ਬਿਗਾ ਪੈਰ ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜੇ ਸਭਿਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕੇ ਸੰਗ ਜਰ ਸਹੇ ਸਾਧਕ ਸੰਗ ਵਸੇ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪੂਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਜ ਨਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧਕ ਸੰਗ ਸੋ ਵਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਬਲ ਜਨਮ ਸਾਧਕ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਤੋਤ ਨਿਹਾਲ ਸਾਧਕ ਸੰਗ ਕਲੂਕਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਇਆਂ ਸੁਹੇਲਾ ਸਾਧ ਸੰਗ ਵਿਛੜ ਤਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦ ਵਸੇ ਨਾਨਕ ਉਧਰੇ ਸਾਧ ਸੁਨ ਰਸੇ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਮੰਤੇ ਵਿਸਰੇ ਸਾਧ ਸੰਗ ਸਰਪਰ ਨਿਸਤਰੇ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡਿਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਨੇ ਦਿੱਤਾ ਵਖਿਆਨੇ ਸਾਧ ਕੀ ਉਪਮਾ ਤੇ ਉਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧਕ ਸੋਭਾ ਊਚ ਤੇ ਊਚੀ ਸਾਧਕ ਸੋਭਾ ਮੂਚ ਤੇ ਮੂਚੀ ਸਾਧਕ ਸੋਭਾ ਸਾਧ ਬਣਿਆਏ ਨਾਨਕ ਸਾਧ ਪ੍ਰਭ ਭੇਦ ਨਾਮ ਭਾਈ ਸ਼ਲੋਕ ਮਨ ਸੱਚ ਮੁਖ ਸੱਚਾ ਸੋਏ

ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ। ਬ੍ਰਹਮ ਗਿਆਨੀ ਪਰ ਪੁਕਾਰ ਮਾਹਾ, ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸਬਲ ਭਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨ, ਬ੍ਰਹਮ ਗਿਆਨੀ ਜਪੇ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਵਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅੰਬੁੱਧ ਤਿਆਗਤ।

stare as buddy. Mithyana hirasna barzaman me breathe nanyan dars bardrea rubna beke nitr sad gidel sand sanghet karn na sune kau ki ninda sab te jane abs ko manda guru prasad vikhya par hare man ki vas namante tare. ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ

ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੇ ਤਿਸ ਬੋਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤ ਨੇ ਹਰ ਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ।

ਵਧੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਬਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਪਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗ ਆਤਮ ਨਿਕੋਰ ਕਈ ਕੋਟ ਪਰਦਰਬ ਕੋਹਿਰੇ ਕਈ ਕੋਟ ਪਰ ਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ਼ ਪਰਮਾਏ ਜਿਸ ਜਿਸ ਲਾਭੋ ਤਿੱਤੇ ਤਿਲਕਣਾ ਨਾਨਕ ਕਰਦੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਜਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਦਰ ਬਿਰਖ ਨੇ ਬਜਾਏ ਕਈ ਕੋਟ ਪਾਉਣ ਪਾਣੀ ਬੇਸੁੰਦਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ ਸਰਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਮ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਏ ਰਤਨ ਸਮਾਉਂਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਕਿ ਨਮਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਪਤਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਭੋਜਨ ਨੀ ਫਿਰੇ ਕਈ ਕੋਟ ਬੈਠਤੀ ਖਾਏ ਕਈ ਕੋਟ ਕਾਲੇ ਤੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਸ ਭਵਕੇ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬਮ ਲਹਾਂਦੇ ਕਈ ਕੋਟ ਦਰਸ਼ਨ ਪ੍ਰਪਿਆਸ ਦਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਓਂਕਾਰ ਕਈ ਕੋਟ ਕੀਨੇ ਮੋਹ ਭਾਤ ਪ੍ਰਭਤੇ ਹੋਏ ਬ੍ਰਹਮਾ ਸਮਾਤ ਅਕਾਂਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਸੋਏ ਕਈ ਕੋਟ ਪਾਰ ਰਮਕੇ ਦਾਸ ਦਿਨ ਹੋਵਦੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਮਨ ਪਏ ਸਤ ਸਤੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਅਣ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬੁਲਿਹਾਲ ਨੇ ਜਲ ਤੁਲ ਮਈਅਲ ਸੋਏ ਅਸ਼ਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋਗ

ਮੈਂ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨ ਸਮੇ ਰਿਆ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਤ ਤਰਾਵੇ ਪ੍ਰਭਾਵੇ ਵਿਨਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤਤ ਦੁਆਰੇ ਆਪ ਕਰੇ ਆਪਨ ਵਿਚਾਰੇ ਦੋਵਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਪਣਾਵੇ ਕਹੋ ਮਨੁੱਖ ਦੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਦੇ ਆਪ ਨਾ ਬਚੇ ਪਰਮੇ ਭੂਲਾ ਦੇ ਦਿਸ ਧਾਵੇ ਨਿਮਖ ਮਾਏ ਚਾਰ ਕੁੰਡ ਫਿਰਿਆ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾਕਾ ਦਿਸ਼ ਕਸ਼ੂ ਨਾ ਆਵੇ।

ਰਾਜਿਬ ਮਹਾਨ ਸੋ ਨਰਕ ਪਾਤੀ ਓਬ ਸਵਾਨ ਜੋ ਜਾਣੇ ਮੈਂ ਜੋ ਅਨੁਬੰਧ ਸੋਬਤ ਵਿਸ਼ਟਾ ਕਾ ਜੰਤ ਆਪਸ ਗੋ ਕਰਮ ਬੰਧ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਤਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁ ਕੂਬਰ ਕਰੇ ਆਸ ਪਲ ਭੀਤਰਤਾ ਕਾ ਹੋਏ ਬਿਨਾ ਸਭ ਦੇ ਆਪ ਜਾਣੇ ਬਲਵੰਤ ਕਿਨਵੇ ਹੋਏ ਜਾਏ ਬਸਮੰਤ ਕਿਸੇ ਨਾਮ ਦੇ ਆਪ ਓਂਕਾਰੀ ਧਰਮ ਰਾਏ ਤਿਸ ਕਰੇ ਖੁਆਰੇ ਗੁਰਪ੍ਰਸਾਦ ਜਾ ਕਾ ਮਿਟੇ।

ਆਪ ਸਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਣਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਨੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਗੁਨਾਈ ਕੋਏ ਜਬ ਇਹ ਜਾਨੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਖੂਹ ਬੈਰੀ ਮੀਤ ਤਬਲਾ ਉਹਨੇ ਚਲਨਾ ਚੀਤ ਜਬ ਲਗ ਮੋਹ ਮਗਨ ਸੰਗਮਾਏ

ਅਣਗ ਭੋ ਵਿਖਿਆ ਕੇ ਕਰੇ ਨਾ ਦ੍ਰਿਪਤਾ ਵੇ ਕੌਕਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਵਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ।

ਸੰਤ ਕਹਿ ਦੁੱਖ ਨੂੰ ਜਮਦੇ ਨਹੀਂ ਛੁੱਟੇ। ਸੰਤ ਕੇ ਦੁੱਖ ਨੂੰ ਸੁਖ ਸਭ ਜਾਏ, ਸੰਤ ਕੇ ਦੁੱਖ ਨੂੰ ਨਰਕ ਮੈਂ ਪਾਏ, ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ, ਸੰਤ ਕੇ ਦੁੱਖ ਨੂੰ ਸੋਭਾ ਤੇ ਹੀਨ। ਸੰਤ ਕੇ ਅਤੇ ਕੋ ਰੱਖੇ ਨਾ ਕੋਏ, ਸੰਤ ਕੇ ਦੁੱਖ ਨੂੰ ਥਾਨ ਪ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ, ਸੰਤ ਸੰਗ ਨਿੰਦਕ ਭੀ ਤਰੇ, ਸੰਤ ਕੇ ਦੁੱਖ ਨੂੰ ਤੇ ਮੁਖ ਭਵੇ, ਸੰਤਨ ਕੇ ਦੁੱਖ ਨੂੰ ਕਾਗ ਜਿਉਂ ਲਵੇ, ਸੰਤਨ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ, ਸੰਤ ਕੇ ਦੁਖਨ ਸਭ ਕੋ ਚਲੇ, ਸੰਤ ਕੇ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨਿਚਾਏ। ਸੰਤ ਦੁਖੀ ਕਾ ਥਾ ਕੋ ਨਾਏ, ਨਾਨ ਸੰਤ ਪਾਵੇ ਤਾਂ ਹੋਏ ਵੀ ਗਤ ਪਾਏ, ਸੰਤ ਕਾ ਨਿੰਦਕ ਮਾਂ ਤਾਏ, ਸੰਤ ਕਾ ਨਿੰਦਕ ਖਿੰਡਕ ਨਾ ਪਾਏ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।

ਜਲ ਬਿਹੂਨ ਮਛਲੀ ਤਰਫੜਾਏ ਸੰਤ ਕਾ ਦੁਖੀ ਭੁੱਖਾ ਨੇ ਰਾਜੇ ਜਿਉਂ ਪਾਵ ਕੀ ਤਨੇ ਤਰਾਪੇ ਸੰਤ ਕਾ ਦੁਖੀ ਛੁਟੇ ਕੇਲਾ ਜਿਉਂ ਵਾੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਥਿਆ ਕਹਿਤ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋਤਿਸ ਭਾਵੇ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਦਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਚਗਰਾ ਸਭ ਕੁਝ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸਾ ਆਪਣ ਨਾਮ ਦੇ ਵੜ ਪਾਗੀ ਨਾਨਕ ਜਨ ਸੇ ਸ਼ਲੋਕ ਤਜ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਕਾ ਸਰ ਮਨ ਰੱਖੋ ਨਾਨਕ ਦੂ ਭਰਮ ਪੋ ਜਾਏ ਅਸ਼ਪਰੀ ਮਾਨੁ ਕੀ ਟੇਕ ਮ੍ਰਿਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਜਿਸਕੇ ਦੀਏ ਰਹੇ ਅਗਾਏ ਬੋਨ ਤਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕੇ ਕਿਸਨਾ ਹੀ ਹਾਥ ਤਿਸਕਾ ਹੁਕਮ ਬੂਤ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਅੰਕਾਰ ਕਰਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਭੇਕ ਠਾਕਰ ਕਾਰੰਗ ਸਾਧ ਸੰਗ ਬਿਨਸੇ ਸਤਸੰਗ ਚੰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕ ਉਜਲ ਮਥਾ

ਬਿਰਲਾ ਵਪਾਰੇ ਨਾਨਕ ਧਾਗੇ ਸਤ ਮਲਿਆਰੇ ਚਰਨ ਸਾਧ ਕੇ ਧੋਤ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈ ਐ ਸਾਧ ਸੰਗਰ ਕੀਰਤਨ ਗਾਈਐ ਆਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਾਚਾ ਕੇ ਉੱਡ ਗਏ ਸੰਤੈ ਦਰਾਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀ ਵਾਲ ਨਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬ ਨਿਦਾਨ ਜਾ ਕੀ ਦ੍ਰਿਸ਼ਟੀ ਮਾਏ ਪੁਰ ਲਿਖੇ ਕਾ ਲੈਣਾ ਪਾਏ ਸਾਭ ਕੇ ਤਿਸਕਾਇਆ ਤਿਸਕਾ ਹੋ ਕਰਨੇ ਜੋ ਤਿਸ ਬਿੰਦੂ ਸਰ ਹੋ ਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਤਿ ਉਜ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੇ ਤੇ ਉਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦੇ ਸਾਚਾ ਆਕਾਰ ਸਾਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁੰਦੇ ਪ੍ਰਭਿੰਨ ਤੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਦੀ ਆਵਨਾਸੀ ਬ੍ਰਹਮਨ ਮੇ ਰਾਖ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੇ ਨਹੀਂ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚੜਨੀ ਪਾਓ ਨਾਨਕ ਮਨ ਅਨਾਉ ਮਨਸਾ ਪੂਰਨ ਸੰਨਾ ਜੋ ਕਿਰਪਾਇਆ ਸੋਈ ਹੋ ਕਰਨ ਪਰ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨਰੂ ਮੰਗਲ ਸੱਜਾ ਕੇ ਸਰਬ ਦੁਖ ਸੁਨੀਆ ਕਰਤਾ ਕੇ ਰਾਜ ਮੇਰਾ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਕਿਸਮੇ ਭੋਗੀ ਧਿਆਏ ਧਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖਾ ਕਰੇ ਅੰਤਰ ਪਾਇਆ ਜਾਗੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਖਜਾਨੇ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਤੇ ਆਵੇ ਸੇ ਤੈ ਗੁਣ ਮੈਂ ਜਾਗੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਉਚ ਨੀ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਗੇ ਰੰਗ ਨਾਨਾ ਭੇਕਰੇ ਕਰੰਗ ਨਾਨਾ ਬਿਦਕੀ ਨੂੰ ਵਿਸਥਾਰ ਬ੍ਰਹਮ ਨਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਉਪੂਰਨ ਸਭ ਢਾਏ ਨਾਨਾ ਬਿਦ ਕਰਬੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲੇ ਘਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਦੇ ਸੰਸਰਮਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਪਰੀ ਸਤਨਾਮ ਪ੍ਰਭਾ ਸੁਖਦਾਏ ਵਿਸਵਾਸ ਸਤਨਾਮ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਏ ਨਾਮ ਜਗਦਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕਿਸ ਸੁਕਰਨੇ ਹਾਰ ਅਵਨ ਬੂਝ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀਆ ਨਾਨਕ ਜੋਤਿਸ਼ ਪਾਵੇ ਸੋ ਵਰਤੀਆ ਵਿਸਮਨ ਵਿਸਮੈ ਵਿਸਮਾਤ ਜਿਨ ਬੂਝਿਆ ਤਜਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੈ ਵਚਨ ਪਦਾਰਥ ਲਹੇ ਉਹ ਦਾਤੇ ਦੁੱਖ ਕਾਟ ਨਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵਟ ਭਾਗੀ ਜਨ ਕੇ ਸੰਗ ਏਕ

ਸਤਿਪਰੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਕਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਣਤਾ ਭੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ।

ਸਾਨਾ ਜਿਸ ਦੇ ਉਪਜਾ ਤੇ ਸਮਾਜ ਸਮਾਨਾ ਬਸ ਮਾਏ ਲੇ ਬਸ ਕਢਾਏ ਤਾਂ ਕੋ ਭਿੰਨ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਸਦਾ ਪੁਜਾਰੀ।

ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰੇ ਨਾਨਕ ਸੋ ਸੇਵਕ ਸਾਸ ਸਾਸ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਕਦਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾਮ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਭਰਾ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸਕਾ ਸਾਧਨ ਕਾਟਦੇ ਆਪ ਤਾਂ ਗੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤਬ ਪਾਤ ਜਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰੱਖੇ ਅਵਨ ਕੋਏ ਸਬਜ਼ੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਛਵ ਨਾਇ ਦਿਸ਼ਟਾਇਆ

ਕਉ ਨਾਨਕ ਜਨ ਕੈ ਸਤਿਕਾਮ। ਬੋਲੋ ਜਸਜੇ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ, ਕਰੇ ਭਗਤ ਆਤਮ ਕੈ ਚਾਹੇ, ਪ੍ਰਭ ਆਪਣੇ ਸੁ ਰਹਿ ਹੈ ਸਮਾਏ ਜੋ, ਆਓ ਬੁੱਧ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹਿ ਏਕ ਨ ਜਾਨੋ। ਆਠ ਪਹਿਰ ਪ੍ਰਭ ਸੇ ਸੂਰੇ ਕਉ ਨਾਨਕ ਸੇ, ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ, ਮਨ ਤਨੇ ਆਪਣਾ ਤਿਨ ਜਨ ਦੇ, ਜਿਨ ਜਨੇ ਆਪਣਾ ਪ੍ਰਭ ਪਛਾਤਾ, ਸੋ ਜਨ ਸਭ ਥੋਕਾ ਦਾਤਾ, ਤਿਸਕੀ ਸਨ ਸਭ ਸੁਖ ਪਾਵੇ, ਤਿਸਕੇ ਦਰਸ ਭਾਵ ਮਿਟਾਵੇ, ਅਵਰ ਸਿਆਨ ਸਗਲੀ ਛਾਟ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਣ ਨਾ ਹੋਵੀ ਤੇਰਾ ਨਾਨ, ਤਿਸ ਜਨ ਕੇ ਪੂਜੋ ਸਦ ਪੈਰਾ। ਸ਼ਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸਿਖ ਉਤਰੇ, ਨਾਨਕ ਹਰ ਗੁਣ ਗਾਓ ਅਸ਼ਪਦੀ, ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ, ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲਹੇ, ਗੁਰਬਚਨੀ ਹਰ ਨਾਮ ਉਚਰੇ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਦੇ ਹਾਟੇ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪ ਸਕੋ ਕਰ ਕਸ਼ਨਾ ਜਨਾਵੇ, ਹਰ ਨਾਮ ਹਿਰਦੇ ਸਤਿਆਵੇ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾ ਸੇਵਾ ਕਰਤੋ, ਇਨੇ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਵਿਸਵ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ, ਸੋ ਸਤਿਗੁਰ ਜਿਸ ਹਿਰਦੇ ਹਰ ਨਾਉ, ਅਨਗਵਾਰ ਗੁਰ ਕੋ ਬਲ ਜਾਓ, ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਭਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ, ਬ੍ਰਹਮ ਇੱਕ ਹੈ ਆਪ ਨਹੀਂ ਕਿਸ ਭਰਮ, ਸਹਿ ਸਿਆਣ ਭਲਿਆ ਨਾ ਜਾਈਏ, ਨਾਨਕ ਐਸਾ ਗੁਰਬਟ ਭਾਗੀ ਪਾਈਏ, ਸਫਲ ਦਰਸ਼ਨ ਪੇਖਤ ਪੁਨੀਤ, ਪ੍ਰਸਿੱਧ ਚਰਨ ਗਤ ਨਿਰਮਲ ਰੀਤ, ਪੇਟ ਸੰਗਰਾਮ ਗੁਣ ਰਵੇ ਪਾਰ, ਰਮ ਕੇ ਦਰਗਹਿ ਗਵੇ, ਸੁਨ ਕਰ ਭਜਨ ਕਰਨ ਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ, ਗੁਣ ਵੇ ਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੇ ਤਿਸ ਲੈ ਮਿਲਾਏ, ਜੇ ਭਾਏ ਕੁਸਤਤ ਨੇਕ, ਸਤ ਪੁਰਖ ਪੂਰਨ ਵਿਵੇਕ, ਆਹੋ ਬੋਲ ਨ ਬੋਚਿਤ ਪ੍ਰਾਣੀ, ਗਮ ਗੋਚਰ ਪ੍ਰਭ ਨਿਰਵਾਣੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰੇ, ਚਰਨ ਕਮਲ ਹਿਰਦੇ ਸਿਮਰੇ, ਸਾਧ ਬਲਿਹਾਰੀ ਸਤਿਗੁਰੇ ਆਪਣੇ ਨਾਨ, ਜਿਸ ਪਰ

ਕਾ ਨਾਮ ਲੈ ਸੱਚ ਉਪਦੇਸ਼ ਸੇਵਕੋ ਦੇ। ਮੋਹ ਮਾਇਆ ਕੇ ਸੰਗ ਨਲੇ ਮਨ ਮੈਂ ਰੱਖੇ ਹਰ ਹਰੇ ਗੰਧਕਾਰ ਦੀ ਪ੍ਰਗਾਸੇ ਨਾਨ ਭਰਨ ਮੋਹ ਦੁਖਦਾ ਤੇ ਨਾਸੇ ਤਪਤ ਮਾਏ ਠਾਣ ਵਰਤਾਏ ਅੰਧ ਪਿਆ ਦੁਖ ਨਾਠੇ ਭਾਈ। ਜਨਮ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾਰ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਕਹਿ ਨਸੇ। ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਭਾ ਚੁਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਗੁਣ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਜਿਨ ਸਗਲੀ ਮੋਈ। ਆਪਣੇ ਚਰਿਤ ਪਰਾਵੇ ਆਪ ਮਨਾਏ ਆਪਣੀ ਕੀਮਤ ਆਪੇ ਭਾਏ ਹਰ ਬਿਨ ਦੂਜਾ ਨਾਹੀ ਕੋਏ ਸਭ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੈ ਸੰਗ। ਰਚ ਰਚਨਾ ਆਪਣੀ ਕਲ ਧਾਰੀ ਅਨਕਵਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਓ ਧਨ ਸਾਰ ਅਸ਼ਪਰੀ। ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਉਧਾਰ ਔਰ ਭਾਵ ਸਮੀਤ ਵਿਸਾਰੋ ਚਰਨ ਕਮਲ ਰਿਤ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਰਵਤ। ਏਹੋ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ। ਜਿਸ ਧਨ ਕੋ ਚਾਰ ਕੁੰਟੜ ਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੋ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸੰਨੀ ਅਨਕੁਭਾ ਵੀ ਰੋਗ ਨਾ ਜਾਏ ਰੋਗ ਮਿਟੇ ਹਰ ਔਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ। ਮਨ ਪਰਬੋਧੋ ਹਰ ਕੇ ਨਾਏ ਦਿਸ਼ਾਵਤੇ ਆਵੇ ਠਾਏ ਤਾਂ ਕੋ ਵਿਘਨ ਲਾਗੇ ਕੋਏ ਜਾ ਕੇ ਹਿਰਦੇ ਵਸਿਆਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ।

ਵਿਸਥਾਰ ਏਕ ਤੇ ਭੈ ਏਕ ਰਾਧ ਪ੍ਰਾਸ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਚਕ ਜਨ ਜਾਤੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਰ ਸਰਦਾ ਭੂਰ ਸਾਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ

ਸੰਤਾਂ ਨੇ ਪੂਰਨ ਪੁਰਖ ਨੇ ਡੋਲਾ ਨੇ ਸੋਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੇ ਸੰਗ ਪਰੇ ਛੰਨ ਨਾਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦਰ ਨਿਵਲਾਗ ਬੜਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸਕੋਏ ਸੇਵਕ ਕੀ ਮਨਸਾ ਪੂਰੀ ਪੈ ਸਤਿਗੁਰ ਤੇ ਨਿਰਮਲ ਮਤ ਲਈ

ਸਮਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ, ਸੋ ਕਿਉਂ ਵਿਸਰੇ ਜੇ ਕੀ ਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਨ ਮੇਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ।

ਮੁਮਤਾਜ਼ ਉਪਜੀ ਪ੍ਰੀਤ ਪ੍ਰੇਮ ਰਚਾਓ ਮਨ ਤਨ ਅੰਤਰੇ ਹੀ ਸੁਆਓ ਨੇਤਰੋ ਪੇਗ ਦਰਸੁਕ ਹੋਏ ਮਨ ਵਿਕਸੇ ਸਾਹ ਚੰਨ ਧੋਏ ਬਖਸ਼ ਜਨਾ ਕਹਿ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਦੀ ਜੇਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕੀ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭਕ ਸ਼ਾਂਤ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤਪਾਲ ਆਦਿ ਪੁਰਖਾਣ ਕਰਤਾਰ ਬਖਸ਼ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪੁਨੀਤ।

ਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰਨ ਨੀਤ ਭਲੀ ਸੁਖਣੀ ਸੋਭਾ ਧਨਵੰਤ ਦੇਵ ਸੇ ਪੂਨ ਗੁਰਮੰਤ।

ਸੰਜ ਪੂਰਨ ਕਰਤਾ ਪ੍ਰਭ ਸੋਏ ਤਬ ਜੰ ਕੀ ਤ੍ਰਾਸ ਕੋਕ ਸੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕੇ ਪੂਛਤ ਲੇਖਾ ਜਬ ਨਾਰ ਨਿਰੰਜਨ ਗੋਚਰ ਗਾਦੇ ਤਾਪ ਚੌ ਕੌਣ ਛੱਡੇ ਕੌਣ ਬੰਧਨ ਬਾਧੇ ਆਪਣੇ ਆਪ ਆਪੀ ਚਰਚਾ ਨਾਨਕ ਆਪਣ ਰੂਪ ਆਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਦੈਵਨ ਮੈਲ ਕੋ ਕਹਿ ਧੋਤਾ ਜੈ ਨੰਜਨੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸ਼ਿਦਲ ਲਗਤ ਕੋ ਕੀ ਜੈ ਜੋਤ ਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਕਮ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਦੇ ਗਾ ਨਾ ਸਮਾਰ ਜਬ ਆਪਣੀ ਸੋਭਾ ਆਪਣੇ ਸੰਗ ਮਨਾਏ ਤਬ ਕਮਨ ਮਾਏ ਭਾਵ

ਕਹੀਏ ਚੇਰਾ ਬਿਸਮਨ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਛਲ ਛੇਦ ਭੇਦ ਸਮਾਇਆ ਵਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀਂ ਪ੍ਰਵੇਸ਼।

ਪਾਪ ਉਨਤੈ ਪਈ ਕਹਾਵਤ ਕਉ ਨਰਕ ਕਉ ਸੁਰਗ ਮਨਛਾਪ ਦਾਲ ਜਾਲ ਮਾਇ ਜੰਜਾਲ ਹਉਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਵਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕ ਇੱਕ ਹੈ।

ਬਣੀ। ਆਪੇ ਕੌਤਕ ਕਰੇ ਨੰਚੋ ਜਾਪੇ ਰਸਪੋ ਗੰਜੋਗ ਜਿਸ ਪਾਵੇ ਤਿਸ ਆਪਣ ਨਾ ਲਾਵੇ ਜਿਸ ਪਾਵੇ ਤਿਸ ਖੇਲ ਖਿਲਾਵੇ ਬੇਸਮਾਰ ਬੇਅੰ ਬੇਸਮਾਰ ਅਥਾ ਅਗੰਤ

ਵਿਸਥਾ ਜਾਤੇ ਭਾਵੇ ਤਾਂ ਸਿਸ਼ਟੋ ਪਾਏ। ਆਪਣੇ ਭਾਣੇ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ। ਆਪ ਨਸੂਤ ਸਭ ਜਗ ਪਰੋਏ, ਜਾ ਕੋ ਪ੍ਰਭ ਜੀ ਆਪ ਬੁਝਾਏ। ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾਵੇ ਤਾਂ ਨਾਨਕ ਸਰ ਸਿਸ਼ਟ ਕਾ ਜਿੱਤਾ। ਜੀ ਜੰਤਰ ਸਬਦਾ ਕੇ ਹਾਥ, ਦੀਨ ਦਿਆਲ ਨਾਥ ਕੋ ਨਾਥ। ਜਿਸਰਾ ਕੇ ਤਿਸ ਕੋਏ ਨ ਮਾਰੇ, ਸੋ ਮੂੰਹ ਆ ਜਿਸ ਮਨੋ ਵਸਾਰੇ। ਤਿਸਤਾ ਜਬਰ ਕਹਾ ਕੋ ਜਾਏ, ਸਭ ਤੇਰੇ ਇੱਕ ਨਿਰੰਜਨ ਰਾਏ। ਜੀ ਕੀ ਜੁਗਤ ਜਾ ਕੇ ਸਭ ਹਾਥ।

ਭਾਤ ਜੋ ਜ਼ੋਰ ਸਿਓ ਸੋ ਦੇ ਧਿਆ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਗਾ ਹਰ ਇੱਕ ਨਾਏ ਤਿਸ ਕੀ ਆਸ ਮ੍ਰਿਥੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮ ਹੂਜ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨੰਕਾਰ ਬੰਧਨ ਧੋਰ ਭੈ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ

ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਗਾਏ ਸੁਆਓ ਆੜ ਪੈਰ ਪ੍ਰਭੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਸ਼ਿਰਦੇ ਵਸਾਵੋ ਹਨੁਮਾਨੇ ਸ਼ੇ ਨਾਨਕ ਫਲ ਪਾਵੋ ਹਲ ਪਲਤ ਦੋਏ ਲਿਓ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤਿਸ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵੇ ਖੇਪਤ ਮਾਰੀ ਏਕਾ ਟੇਕ ਰਖੋ ਮਨਮਾਏ ਨਾਨਕ ਬੋਰ ਨਾ ਆਵੇ ਜਾਏ ਤਿਸਤੇ ਦੂਰ ਕਾ ਕੋ ਜਾਏ ਉਭਰੇ ਰਾਖਣ ਹਾਰ ਤਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਰਬ ਠਾਡਾ ਗੁਰਸੂਰਾ ਨਾਨਕ ਦਾਗੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦਿਸ਼ਟ ਦਰਸ਼ਨ ਪੇਖ ਰੂਦਰ ਸ੍ਰਿਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ

ਪਾਇਆ ਸਾ ਸੰਗ ਨਾਨਕ ਘਰ ਧਿਆਇਆ। ਸ਼ਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਘ ਅੰਤਰ ਪ੍ਰਾਪਤੀ ਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਏਕ ਘਟ ਮਾਏ ਅਨ ਕਰੰਗ ਨਾਨ ਅਧਿਸ਼ਟਾਏ ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਸੁਰਾਮ ਸੁਨ ਸਮਾਧ ਅਨੰਤ ਨਾਦ ਕਹਿ ਨ ਜਾਏ ਚਰਜ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਦ ਘਟ ਘਟ ਵਿਆਪਰਿਆ ਭਗਵੰਤ ਧਰਨ ਮਾਇਆ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਭਾ

169 ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੂਨ ਡੋਲੇ ਸਰਬ ਕਲਾਕਰ ਖੇਲੇ ਖੇਲ ਮੋਲ ਨ ਪਾਈਐ ਗੁਣੇ ਅਮੋਲ ਸਰਬ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਹਿ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਦਿਸ ਕੀ ਹੈ ਰਹਿ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਏ ਸੋਇ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਭ ਜਾਨੇ।

ਸੋਏ। ਓ ਧਨਵੰਤ ਕੁਲਵੰਤ ਬਦਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਜਗਤ ਰਾਇਆ, ਜਨ ਆਵਨ ਗਾਏ ਸੁਆਓ ਜਨ ਕੇ ਸੰਗ ਜਿਤਾਵੇ ਨਾਓ।

ਬ੍ਰਹਸਪਤੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸਨ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰਦਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਅਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਮੰਦਰਸ ਪੀਓ ਚਚਿਤ ਬੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਨੇਕ ਬਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁੰਤ ਕਮਾਪਤ ਹੋ ਤੋ ਉਧਾਰ ਆਪ ਧਰੇ ਲੋਕਾਂ ਨਿਸਧਾਰ ਸਬਲ ਜੀਵਨ ਸਬਲਤਾ ਕਾ ਸੰਗ ਜਾ ਕੇ ਮਨ ਲਗਾ ਰੰਗ ਜੈ ਜੈ ਸ਼ਬਦ ਨਾਦ ਬਾਜੇ ਸੁਨ ਸੁਨ ਅੰਦ ਕਰੇ ਵਰਗਾਜੇ ਪ੍ਰਡੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਤਰੇ ਤਿਨਕੇ ਸਾਥੇ ਸਨ ਜੋਗ ਸੁਨ ਸੁਣ ਨੀ ਆਏ ਕਰ ਕਿਰਪਾ ਪ੍ਰਭਿਆ ਮਿਲਾਏ ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜਾਲ ਵਿਗਾਰ ਤੇ ਰਹਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਅਬ੍ਰਧਾਰੀ ਨਾਨਕ ਨਿਵੀਖੇ ਬਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਵ ਦਿਸ਼ਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੇ ਆਵਨ ਜਾਨ ਹਰ ਦਿਨ ਘਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਦਰ ਦਿਨੋ ਨਿਧ ਬੁੱਧ ਗਿਆਨ ਸਰਵਦੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਨ ਪ੍ਰਕਾਸ਼ ਸਭ ਕੇ ਮਤ ਸਗਲ ਦੇਵ ਦਾਸ ਸੁੰਦਰ ਚਤਰ ਤਤਕਾ ਵੇਤਾ ਸਮਦਾਸੀ ਏ ਦਿਸ਼ਟੇਤਾ ਏ ਫਲ ਦਿਸ਼ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏ ਹੋ ਨਿਧਾਨ ਜਪੇ ਮਨ ਕੋਏ ਸਭ ਝੁਮੇ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤ੍ਰ ਵੇਦ ਵਿਖਾਣੀ ਸਗਲ ਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਬਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ

निर्मल सोभा अमृतता की बानी, एक नाम मन माए समानी।

ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾ ਰਖਾਈ ਕਹਿ ਜਸ ਕੀਰਤ ਜਾਗ ਲੈ

ਸਾਗਮ ਅਸੰਖ ਲੋ ਅਸੰਖੈ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖ

ਪਵੇ ਸੁਮੰਦ ਨਾ ਜਾਣੀਐ ਸੁਮੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋ ਨੀ ਜਿਤ ਸੁਮਨ ਹੋ ਨਾ ਵਿਸਰੈ ਅੰਤ ਨ ਸਿਵਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪਿਆ ਕਿਆ ਮਨ ਮੰਤਰ

ਜਾਈ। ਰੰਗ ਰੰਗ ਪਾਤੇ ਕਰ ਕਰ ਜਿਨਸੇ ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਦੀ ਵਡਿਆਈ। ਜੋ ਤਿਤ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ।

ਸਰ ਕਿਤੇ ਸਿੱਧ ਬਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਰਤਨ ਸਮੁੰਦਰ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਦਰ ਇੰਦਰ ਕਿਤਿਆਂ ਸੁਰਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ

ਵਾਹਿਗੁਰੂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਚਿਹ ਨਰ ਬਰਨ ਜਾ ਤਰ ਪਾਤ ਨਿਹੰਜੇ ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਸੰਤੋਸ਼ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਨ ਗਣਿਜੈ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਨੂਪੇ ਨਮਸਤਮ ਭੇਖੇ ਨਮਸਤਮ ਲਿਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤ ਨੀਲੇ ਨਮਸਤ ਨਾਦੇ ਨਮਸਤ ਸ਼ੇਦੇ ਨਮਸਤ ਗਾਦੇ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਉਧਾਰੇ ਨਮਸਤਮ ਪਾਰੇ ਨਮਸਤਮ ਸੁਏਕੇ ਨਮਸਤ ਅਨੇਕੇ ਨਮਸਤਮ ਭੂਤੇ ਨਮਸਤਮ ਜੁਪੇ ਨਮਸਤ ਨਿਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਘਾਤੇ ਨਮਸਤ ਨਿਰਧੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਸ਼ੁਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤ੍ਰਮਾਨੇ ਨਮਸਤ ਨਿਧਾਨੇ ਨਮਸਤ ਗਾਹੇ ਨਮਸਤ ਬਾਹੇ ਨਮਸਤ ਤਿਰਵਰਗੇ ਨਮਸਤ ਸਰਗੇ ਨਮਸਤ ਪ੍ਰਭੋਗੇ ਨਮਸਤ ਸੰਯੋਗੇ ਨਮਸਤ ਰੰਗੇ ਨਮਸਤ ਭੰਗੇ ਨਮਸਤ ਗੰਮੇ ਨਮਸਤ ਸਤਰੰਮੇ ਨਮਸਤ ਜਲਾਸ਼ਰੇ ਨਮਸਤ ਨਰਾਸ਼ਰੇ ਨਮਸਤ ਜਾਤੇ ਨਮਸਤ ਪਾਤੇ ਨਮਸਤ ਮਜਵੇ ਨਮਸਤ ਸਤ ਅਜਵੇ ਆਦੇਸ ਅੰਦੇਸੇ ਨਮਸਤ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤ ਭੇਵੇ ਨਮਸਤ ਜਨਮੇ ਨਮਸਤ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰਨ ਨਮਸਤਮ ਕਰਤਾਰਨ ਨਮੋ ਸਰ ਤੰਦੇ ਨਮੋ ਸਤ ਬੰਦੇ ਨਮਸਤ ਨਿਸਾਕੇ ਨਮਸਤ ਨਿਰਭਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਤ ਰਾਗੇ ਨਮਸਤ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਭੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋ ਜੋਗੇ ਨਮੋ ਭੋ ਭੋਗੇ ਨਮੋ ਸਰ ਦਿਆਲੇ ਨਮੋ ਸਰ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ

ਬੰਦਾ ਹੈ ਬੰਦੇ ਹੈ ਬੂਝ ਹੈ ਸੂਝ ਹੈ ਅਕਾਲ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿੰਦ ਸੀ ਕਹਿੰਦ ਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਭੂਤ ਹੈ ਸ਼ੂਤ ਹੈ ਲੋਕ ਹੈ ਸ਼ੋਕ ਹੈ।

ਆਦੇਨ ਅੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕ ਬਨਾਨੇ ਕਲੰਕੀ ਸਰੂਪੇ ਨਮੋ ਰਾਜ ਰੇਸ਼ਮ ਪਰਮ ਰੂਪੇ ਨਮੋ ਜੋਗ ਜੋਸ਼ਰਮ ਪਰਮ ਸਿੱਧੇ ਨਮੋ ਰਾਜ ਰੇਸ਼ਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਸ਼ਰਮ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਜਦਾਨੰਦ ਸਰਵਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧਾ ਬੁੱਧਾ ਬਿਰਦ ਕਰਤਾ ਦੁੱਧ ਅਰਧੰ ਅਗੋਗ ਹਰਤਾ ਪਰਮ ਪਰਮ ਪਰਮੇਸ਼ਰ ਪੁਸ਼ ਪਾਲਨ ਸਦਾ ਸਰਦਾ ਸਿੰਦਾਤਾ ਦਿਆਲੰ ਅਸ਼ੇਦੀ ਪੇਦੀ ਨਾਮ ਕਾਮ ਸਮਸਤ ਪਰਾਜੀ

ਸੈਭਿ ਸੈ ਭੁਜੰਗ ਪ੍ਰਜਾ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਮੰ ਮਨਰਾਥੇ ਨਮਸਤਮੰ ਪਰਮਾਥੇ ਨਮਸਤਮੰ ਅਗੰਜੇ ਨਮਸਤਮੰ ਪੰਜੇ ਨਮਸਤਮੰ ਕਾਲੇ ਨਮਸਤਮੰ ਪਾਲੇ ਨਮੋ ਸਰਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹ ਨਮੋ ਮਾਹ ਮਾਹ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤ ਨਮੋ ਸਰਵ ਭੀਤ ਨਮੋ ਸਰਵ ਗਿਆਨ ਨਮੋ ਪਰਮ ਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ ਨਮੋ ਸਰਵ ਦਰਸ਼ਨ ਨਮੋ ਸਰਵ ਕਿਰਸ਼ਨ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਖੀਜੇ ਭੀਜੇ ਸਮਸਤਮ ਪ੍ਰਸੀਜੇ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾਰ ਸਦਨ ਨਿਵਾਸੀ ਚਰਵਰ ਛੰਦ ਵਾਯ ਪ੍ਰਸਾਦ ਆ ਮ੍ਰਿਤ ਕਰਮੇ ਬ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਖਲ

ਜਾਏ। ਸਰ ਮਾਨ ਤਨ ਮਾਨ ਸਰ ਮਾਨ ਸਰਵਤਨ ਮਾਨਸ ਦੇ ਮਾਨਤਾ ਹੈ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਖੇਲ ਖੇਲ ਅੰਤ ਕੋ ਫਿਰੇਕ।

ਅੰਜਨਾ ਧਰੂਪ ਸੂਤ ਅੰਗਹੀਨ ਭੰਗਨ ਆਤਮੇਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰੂ ਗੋਪ੍ਰਿਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਕ ਸਰਵ ਸ਼ਾਸਤਰ ਜਾਨੀ ਜੈ ਰੂਪ ਰੰਗ ਹਰੇਕ

ਪਵਿੱਤਰ ਪਰੇ ਹੈ ਪਵਿੱਤਰ ਪ੍ਰਤੀ ਸਿਹਿ ਸਹਿ ਆਦਿਰ ਸੇ ਆਕਿਰ ਸੇ ਭਗਤੀ ਛੰਦ ਪ੍ਰਸਾਦ ਕਥਤੇ ਕੇ ਸਿਜਦੇ ਸੇ ਕੇ ਪਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਪਰਮੇ ਕੇ ਪਿਜ ਲੋਕੇ ਕੇ ਦਿਤ ਸੋਕੇ ਕੇ ਵਧੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਭਾਏ ਕੇ ਧਰਮ ਤੁਝਾਏ।

ਅਦੇਵੈਂ ਕੇ ਆਪ ਅਭੇਵੈਂ ਕੇ ਚਿਤ੍ਰਮ ਬਹੀਨੇ ਕੇ ਅਧੀਨੇ ਕੇ ਰੋਜ਼ੀ ਰਜ਼ਾ ਕੇ ਰਹੀ ਮੇਰਾ ਕੇ ਪਾਕ ਵੀ ਐਵੇ ਕਿ ਗੈ ਬੁਲ ਗੈਵੇ ਕੇ ਆਪ ਬੁਲਗੁ ਨਾ ਹੈ ਕੇ ਸ਼ਹਾਨ ਸ਼ਾਹ ਕੇ ਕਾਰਨ ਕੁਨਦੇ ਕੇ ਰੋਜ਼ੀ ਰਹਿੰਦੇ ਕੇ ਰਾਜ਼ਕ ਰਹੀ ਮੈਂ ਕੇ ਕਰਮ ਕਰੀ ਮੈਂ ਕੇ ਸੁਰੰਗ ਕਲੀਏ ਕੇ ਸੁਰੰਗ ਦਲੀਏ ਕੇ ਸਰਵਤਰ ਮਾਨੀਏ ਕੇ ਸਰਵਤਰ ਦਾਨੀਏ ਕੇ ਸਰਵਤਰ ਗੌਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਓ ਕੇ ਸਰਵਤਰ ਭਾਓ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖੈ ਕੇ ਸਰਵਤਰ ਭੁਖੈ ਕੇ ਸਰਵਤਰ ਤ੍ਰਾਣੇ ਕੇ ਸਰਵਤਰ ਪ੍ਰਾਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨੀਏ ਸਦੇਵ ਪ੍ਰਧਾਨੀਏ ਕੇ ਸਰਵਤਰ ਜਾਪੀਏ ਕੇ ਸਰਵਤਰ ਥਾਪੀਏ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵੰ ਕਲੀਮੇ ਕੇ ਪਰਮ ਪਾਹੀਮੇ ਕੇ ਅਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤਮਾਮ ਰਜ਼ੂ ਹੈ ਹਾਮੇ ਸਿਲਸਿਲਾਮੇ ਸਲੀ ਖਦਮਦਾਮੇ ਗਨੀਮ ਅਲ ਸ਼ਕਿਸ਼ਤੇ ਗਰੀਬ ਅਲ ਪ੍ਰਸ਼ਤੇ ਬੁਲੰਦ ਅਲ ਮਕਾਨੇ ਜਮੀਨ ਅਲ ਜਮਾਨੇ ਤੇ ਮੀਜਲ ਤਮਾਮੇ ਰਜ਼ੂਲ ਨਿਦਾਨੇ ਹਰੀ ਫਲ ਅਜ਼ੀਮੇ ਰਜ਼ਾਇਕ ਰਜ਼ੀ ਰਜ਼ਾਇਕ ਯਕੀਨੇ ਅਨੇਕ ਅਲ ਤਰੰਗ ਹੈ ਭੇਦ ਹੈ ਭੰਗ ਹੈ ਜੀਜ਼ ਅਲ ਨਿਵਾਜ ਹੈ ਗਨੀਮ ਅਲ ਗਰਾਜ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸਿਵਯੁਕਤ ਸਦਾ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਸਦੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵਸਾਜ ਹੈ ਸਮਸਤ ਸਲਾਮ ਹੈ ਸਦੇਵ ਅਕਾਮ ਹੈ ਨਿਰਬਾਧ ਸਰੂਪ ਹੈ ਅਧੈ ਅਨੂਪ ਹੈ ਓ ਅੰਗ ਆਦਿ ਰੂਪੇ ਨਾਦ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਵਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਪੁਕਤ ਸਰੂਪ ਹੈ ਸ਼ਜੈ ਸੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਿ ਪ੍ਰਵਾਸ ਹੈ ਨੁਕਤ ਪ੍ਰਵਾਹ ਹੈ ਸਦੇਵ ਸਦਾ ਹੈ ਬੇਪੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨੁਕਤ ਸਦਾ ਹੈ ਬੇਪੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਤਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਪਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਵੈ ਹੈ ਭੂਤ ਹੈ ਦੂਤ ਹੈ

ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰੋਜ਼ੀ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਾ ਹਿੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮ ਕਮਾਲ ਹੈ ਕਿ ਹੁਸਨ

ਲੈਣ ਕੇ ਅਚਲ ਪ੍ਰਕਾਸ਼ ਹੈ ਕੇ ਮੇ ਦੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਮੇ ਤੋ ਵਿਭੂਤ ਹੈ ਕੇ ਮੇ ਤੋ ਵਸਾ ਹੈ ਕੇ ਆਤਮ ਪ੍ਰਵਾਹ ਹੈ ਕੇ ਅਚਲੰਗ ਅਨੰਗ ਹੈ।

ਤਾਰੇ ਗੂੰਜਦ ਗੂੜ ਗਜਾਨ ਕੇ ਸੁੰਦਰ। ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਨੇ ਨਹੀਂ ਜਾਤ ਵਿਚਾਰੇ, ਸ਼੍ਰੀ ਪਦ ਸ਼੍ਰੀ ਭਗਵਾਨ ਭਜੇ ਬਿਨੇ।

ਸਾਰੇ ਦੁਸ਼ ਦੁੱਖ ਤੇ ਲਿਓ ਬਚਾਈ। ਕਿਰਪਾ ਕਰੀ ਅੰਬਰ ਜਮ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਲਵੇ ਸਕਲ ਦੇ ਕੋ ਹਰਤਾ ਦੁਸ਼ ਦੋ ਕਿਨ ਕੋਚਾ ਕਰਤਾ ਸ੍ਰੀ ਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਬਲ ਪਾਵੇ ਸੋਈ ਦੁਖ ਨ ਤਿਸੇ ਵਿਆਪਤ ਕੋਈ ਅੜੇਲ ਸੁਨੇ ਗੁੰਗ ਜੋ ਜਾਇ ਸਰਸਨਾ ਪਾਵੇ ਸੁਨੇ ਮੂਰਚਿਤ ਲਾਇ ਚਤਰਤਾ ਆਵੇ ਦੁਖ ਦਰਦ ਪਉ ਨਿਕਟ ਨ ਤਿਨ ਨਰ ਕੇ ਰਹਿ ਹੁਣ ਜਾ ਕੀ ਏਕ ਵਾਰ ਚੌਪਈ ਕੋ ਕੇ ਚੌਪਈ ਸਮਨ ਸਤਰਾ ਸਹਿਜ ਪਣਿਜੇ ਅਰ ਸਹਿਜ ਪਨ ਤੀਨ ਕਹੀ ਜੇ ਭਾ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੈਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਹੋ ਤੰਗਾ ਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕਿਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਲ ਨਾਲ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸਵਾਰਨ ਸਭ ਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ।

ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨ ਸੁਣੋ ਸੰਦੋ ਕਥਿਓ ਕਥ ਖਾਣੀ ਏ ਮਨ ਚੰਚਲਾ ਜਿਤਰਾਈ ਕਿਨੇ ਨਾ ਪਾਇਆ ਜਿਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਭਰਮ ਭੁਲਾਇਆ ਮਾਇਆ ਦਮੋਣੀ ਤਿਨੇ ਕੀਤੀ ਜਿੰਡ ਗੋਲੀ ਪਾਈਆ ਕੁਰਬਾਨ ਕੀਤਾ ਦਸੇ ਬਿੱਟੋ ਜਿਨਮੋ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ

ਚਲੇ ਨਾ ਤਿਸ ਨਾਲ ਕਿੰਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪੁੱਛੋ ਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ। ਤੂੰ ਸਦਾ ਸਤ ਸੰਭਾਲੇ ਅਗਮ ਗੁਜਰਾ ਤੇਰਾ ਅੰਤ ਨਾ ਪਾਇਆ। ਅੰਤ ਉਹ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਾ ਗੇਲ ਤੇਰਾ ਕਿਆ ਕਹੋ ਆਪ ਖਾਣੇ ਆਖੇ ਤਾਂ ਵੇਖਿਆ ਸਭ ਤੂੰ ਏ ਜਗਤ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਦ ਤੂੰ ਵੇਖ ਪਰਸਨ ਆਇਆ ਲਭ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਜਿਸਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲ ਲਾਲ ਨਾਲੀ ਭਗਤਾਂ ਕੇਰੀ ਬਿਖਮ ਮਾਰ ਚੱਲਣਾ ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਾਰ ਵਾਸ ਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਜੁਗੋ ਜੁਗ ਨਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜੇਬ ਤੂੰ ਚਲਾਏ ਤੇ ਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਦਾ ਸੁਣਾਏ ਆਪਣੇ

ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਭ ਆਈਆ, ਕਹਿੰਦੇ ਵੇ ਸੁਣਦੇ ਵੇ ਸੇ ਵੇ ਜਿਨੀ ਮਨ ਵਸਾਇਆ, ਕਹੇ ਨਾਨ ਸੇ ਵੇ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ, ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਸੇ ਜੀਉ ਮਲੀਨ ਹੈ, ਕਿ ਸੰਜਮ ਧੋਤਾ ਜਾਏ ਮਨ ਧੋਵੋ, ਸ਼ਬਦ ਲਾਗੋ ਅਰਸੋ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਜ ਸਾਹਿਬ ਜੈ, ਜੀਉ ਮੈਲੇ ਬਾਰੋ ਨਿਮਲ, ਬਾਰੋ ਨਿਮਲ ਜੀਉ ਤਾਂ ਮੈਲੇ ਤਿੰਨ ਜਨ ਜੂਏ, ਹਾਰਿਆ ਏ ਤਿਸਣਾ ਵੱਡਾ ਰੋਗ ਲਗਾ ਮਨ ਮਨੋ ਵਿਸਾਰਿਆ। ਵੇਦਾਂ ਮੇ ਨਾਮ ਉਤਮ ਸੋ ਸੁਣੇ ਨਾਏ, ਫਿਰੇ ਜਿਉਂ ਬਿਤਾਲਿਆ। ਕਹੇ ਨਾਨ ਜਿਨ ਸੱਚ ਤਜਾ, ਕੂੜੇ ਲਾਗੇ ਤਿਨੀ ਜਨਮ ਜੂਏ, ਹਾਰਿਆ ਜੀਉ ਨਿਰਮਲ ਬਾਰੋਂ ਨਿਰਮਲ, ਬਾਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸਭ ਪਹੁੰਚੇ ਨਾਏ, ਮਨਸਾ ਸਤ ਸਮਾਣੀ, ਜਨਮ ਰਤਨਜਨੀ ਖਟਿਆ, ਭਲੇ ਸੇ ਵਣਜਾਰੇ। ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਰਮ ਹੋਵੇ ਹੋਵੇ, ਤਾਂ ਸਰਮ ਸਿੱਖ ਹੋਈ ਜੀਉ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ, ਆਪ ਛੱਡ ਸਦਾਰੇ ਪੜਨੇ ਗੁਰੂ ਨੇ ਅਵਰ ਨਾ ਜਾਣੇ ਕੋਏ, ਕਹਿ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।

ਵਾਹਿ ਮੁਕਤਨਾ ਵਰਤੇ ਕੋਈ ਪੁੱਛੋ ਵੇਖੀਆਂ ਜਾਏ ਨੇਕ ਜੂਨੀ ਭਰਮ ਆਵਿਨ ਸਤਿਗੁਰ ਮੁਕਤਨ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤਨ ਪਾਏ ਆਵੋ ਸਿੱਖ ਸਤਿਗੁਰੂ ਕੇ

ਸੁਣੀਐ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿ

ਸਦਰ ਤਨ ਜਿਦ ਮਨ ਲਗਾਇਓ ਸਮ ਇਹ ਹੋਆ ਸਮਾਓ ਚਾਹ ਸੇਤੀ ਮਨ ਮਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ ਕਹੇ ਨਾਨਕ ਸ਼ਾਬਦ ਰਤਨ ਹੈ ਹੀਰਾ ਜਿਤ ਜੜਾਓ।

ਤੇ ਸਾਰ ਨ ਜਾਣੀ ਗੁਰੂ ਬਾਜੋ ਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਦੇਸੇ ਜਨ ਜਾਗੇ ਜਿਨ੍ਹਾਂ ਅਮਰ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾ ਸੋ ਤਦ ਪਾਏ ਜਿਸਨੂੰ ਅੰਦਿਨ ਹਰ ਲਿਵ ਲਾ ਕੇ ਜਾਗਤ ਰਹਿਣ ਵਿਹਾਣੀ ਮਾਤਾ ਕਹੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਸਾਰੀਏ ਮਨੋ ਕਿਉਂ ਵਸਾਰੀਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਬੋ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਦੇ ਖੇਡ ਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਥਰ ਵਿਸਰੇ ਮੋਹ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲਾਏ ਐਸਾ ਸਤਿਗੁਰ ਜੈ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨਿਆਏ ਹਰ ਆਪ ਮੂਲ ਕਹਿ ਭਗਤ ਨੇ ਨਾਨਕਾ ਜਿਨਰ ਪੱਲੇ ਪਾਇਆ ਰਾਸ ਮੇਰੀ ਮਨ ਮਨਜਾਰਾ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਨਿਤ ਜਪਿਓ ਜੀਉ ਲਾਹ ਖਟਿਓ ਦਿਹਾੜੀਏ ਉਹ ਧਨ ਤਿਨਾ ਮਿਲਿਆ ਜਿਨਰ ਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਮਨਜਾਰਾ

ਪਾਏ ਪੱਲੇ ਪੀਏ ਹਰਸ ਬੌਂਡ ਨਾ ਤ੍ਰਿਸ਼ਣ ਲੱਗੇ ਆਏ। ਹੇ ਹਰਸ ਕਰਮੀ ਪਾਈਆ ਪਾਈਐ ਸਤਿਗੁਰ ਮਿਲੇ ਸਾਏ ਕਹੇ ਨਾਨਕ ਹੋਰ ਅੰਨ ਸਭ ਵਿਸਰੇ ਜਾਂ ਹਰ ਵਸੇ ਮਨਿਆ। ਏ ਸਰੀਰਾ ਮੇਰਿਆ ਤੁਮੇ ਜੋਤ ਰੱਖੀ ਤਦ ਜਗ ਮੈਂ ਆਇਆ, ਜੋਤ ਰੱਖੀ ਤੁਦ ਵਿੱਚ ਤਦ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਦ ਹੋਆ ਚਲਦ ਨਦਰੀਆ, ਕਹੇ ਨਾਨ ਸਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਮਨ ਚਾਹ ਪਿਆ ਪ੍ਰਭਾਕਨ ਸੁਣਿਆ, ਹਰ ਮੰਗਲ ਗਾਓ ਸਿਖਰ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਕੀਏ, ਸੋਗ ਦੁੱਖ ਨਾ ਵਿਆਪੇ। ਗੁਰ ਚੜਨ ਲਾਗੇ ਦਿਨ ਸੁਭਾਗੇ, ਆਪਣਾ ਪੇ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ। ਹਰ ਨਾਮ ਹਰਸ ਭੋਗੋ ਕਹੇ ਨਾਨ ਪ੍ਰਭਾਵ ਮਿਲਿਆ।

ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਵਸਾਇਆ। ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ। ਕਹੇ ਨਾਨਕੇ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰੋ ਮੇਰਿਓ ਹਰ ਤੁਮੇ ਜੋ ਤਰੀ ਹਰ ਬਿਨ ਅਵ ਨ ਦੇਖੋ ਕੋਈ ਹਰ ਬਿਨ ਅਵ ਨ ਦੇਖੋ ਕੋਈ ਨਦਰੀ ਹਰ ਨਿਆਲਿਆ। ਇਹ ਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਹਵਨ ਕੋਈ ਕਹੇ। ਨਾਨਕੇ ਨਿਤਰੰਦ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰੇ ਉਹ ਸਾਚੇ ਸੁਣਨੇ ਨੂੰ ਬਿਠਾਏ ਸਾਚੇ ਸੁਣਨੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਸਨੇ ਮੰਤਨ ਹਰਿਆ ਹੋ ਰਸਨਾ ਰਸ ਮਾਣੀ ਸਾਚੇ ਲੱਖ ਵਡਾਣੀ ਤਾਂ ਕੀ ਗਦ ਕਹੀ ਨਾ ਜਾਏ ਕਹੇ।

ਦੇ ਪਰੜ ਕੀ ਹੈ ਦਸਵਾਂ ਕਬੂਤਰ ਖਾਇਆ। ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ। ਤੈ ਨੇਕ ਰੂਪ ਨਾਉ ਨਾਉ ਨੇ ਦਿਸਦਾ ਅੰਤਨ ਜਾਈ ਪਾਇਆ। ਕਹਿ ਨਾਨਕਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ।

ਹੋਵੇ, ਸੱਚੋ ਧਿਆਵੇ, ਜਾਂ ਤਿਤ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ, ਕਹਿ ਨਾਨ ਸੱਚ ਸੋਲਾ ਸੱਚੇ ਘਰ ਗਾਵੇ, ਅਨਸਣੋ ਮੁੜ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ ਦੁਖ ਰੋਹ ਸੰਤਾਪ, ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪੁੱਤ ਸਤਿਗੁਰਿਆ ਭਰਪੂਰੇ, ਬਿਰਮੰਤ ਨਾਨ ਗੁਲਚਣ ਲਾਗੇ ਵਾਜੇ ਅਨਹਦ ਧੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਬੜਭਾਗੀ ਹਰਜਨ ਗੁਰੂ ਕੀ ਸੰਗਤ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਪੰਜਾਂ ਬਾਣੀ ਦਾ ਨਿਤਨੇਮ ਸਰਵਣ ਕੀਤਾ ਹੈ। ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਨਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ ਐਤਵਾਰ ਦਾ ਸ਼ੁਭ ਦਿਹਾੜਾ ਸਤਿਗੁਰਾਂ ਦੇ ਚਰਨਾਂ ਚਾ ਕਰਕੇ ਗੁਰੂ ਕਿਰਿਆ ਸਾਹਿਬਾਂ ਦੇ ਦਰਬਾਰ 'ਚ ਬੈਠ ਕਰਕੇ ਗੁਰੂ ਕੀ ਬਾਣੀ ਦਾ ਆਨੰਦ ਮਾਣੀਏ। ਆਓ ਸ੍ਰੀ ਆਸਾ ਜੀ ਵਾਰ ਦਾ ਕੀਰਤਨ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਉਸ ਤੋਂ ਉਪਰੰਤ ਸ਼ਬਦ ਦੀ ਵਿਚਾਰ ਅਤੇ ਬਾਅਦ ਵਿੱਚ ਖੰਡ ਪਾਠਾਂ ਦੇ ਭੋਗ ਪੈਣਗੇ, ਜਿਸ ਤਰ੍ਹਾਂ ਐਤਵਾਰ ਪੈਂਦੇ ਨੇ। ਐਤਵਾਰ ਦਾ ਜੋ ਮਹਾਨ ਦੀਵਾਨ ਹੈ ਛੋਟਾ ਘੱਲੂਘਾਰਾ, ਜਿਸ ਨੂੰ ਆਪ ਸਾਰੇ ਜਾਣਦੇ ਹੋ, ਉਸ ਦੀ ਜੋ ਵਿਚਾਰ ਹੈ ਆਪਾਂ ਸਰਵਣ ਕਰਨੀ ਹੈ ਕਥਾਵਾਚਕਾਂ ਪਾਸੋਂ, ਰਾਗੀ ਸਿੰਘਾਂ ਪਾਸੋਂ। ਸੋ ਆਓ, ਇਹ ਦਿਨ ਦਾ ਦੀਵਾਨ ਹੈ। ਆਓ ਹੁਣ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਦੇ ਜਥੇ ਤੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭਤਾਨ ਸੱਚੇ ਸਭ ਜੋਰ ਸੱਚੀ ਤੇਰੀ ਸ਼ਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਹਿ ਚਲ ਥਾਓ ਵੱਡੀ ਵਡਿਆਈ ਜਾਣੇ ਆ ਲਾਓ ਵੱਡੀ ਵਡਿਆਈ ਬੂਝੈ ਸਭ ਭਾਓ ਵੱਡੀ ਵਡਿਆਈ ਜਾਂ ਕੁਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਣਾ ਸਰਵਰ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀਹੇ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੇਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੇਕ ਨਾ ਮਾਇ

ਸਮਾਧ ਰੂਪ ਸਮਾਧ ਰੰਗ ਸਮਾਧ ਨੰਗੇ ਫਿਰੈ ਜੰਤ ਸਮਾਧ ਪਾਉਣ ਸਮਾਧ ਪਾਣੀ ਸਮਾਧ ਅਗਨੀ ਖੇਡੇ ਵਿਡਾਣੀ ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲਗੈ ਪ੍ਰਾਣੀ ਸਮਾਧ ਸੰਯੋਗ ਸਮਾਧ ਵਿਯੋਗ ਸਮਾਧ ਭੁੱਖ ਸਮਾਧ ਭੋਗ ਸਮਾਧ ਸਿਫਤ ਸਮਾਧ ਸਾਲਾ ਵਿਸਮਾਧ

ਜਾ ਆਪਣੀ ਧਨ ਤ੍ਰੀ ਸਤਿਗੁਰ ਪਾਇਆ ਇਹ ਜੇ ਪੋਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋਈ ਨੀ ਸਭ ਸੁਣਿਓ ਲੋਕ ਸਭ ਆਇਆ ਸਤਿਗੁਰੀ ਮੇਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੁਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਘਰ ਜਾਏ।

ਸਿੱਖੀ ਸਿੱਖਿਆ ਗੁਰ ਵਿਚਾਰ ਨਦਰ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੇ ਚੱਕ ਥਾਲਵਾ ਰੋਲੇ ਬਹੁਤ ਅਨੰਤ ਲੱਟ ਮਧਾਣੀਆਂ ਨਗਾਹ ਪੰਖੀ ਪਾਉਂਦਿਆਂ ਲੈਣ ਨਾ ਸਹਾ

ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵੜ ਜਾ ਰਿਹਾ ਸਤਿਗੁਰੂ ਹੈ ਪੋਥਾ ਵਿਰਲਾ ਕਿਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਆਪੋ ਵੇਖ ਲੈ ਤੇਰੀ ਹੇਠ ਚਲਾਏਂਦਾ ਆਪੇ ਦੇਵੜੀਆਂ ਆਪੇ ਕਰਮ ਕਰਾਏਂਦਾ ਵਡਹੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਾ ਦੁਰੂ ਪੱਠੇ ਜੇ ਕਿਰੇ ਸੁਲਤਾਨਾ ਕਹੁ ਕਰਾਏਂਦਾ ਧਰਮਗੜ ਪਿਖਣਾ ਪਾਏਂਦਾ।

ਦੁਨੀਆ ਅੰਦਰ ਫੈ ਅੱਠ ਸੱਠ ਤੀਰਥ ਜੇ ਨਾਮ ਹੈ ਉਤਰੇ ਨਾਹੀ ਮੈਲ ਜਿਨ ਪਟ ਅੰਦਰ

ਜਿੰਨੇ ਵੀ ਆਏ ਸਾਰੇ ਵਡਭਾਗੀ ਹੋ, ਧਨਤਾ ਦੇ ਯੋਗ ਹੋ, ਵਡਿਆਈ ਦੇ ਪਾਤਰ ਹੋ। ਉਹ ਕਿਉਂ? ਕਿਉਂਕਿ ਆਪ ਜੀ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਘਰ ਦੇ ਅੰਦਰ ਆ ਕਰਕੇ ਗੁਰੂ ਦੀ ਹਜ਼ੂਰੀ ਦਾ ਨਿੱਘ ਮਾਰ ਰਹੇ ਹਾਂ ਆਪਾਂ, ਇਕੱਲਾ ਨਿੱਘ ਹੀ ਨਹੀਂ ਮਾਣ ਰਹੇ। ਸ਼ਬਦ ਕੀਰਤਨ ਆਸਾ ਕੀ ਵਾਰ ਕਾ ਸੰਪੂਰਨ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ, ਇਸ ਕਰਕੇ ਆਪ ਜੀ ਵਡਭਾਗੇ ਹੋ। ਕਿਉਂਕਿ ਇਹ ਜਿਹੜੀ ਦਾਤ ਹੈ ਨਾ ਜੀ ਅੰਮ੍ਰਿਤ ਵੇਲੇ ਦੀ ਅਤੇ ਆਸਾ ਕੀ ਵਾਰ ਦੀ, ਇਹ ਦਾਤ ਹੈ ਬੜੀ ਵੱਡੀ, ਇਹ ਹਰ ਇੱਕ ਦੇ ਹਿੱਸੇ ਨਹੀਂ ਹੁੰਦੀ। ਇਹ ਵੀ ਸੱਚ ਹੈ, ਇਹ ਜਿਹੜੀ ਦਾਤ ਹੈ ਸੱਚੀ ਮੁੱਚੀ ਹਰ ਇੱਕ ਦੇ ਹਿੱਸੇ ਨਹੀਂ ਹੁੰਦੀ। ਇਸ ਕਰਕੇ ਆਪ ਜੀ ਸਾਰੇ ਧੰਤਾ ਦੇ ਯੋਗ ਹੋ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਸੱਚੇ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੇ ਕਲਾ ਵਿੱਚ ਰੱਖੇ, ਤਰਸ ਕਰਕੇ ਮਿਹਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀ ਸੰਭਾਲ, ਨਿਤਨੇਮ ਦੀ ਸੰਭਾਲ ਆਪਣੇ ਦਰ ਨਾਲ ਜੋੜ ਕੇ ਰੱਖਣ ਸਾਧ ਸੰਗਤ। ਆਓ, ਭੁੱਲਾ ਗਲਤੀ ਦੀ ਮੁਆਫੀ ਸਮਾਪਤੀ ਹੈ ਜੀ, ਕਿਉਂਕਿ ਇਹ ਜਿਹੜਾ ਸਮਾਂ ਹੈ ਨਾ ਜੀ ਸਮਾਂ ਸਮਾਪਤ ਹੈ। ਜਿਹੜਾ ਗੁਰੂ ਕਾ ਕੀਰਤਨ ਹੁੰਦਾ ਨਾ, ਗੁਰਬਾਣੀ ਦਾ ਕੀਰਤਨ ਅਤੇ ਗੁਰੂ ਗੁਰਬਾਣੀ ਦੀ ਕਥਾ, ਇਤਿਹਾਸ ਦੀ ਕਥਾ, ਗੁਰਬਾਣੀ ਦੀ ਕਥਾ, ਕੀਰਤਨ, ਇਹ ਨਹੀਂ ਕਦੀ ਸਮਾਪਤ ਹੁੰਦਾ। ਜੇ ਕੁਛ ਸਮਾਪਤ ਹੋ ਜਾਂਦਾ ਤਾਂ ਸਮਾਂ ਸਮਾਪਤ ਹੋ ਜਾਂਦਾ। ਉਹ ਘੜੀ ਹੁਣ ਕਹਿੰਦੀ ਹੈ ਬਸ ਕਰੋ, ਸਮਾਂ ਹੋ ਗਿਆ, ਸਮਾਪਤੀ ਕਰੀਏ। ਫਿਰ ਦਿਨ ਦੇ ਦੀਵਾਨਾਂ ਵਿੱਚ ਇਸੇ ਤਰ੍ਹਾਂ ਸ਼ਹਿਬਰਾਂ ਗੁਰਬਾਣੀ ਦੀਆਂ ਪਲਾਵਾਂ ਸਾਧ ਸੰਗਤ ਆਓ।

0: ਨਾਨਕ ਤੇ ਮੁਖ ਉਜਲੇ
1: ਕੇਤੀ ਛੁੱਟੀ ਨਾ।
0: ਵਾਹਿਗੁਰੂ ਜੀ ਕਾ
2: ਖਾਲਸਾ
0: ਵਾਹਿਗੁਰੂ ਜੀ
2: ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਸਤਿਗੁਰਾਂ ਦੀ ਪਾਰ ਰਹਿਮਤ ਬਖਸ਼ਿਸ਼ ਦਾ ਸਤਿਕਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਜਿਹਨਾਂ ਪਾਸੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਸਤਿਗੁਰਾਂ ਮਿਹਰ ਕਰਨ ਹੋਰ ਵੀ ਕੀਰਤਨ ਦੀਆਂ ਦਾਤਾਂ ਬਖਸ਼ਣ ਅਤੇ ਚੜ੍ਹਦੀ ਕਲਾ ਰੱਖਣ, ਹਰ ਤਰ੍ਹਾਂ ਕਰੇ ਮੇਰਾ ਪਰਿਹਾਰ ਸੱਚੇ ਰੱਖਣ ਜੀ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਦ ਸਿੰਘ ਜੀ ਜਿਹਨਾਂ 'ਤੇ ਗੁਰੂ ਕੀਆਂ ਰਹਿਮਤਾਂ ਨੇ ਬਖਸ਼ਾਂ ਨੇ, ਮਹਾਰਾਜ ਨੇ ਬੜੀ ਵੱਡੀ ਦਾਤ ਸ਼ਬਦ ਦੇ ਵਿਚਾਰ ਜੋ ਹੈ ਇਹ ਬਹੁਤ ਵੱਡੀ ਦਾਤ ਹੈ। ਜਿਸ ਨੂੰ ਵਿਚਾਰ ਆ ਗਈ ਉਹਦੇ ਕੋਲ ਸਾਰਾ ਕੁਛ ਹੀ ਆ ਗਿਆ। ਸੋ ਉਹਨਾਂ ਪਾਸੋਂ ਜੋ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੈ ਸਾਹਿਬਾਂ ਦਾ, ਉਸ ਦੇ ਵਿਚਾਰ ਆਪਾਂ ਸਰਵਣ ਕਰੀਏ ਅਤੇ ਇਸੇ ਤਰ੍ਹਾਂ ਹੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਜੋ ਜੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ। ਭਾਈ ਦਿਨ ਦੇ ਦੀਵਾਨ ਦੇ ਵਿੱਚ ਵੱਧ ਚੜ ਕੇ ਆਓ। ਅੱਜ ਦਾ ਮਹਾਨ ਦਿਹਾੜਾ ਛੋਟਾ ਘੱਲੂਘਾਰਾ ਜੋ ਹੈ ਉਹ ਆਪਾਂ ਇਹਨਾਂ ਪਾਸੋਂ ਉਸ ਦਾ ਇਤਿਹਾਸ ਸਰਵਣ ਕਰਨਾ ਹੈ, ਕਿਸ ਤਰ੍ਹਾਂ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸਿੱਖੀ ਵਾਸਤੇ ਸਿੱਖ ਪੰਥ ਵਾਸਤੇ ਆਪਣੀਆਂ ਜਾਨਾਂ ਵਾਰੀਆਂ। ਆਓ ਹੁਣ ਕਥਾ ਸਰਵਣ ਕਰੀਏ ਜੀ। ਇਸ ਦੇ ਨਾਲ ਹੀ ਅਗਲੇ ਵੀਕ ਫਰਾਈਡੇ ਸੈਟਰਡੇ ਸੰਡੇ ਜੋ ਐਤਵਾਰ ਦਾ ਦੀਵਾਨ ਹੈ ਉਸਦਾ ਅਖੰਡ ਪਾਠ ਜੋ ਹੈ ਉਹ ਕਿਸੇ ਕਾਰਨਾਂ ਕਰਕੇ ਕੈਂਸਲ ਹੋ ਚੁੱਕਾ ਹੈ। ਜੇ ਕਿਸੇ ਨੇ ਬੁਕਿੰਗ ਕਰਵਾਉਣੀ ਹੋਵੇ ਤਾਂ ਉਹ ਲਾਇਬ੍ਰੇਰੀ ਦੇ ਵਿੱਚ ਜ਼ਰੂਰ ਆ ਕੇ ਆਪਣਾ ਨਾਮ ਦੱਸ ਕੇ ਅਗਲੇ ਹਫ਼ਤੇ ਦੀ ਸੇਵਾ ਲੈ ਸਕਦੇ ਨੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

परम सम्मान योग चुग चुग अटल चवर शतर तख्त दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ अते मेड़िया राही गुरु चरणा नाल जुड़ बैठी साध संगत जीओ आप सारे ही बड़भागी हो धनता दे योग हो जो सतगुरां दी पावन बाणी अमृतमई बाणी सरवण करके आत्मक आनंद माण रहे हो अपना ये मनुखा जन्म सफला कर रहे हो। आओ अज जो सतगुरां ने अमृत वेले पावन हुक्मनामा बख्शिया उस दी विचार आपां कर सकीए। विचार आरंभ करन तो पहला सतगुरां दी बख्शी हुई फतेह प्रवान करो जी। वाहे गुरु जी का खालसा वाहे गुरु जी की फतेह। गुरु रूप साध संगत जी दास बेनती करेगा जदो गुरु दी फतेह बुलाई जावे ना उस वेले ये नहीं सोचना चाहिए भी मैनू बोलन की लोड़ नहीं है ये दूजे बहुत संगत बैठी है ये बोल लेगी नहीं। फतेह गज बज के बुलानी चाहिए है क्योंकि फतेह दसवें पातशाह जी ने बख्शिश की ए किसी का भी कुछ नहीं है किसी की वड़ियाई नहीं अकाल पुरख की वड़ियाई है वाहिगुरु की वड़ियाई है ये बोलण च संकोच ना करिया करो। जदों आनंदपुर साहिब का घेरा पिया बाहर मुगलिया फौज लगी है पहाड़ी राजियां की फौज लगी है ते समा इन्ना भयानक है कि अंदर जालमा ने रसद भी जान तो रोक दिती। उस वेले अंदर सिखां दे वास्ते खाण नू कुछ नहीं रहा इत्थे तक कि पीण नू पानी भी नहीं। इतिहासकार लिखदे ने कहने लगे पानी की कीमत किन्नी सी उस वेले सिखां वास्ते क्योंकि गुरबाणी का फैसला है पहला पानी जियो है जित हरिया सब कोय। अन्न तो बिना बंदा रह सकता है पर पानी तो बिना जिंदा नहीं रह सकता इस करके पानी बहुत जरूरी है। ते पानी जदों सिंह उस वेले बाहर लैण वास्ते आउंदे सी इतिहासकार लिखते उस पानी की कीमत इन्नी सी चार सिंह पानी लैण वास्ते किले तो बाहर निकलते सी ते चार सिंह पानी को जावे उस पानी की किन दो बंदे दो सिंह किन्ना क पानी लियाउणगे ते उन्हां दी कीमत देखो किन्नी चुकानी पैंदी सी उस पानी की। चार सिंह पानी को जावें दो जूझें दो पानी लिया मैं दो जूझ दे सन जूझ दे सन हुण इन्नी वड्डी फौज है वो जिहड़े जालमा नाल टाकरा लैंदे सी वो दो मुड़ के वापस नहीं सी जांदे चार बार आउंदे सी ते दो जूझते सी तो दो पानी लैके अंदर जाते कितनी वड्डी कीमत सी दो बंदे कितना को पानी ले जाणगे होणगे उस इन्ने जे पानी की कीमत यह सी कि दो सिंह जूझते हुए शहीद हो जाते शहादत का जाम पी जाते उस वेले भी जदों
ਸਿੰਘ ਅੰਦਰ ਫਤਿਹ ਗਜਾਉਂਦੇ ਸੀ, ਨਾਰਾ ਗਜਾਉਂਦੇ ਸੀ ਤਾਂ ਇੰਨੀ ਆਵਾਜ਼ ਆਉਂਦੀ ਸੀ ਭੁੱਖੇ ਭਾਣੇ ਸਿੰਘ। ਪਰ ਜ਼ਾਲਮਾਂ ਨੂੰ ਇਵੇਂ ਲੱਗਦਾ ਸੀ ਵੀ ਸਿੱਖ ਅਜੇ ਵੀ ਚੜ੍ਹਦੀ ਕਲਾ 'ਚ ਨੇ, ਪਤਾ ਨਹੀਂ ਕਿੰਨੇ ਕੁ ਸਿੰਘ ਹੈਗੇ, ਕਿਉਂਕਿ ਆਵਾਜ਼ ਇੰਨੀ ਆਉਂਦੀ ਸੀ। ਸਿੱਖ ਫਤਿਹ ਗਜਾਉਂਦੇ ਸੀ, ਉਹ ਵੀ ਗੱਜ ਵੱਜ ਕੇ ਬੁਲਾਉਂਦੇ ਸੀ, ਤੇ ਜਦੋਂ ਜਕਾਰਾ ਛੱਡਦੇ ਸੀ ਉਹ ਵੀ ਚੜ੍ਹਦੀ ਕਲਾ 'ਚ ਬੜੇ ਜੀ ਨਾਲ ਜਕਾਰਾ ਗਜਾਉਂਦੇ ਸੀ। ਜਕਾਰਾ ਸਿੱਖਾਂ ਦੀ ਇੱਕ ਜਿੱਤ ਦਾ ਪ੍ਰਤੀਕ ਹੈ, ਫਤਿਹ ਵਾਹਿਗੁਰੂ ਦੀ ਹੈ। ਵਾਹਿਗੁਰੂ ਜੀ ਕਾ, ਸਾਰੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ। ਸੱਚੇ ਪਾਤਸ਼ਾਹ ਜੀ ਨੇ ਤਾਂ ਨਹੀਂ ਕਹੇ ਵੀ ਖਾਲਸਾ ਮੇਰਾ ਹੀ ਹੈ, ਨਹੀਂ, ਇਹ ਖਾਲਸਾ ਜਿਹਦੀ ਸਾਜਨਾ ਕੀਤੀ ਹੈ ਇਹ ਅਕਾਲ ਪੁਰਖ ਦਾ ਹੈ, ਉਸ ਵਾਹਿਗੁਰੂ ਦਾ ਹੈ। ਖਾਲਸਾ ਜਦੋਂ ਜਿੱਤ ਕਰਕੇ ਆਏਗਾ, ਕੋਈ ਜਿੱਤ ਹਾਸਲ ਹੋਏਗੀ ਖਾਲਸੇ ਨੂੰ, ਕਿਤੇ ਇਹ ਨਾ ਹੋਵੇ ਕਿਸੇ ਦੇ ਮਨ ਵਿੱਚ ਇਹ ਭਰਮ ਆ ਜਾਵੇ, ਇਹ ਹਉਮੈ ਆ ਜਾਵੇ ਵੀ ਮੈਂ ਜਿੱਤ ਕੇ ਆਇਆ ਵਾਂ। ਨਹੀਂ, ਜਦੋਂ ਖਾਲਸਾ ਕੋਈ ਵੀ ਜਿੱਤ ਹਾਸਲ ਕਰੇਗਾ, ਉਹਦਾ ਜਿਹੜਾ ਸ਼ਰੇ ਹੈ, ਉਹਦੀ ਜਿਹੜੀ ਵਡਿਆਈ ਹੈ, ਉਹ ਆਪਣੇ ਵਾਹਿਗੁਰੂ ਨੂੰ ਦੇਗਾ, ਆਪਣੇ ਵਾਹਿਗੁਰੂ ਨੂੰ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਦੋਂ ਵੀ ਫਤਿਹ ਲਜਾਈ ਜਾਵੇ, ਉਸ ਵੇਲੇ ਢਿੱਲ ਮੱਠ ਨਹੀਂ ਕਰਨੀ ਚਾਹੀਦੀ, ਸਾਰੇ ਹੀ ਆਪਣੇ ਰਸਨਾਂ ਨੂੰ ਪਵਿੱਤਰ ਕਰ ਲਿਆ ਕਰੋ, ਕਿਉਂਕਿ ਵਾਹਿਗੁਰੂ ਕਹਿੰਦੇ ਆ ਇਹ ਰਸਨਾ ਪਵਿੱਤਰ ਹੋ ਜਾਂਦੀ ਹੈ। ਉਸ ਵਾਹਿਗੁਰੂ ਦਾ ਨਾਂ ਲਿਆ, ਇਹ ਜੀਭ ਇਹ ਪਵਿੱਤਰ ਬਣ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਤੇ ਇਸ ਕਰਕੇ ਸੰਕੋਚ ਨਾ ਕਰਿਆ ਕਰੋ ਵੀ ਜਦੋਂ ਫਤਿਹ ਦੀ ਸਾਂਝ ਕਰਨੀ ਹੋਵੇ ਤੇ ਫਿਰ ਨਹੀਂ ਜੀ ਬਰਾਬਰ ਵਾਲੇ ਬੈਠੇ ਨੇ ਇਹ ਬੋਲ ਲੈਣਗੇ, ਜਾਂ ਜਦੋਂ ਕੜਾ ਪ੍ਰਸ਼ਾਦੀ ਦੇਗ ਅੰਦਰ ਵਰਤਾਈ ਜਾਂਦੀ ਹੈ ਤੇ ਤਾਬਿਆਂ ਬਿਠਾ ਸਿੰਘ ਭਾਈ ਸਾਹਿਬ ਜੀ ਜਾਂ ਹੋਰ ਕੋਈ ਸਿੰਘ ਜਦੋਂ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਂਦਾ, ਉਸ ਵੇਲੇ ਜਪ ਲਿਆ ਕਰੋ, ਸੰਕੋਚ ਨਾ ਕਰਿਆ ਕਰੋ ਭਾਈ ਬਰਾਬਰ ਵਾਲੇ ਜਪ ਲੈਣਗੇ ਮੈਨੂੰ ਕੀ ਲੋੜ ਹੈ, ਆਵਾਜ਼ ਜ਼ਿਆਦਾ ਹੋ ਜਾਏਗੀ। ਨਹੀਂ, ਜਿਹੜਾ ਬਰਾਬਰ ਵਾਲਾ ਜਪੇਗਾ ਉਸਦਾ ਲਾਭ ਉਹਨੂੰ ਮਿਲੇਗਾ। ਪਿਆਰਿਓ, ਤੁਸੀਂ ਵੀ ਲਾਭ ਲੈਣਾ ਹੈ ਤੇ ਲਾਭ ਲੈਣਾ ਹੈ ਤੇ ਇਸ ਰਸਨਾ ਨਾਲ ਵਾਹਿਗੁਰੂ ਕਹਿ ਲਿਆ ਕਰੋ, ਇਹੀ ਤਾਂ ਲਾਹਾ ਹੈ ਅਸਲੀ, ਇਹੀ ਤਾਂ ਸਿਮਰਨ ਭਜਨ ਬੰਦਗੀ ਦਾ ਅਸਲ ਲਾਹਾ ਹੈ। ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਾਵਨ ਹੁਕਮਨਾਮਾ ਬਖਸ਼ਿਆ, ਉਸਦੇ ਵਿੱਚ ਗੁਰਦੇਵ ਪਾਤਸ਼ਾਹ

ਉਹ ਇੱਕ ਹੈ, ਉਹ ਸਰਬ ਵਿਆਪਕ ਹੈ, ਇਸ ਇੱਕ ਰਸ ਵਿਆਪਕ ਹੈ, ਸਾਰੇ ਸੰਸਾਰ ਦੀ ਕਾਰ ਚਲਾ ਰਿਹਾ ਹੈ, ਤੇ ਇਹ ਊਜਾ ਪਰਮਾਤਮਾ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਿਸ ਗੁਰੂ ਦੀ ਗੋਦ ਵਿੱਚ ਆਪ ਜੀ ਸਾਰੇ ਬੈਠੇ ਹੋ, ਸਤਿਗੁਰਾਂ ਦੀ ਪਾਵਨ ਬਾਣੀ ਦਾ ਆਨੰਦ ਮਾਣ ਰਹੇ ਹੋ। ਤੇ ਪਹਿਲੇ ਪਦੇ ਨੂੰ ਹੀ ਸਤਿਗੁਰਾਂ ਨੇ ਰਹਾਉਦਾ ਬੰਦ ਬਣਾਇਆ, ਪਹਿਲੇ ਪਦੇ ਨੂੰ ਹੀ। ਤੇ ਗੁਰਦੇਵ ਬਖਸ਼ਿਸ਼ ਕਰਦੇ ਨੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਐਸੋ ਗੁਣ, ਗੁਣ ਦਾ ਭਾਉ ਉਪਕਾਰ, ਹੇ ਭਾਈ ਮੇਰੇ ਪ੍ਰਭੂ ਜੀ ਨੇ, ਮੇਰੇ ਪਰਮਾਤਮਾ ਜੀ ਨੇ ਮੇਰੇ ਤੇ ਇਹੋ ਜਿਹਾ ਉਪਕਾਰ ਕੀਤਾ ਹੈ। ਕਿਸ ਤਰ੍ਹਾਂ ਦਾ ਉਪਕਾਰ ਕੀਤਾ? ਕਹਿਣ ਲੱਗੇ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਹੁਣ ਪੰਜ ਦੋਖ, ਪੰਜ ਵਿਕਾਰ, ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਇਹਨਾਂ ਪੰਜਾਂ ਦਾ ਜ਼ਿਕਰ ਆਉਂਦਾ ਹੈ। ਬਹੁਤ ਸਤਿਗੁਰੂ ਜੀ ਨੇ ਸਮਝਾਉਣਾ ਕੀਤੀ, ਗੁਰਬਾਣੀ ਵਾਰ ਵਾਰ ਸਮਝਾਉਂਦੀ ਹੈ ਵੀ ਪਿਆਰਿਓ, ਇਹਨਾਂ ਤੋਂ ਬਚ ਕੇ ਰਹਿਣਾ ਹੈ, ਇਹਨਾਂ ਤੋਂ ਸਾਵਧਾਨ ਰਹਿਣਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਸਾਵਧਾਨ ਰਹਿਣਾ ਹੈ, ਇਹਨਾਂ ਦੇ ਵਸ ਨਹੀਂ ਹੋਣਾ, ਇਹਨਾਂ ਨੂੰ ਆਪਣੇ ਵਸ ਵਿੱਚ ਕਰਕੇ ਰੱਖਣਾ ਹੈ। ਪੰਚ ਦੋਖ, ਪੰਜ ਵਿਕਾਰ ਨਹੀਂ,

Maybe home. ਇਹ ਹਉਮੈ ਜਿਹਦਾ ਅੱਖਰ ਹੈ ਦੋ ਅੱਖਰਾਂ ਨਾਲ ਬਣੀਆਂ ਮੈਂ ਮੇਰਾ ਮੈਂ ਹਉ ਦਾ ਭਾਵ ਹੁੰਦਾ ਹੈ ਮੈਂ ਅਤੇ ਮੈਂ ਦਾ ਭਾਵ ਹੁੰਦਾ ਹੈ ਮੇਰਾ ਹਉ ਮੈਂ ਇਕੱਠਾ ਬਣਿਆ ਹੈ ਪਰ ਹੈ ਦੋ ਅੱਖਰਾਂ ਦਾ ਮੇਲ ਏ ਹਉ ਹਉ ਦਾ ਭਾਵ ਹੁੰਦਾ ਹੈ ਅਰਥ ਹੁੰਦਾ ਹੈ ਮੈਂ ਅਤੇ ਮੈਂ ਦਾ ਭਾਵ ਹੁੰਦਾ ਹੈ ਮੇਰਾ ਮੈਂ ਮੇਰਾ ਹੁਣ ਇਹ ਮੈਂ ਮੇਰਾ ਕਿਸ ਤਰ੍ਹਾਂ ਹੁੰਦਾ ਹੈ ਇਹ ਘਰ ਮੇਰਾ ਹੈ ਇਹ ਧੀ ਪੁੱਤਰ ਮੇਰੇ ਨੇ ਇਹ ਕਾਰ ਮੇਰੀ ਹੈ ਇਹ ਕਾਰੋਬਾਰ ਮੇਰਾ ਹੈ ਇਹ ਬੰਦਾ ਮੈਂ ਤੇ ਮੇਰੇ ਤੋਂ ਬਾਹਰ ਨਹੀਂ ਆਉਂਦਾ ਤੇ ਜਿਸ ਬੰਦੇ ਦੀ ਇਹ ਹਾਲਤ ਹੋਵੇ ਉਸ ਨੂੰ ਤੂੰ ਤੇ ਤੇਰਾ ਚੰਗਾ ਨਹੀਂ ਲੱਗਦਾ ਬੜੀ ਧਿਆਨ ਦੇਣੀ ਉਹ ਗੱਲ ਹੈ ਸਾਧ ਸੰਗਤ ਜੀ ਜਿਹੜਾ ਬੰਦਾ ਮੈਂ ਹੀ ਮੈਂ ਕਰਦਾ ਹੋਵੇ ਉਸ ਨੂੰ ਤੂੰ ਤੂੰ ਚੰਗਾ ਨਹੀਂ ਲੱਗਦਾ ਜਿਹੜਾ ਬੰਦਾ ਮੇਰਾ ਹੀ ਮੇਰਾ ਕਰਦਾ ਫਿਰਦਾ ਹੋਵੇ ਉਸਨੂੰ ਤੇਰਾ ਤੇਰਾ ਚੰਗਾ ਨਹੀਂ ਲੱਗਦਾ ਉਹ ਤੇਰਾ ਨਹੀਂ ਕਹਿੰਦਾ ਉਹ ਸਾਰੀ ਚੀਜ਼ਾਂ ਨੂੰ ਆਪਣੀ ਦੱਸੀ ਜਾਂਦਾ ਹਉਮੈ ਦੇ ਅਧੀਨ ਹੋਇਆ ਬੰਦਾ ਜੇ ਕਿਤੇ ਦੂਜਿਆਂ ਨਾਲ ਗੱਲ ਕਰਦੇ ਹੈ ਉਹ ਫਿਰ ਮੈਂ ਮੇਰੇ ਤੋਂ ਬਾਹਰ ਨਹੀਂ ਆਉਂਦਾ ਤੇ ਇਹ ਉਸ ਪਰਮਾਤਮਾ ਨੂੰ ਭਾਉਂਦਾ ਨਹੀਂ ਬੰਦੇ ਆ ਕਦੇ ਸੋਚ ਕੇ ਤਾਂ ਦੇਖ ਗੁਰਬਾਣੀ ਕੀ ਕੁਝ ਸਮਝਾਉਂਦੀ ਹੈ ਮੇਰੀ ਮੇਰੀ ਕੈਰੋ ਕਰਤੇ ਦੁਰਜੋ ਧਨਸੇ ਭਾਈ ਬਾਰਾਂ ਯੋਜਨ ਛਤਰ ਚੱਲੇ ਥਾਂ ਦੇਹੀ ਗਿਰ ਝਨ ਖਾਈ ਇਹ ਕੈਰੋ ਵੀ ਮੈਰੋ ਮੇਰੀ ਮੇਰੀ ਕਰਦੇ ਸੀ ਇਹ ਕਹਿੰਦੇ ਸੀ ਵੀ ਇੱਥੇ ਸਾਰਾ ਸਭ ਕੁਝ ਇਹ ਸਾਡਾ ਹੀ ਹੈ ਕੌਰਵਾਂ ਦਾ ਪਾਂਡਵਾਂ ਦਾ ਕੁਝ ਵੀ ਨਹੀਂ ਹੈ ਕਿਉਂਕਿ ਪਾਂਡਵ ਪੰਜ ਭਰਾ ਨੇ ਵੀ ਇਹਨਾਂ ਦਾ ਕੁਝ ਵੀ ਨਹੀਂ ਹੈ ਇਹਨਾਂ ਦੇ ਕੋਲ ਦੁਰਜੋ ਧਨ ਵਰਗੇ ਬਲਸ਼ਾਲੀ ਭਰਾ ਨੇ ਪਰਿਵਾਰ ਬਹੁਤ ਵੱਡਾ ਹੈ ਇਹਨਾਂ ਦੇ ਮਨ ਵਿੱਚ ਖਿਆਲ ਇਹੀ ਹੈ ਵੀ ਅਸੀਂ ਇਹਨਾਂ ਪਾਂਡਵਾਂ ਨੂੰ ਕੁਝ ਵੀ ਨਹੀਂ ਦੇਣਾ ਸਾਡਾ ਪਰਿਵਾਰ ਵੱਡਾ ਹੈ ਸਾਡਾ ਵਿਗਾੜ ਕੀ ਲੈਣਗੇ ਬਾਰਾਂ ਯੋਜਨ ਛਤਰ ਚੱਲੇ ਥਾਂ ਆਖਿਰ ਕੀ ਹੋਇਆ ਕੁਰਖੇਤਰ ਦੇ ਮੈਦਾਨ 'ਚ ਜੰਗ ਹੋਈ ਜਿਸ ਨੂੰ ਮਹਾਂਭਾਰਤ ਦਾ ਨਾਂ ਦਿੱਤਾ ਗਿਆ ਜੰਗ ਹੋਈ ਤੇ ਜੰਗ ਇੰਨੀ ਭਿਆਨਕ ਹੋਈ

ਇਹ ਦੁਰਜੋ ਧਨ ਵਰਗੇ ਵੱਡੇ ਵੱਡੇ ਬਲਸ਼ਾਲੀ, ਇਹਨਾਂ ਦਾ ਬਹੁਤ ਵੱਡਾ ਪਰਿਵਾਰ ਤੇ ਹੋਰ ਮੇਲੇ ਮਿੱਤਰ ਪਿਆਰੇ ਪਰ ਸਾਰੇ ਹੀ ਮਾਰੀਏ ਗਏ। ਇਹਨਾਂ ਦੇ ਜਿਹੜੀ ਲੋਥ ਸੀ ਨਾ, ਇਹਨਾਂ ਦੇ ਜਿਹੜੇ ਸਰੀਰ ਸੀ, ਕਹਿਣ ਲੱਗੇ ਉਹਨਾਂ ਦਾ ਸੰਸਕਾਰ ਵੀ ਨਹੀਂ ਹੋ ਸਕਿਆ, ਇਹ ਬੜੀ ਮੈਰੀ ਮੇਰੀ ਕਰਦੇ ਸੀ। ਬੰਦੇ ਜੇ ਕਿਤੇ ਤੇਰੇ ਅੰਦਰ ਵੀ ਹੰਕਾਰ ਬਣਿਆ ਰਹਿੰਦਾ ਨਾ, ਮੇਰੀ ਮੇਰੀ ਦਾ ਨਾਂ ਕਰਿਆ ਕਰ। 12 ਯੋਜਨ ਛਤਰ ਚੱਲਿਆ ਥਾ, ਕਿੰਨੀ ਸੈਨਾ ਸੀ ਇਹਨਾਂ ਕੋਲ ਉਸ ਵੇਲੇ। ਹੁਣ ਪਾਂਡਵ ਤਾਂ ਪੰਜ ਹੀ ਨੇ, ਪੰਜ ਭਰਾ ਨੇ, ਤੇ ਸ੍ਰੀ ਕ੍ਰਿਸ਼ਨ ਜੀ ਉਹਨਾਂ ਦੇ ਸਾਰਥੀ ਬਣੇ ਹੋਏ ਨੇ, ਨਾਲ ਨੇ। ਇਹਨਾਂ ਨੂੰ ਬੜਾ ਹੰਕਾਰ ਸੀ, ਬੜਾ ਮਾਣ ਸੀ ਆਪਣੀ ਫੌਜ ਤੇ, ਆਪਣੇ ਕੁਟੁੰਬ ਤੇ, ਕਬੀਲਿਆਂ ਤੇ। ਤੇ ਸੈਨਾ ਕਿੰਨੀ ਸੀ ਇਹਨਾਂ ਕੋਲ? 12 ਯੋਜਨ। ਯੋਜਨ ਇੱਕ ਯੋਜਨ ਹੁੰਦਾ ਹੈ ਚਾਰ ਕੋਹ ਦਾ, ਚਾਰ ਕੋਹ, ਚਾਰ ਕੋਸ। ਹੁਣ ਚਾਰ ਕੋਹ ਜਗ੍ਹਾ ਬੜੀ ਦੂਰ ਤੱਕ ਜਾਂਦੀ ਆ। 12 ਯੋਜਨ, ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੱਖਰ ਤੇ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ, ਇੱਕ ਅੱਖਰ ਤੇ ਵੀ ਕੋਈ ਕਿੰਤੂ ਪਰੰਤੂ ਨਹੀਂ। 12 ਯੋਜਨ ਛਤਰ ਚੱਲੇ ਥਾ, ਉਸ ਵੇਲੇ ਇਹਨਾਂ ਦੀ ਇੰਨੀ ਵੱਡੀ ਸੈਨਾ ਸੀ ਕਿ 12 ਨੂੰ 4 ਤੋਂ ਗੁਣਾ ਕਰ ਲਓ, 12 ਚੌਕ 48, 48 ਕੋਹਾਂ ਤੱਕ, 48 ਕੋਸ ਤੱਕ ਇਹਨਾਂ ਦੀ ਸੈਨਾ ਫੈਲੀ ਹੋਈ ਸੀ। ਕਿੰਨੀ ਵੱਡੀ ਸੈਨਾ ਹੋਏਗੀ? ਹੁਣ ਅੰਦਾਜ਼ਾ ਲਾ ਲਓ ਵੀ ਇੰਨੀ ਦੂਰ ਤੱਕ ਇਹਨਾਂ ਦਾ ਛਤਰ ਝੁੱਲ ਰਿਹਾ ਸੀ, ਸਾਮਿਆਨੇ ਤਣੇ ਹੋਏ ਸੀ ਇਹਨਾਂ ਦੇ, ਇੰਨੀ ਦੂਰ ਤੱਕ 48 ਕੋਹ ਬਹੁਤ ਲੰਮੀ ਦੂਰੀ ਬਣਦੀ ਹੈ, ਬਹੁਤ ਵੱਡਾ ਏਰੀਆ ਬਣਦਾ ਹੈ। ਤੇ ਕਹਿਣ ਲੱਗੇ ਕਿੱਧਰ ਗਏ ਉਹ ਸਾਰੇ? ਬਸ ਗੱਲ ਇਹ ਸੀ ਕਿ ਜਿਹੜੇ ਪੰਜ ਪਾਂਡਵ ਸੀ ਉਹ ਮੇਰੀ ਮੇਰੀ ਨਹੀਂ ਕਰਦੇ ਸੀ, ਉਹਨਾਂ ਦੀ ਜਿੱਤ ਹੋਈ ਤੇ ਜਿਹੜੀ ਮੇਰੀ ਮੇਰੀ ਕਰ ਰਹੇ ਸਨ ਉਹਨਾਂ ਦੀ ਹਾਰ ਹੋਈ, ਤੇ ਹਾਰ ਹੀ ਨਹੀਂ, ਉਹਨਾਂ ਦੀ ਦੇਹੀਆਂ ਨੂੰ ਗਿਰਜਾ ਨੇ ਖਾਇਆ, ਇਲਾ ਨੇ, ਸੰਸਕਾਰ ਵੀ ਨਹੀਂ ਹੋਇਆ। ਬੰਦੇ ਤੂੰ ਕਿਉਂ ਮੇਰੀ ਮੇਰੀ ਕਰਦਾ ਹੈ? ਸਰਬ ਸੁਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ। ਥੋੜਾ ਜਿਹਾ ਕਿਤੇ ਬੰਦਾ ਸੋਨਾ ਖਰੀਦ ਲਏ ਉਹਨੂੰ ਪਾਉਂਦਾ ਹੈ, ਚੰਗੀ ਗੱਲ ਹੈ, ਵਾਹਿਗੁਰੂ ਜੀ ਦਏ ਸਾਰਿਆਂ ਨੂੰ ਦਏ, ਪਾਈਏ ਵੀ, ਪਰ ਕਦੇ ਹੰਕਾਰ ਨਾ ਕਹੀਏ, ਸਿਰਫ ਦਿਖਾਵੇ ਵਾਸਤੇ ਹੀ ਨਾ ਪਾਈਏ। ਭਾਈ ਲੋਕੀ ਦੇਖ ਕੇ ਕਹਿਣਗੇ ਦੇਖੋ ਜੀ ਕਿੰਨਾ ਅਮੀਰ ਬੰਦਾ, ਐ ਦੇਖੋ ਸੋਨੇ ਦਾ ਕਿੰਨਾ ਭਾਰੀ ਕੜਾ ਪਾਇਆ ਹੋਇਆ ਜੀ, ਬੜਾ ਅਮੀਰ ਬੰਦਾ, ਇਹ ਦੇਖੋ ਜੀ ਚੰਨੀ ਵੀ ਕਿੰਨੀ ਮੋਟੀ ਪਾਈ ਹੋਈ ਹੈ ਜੀ, ਪਾਓ, ਚੰਗੀ ਗੱਲ ਹੈ। ਪਰ ਪਿਆਰੇ ਹੋ, ਇਹ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ, ਵਾਹਿਗੁਰੂ ਜੀ ਇਹ ਜਿਹੜੀ ਦਾਤਾਂ ਨੇ ਮੈਂ ਦਿਖਾਵੇ ਵਾਸਤੇ ਨਹੀਂ ਪਾਉਣ ਲੱਗਾ, ਇਹ ਤਾਂ ਤੇਰੀ ਦਾਤ ਹੈ। ਤੇ ਸੱਚ ਜਾਣੀਓ, ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਨਾ ਸੱਚ ਵਿੱਚ, ਤੇ ਸੱਚ ਵਿੱਚ ਗੁਰੂ ਚਰਨਾਂ ਨਾਲ ਜੁੜਿਆ ਹੋਵੇ, ਫਿਰ ਉਸ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਲੋੜ ਵੀ ਨਹੀਂ ਰਹਿੰਦੀ, ਉਹਦੇ ਕੋਲ ਫਿਰ ਦਿਖਾਵੇ ਦੀ ਲੋੜ ਨਹੀਂ, ਉਹਨੂੰ ਲੋੜ ਨਹੀਂ ਰਹਿੰਦੀ ਦਿਖਾਵੇ ਦੀ। ਭਾਈ ਲੋਕੀ ਮੈਨੂੰ ਅਮੀਰ ਕਹਿਣ, ਤੇ ਜੇ ਕਿਤੇ ਇੰਨਾ ਸੋਨਾ ਪਾ ਕੇ ਹੋਰ ਇਹ ਦਿਖਾਵੇ ਵਾਲੇ ਅੜੰਬਰ ਕਰਕੇ ਜੇ ਕਿਤੇ ਬੰਦੇ ਨੂੰ ਫੇਰ ਵੀ ਕੋਈ ਵਡਿਆਈ ਨਾ ਕਰੇ ਉਹਦੀ, ਫਿਰ ਦੇਖੋ ਉਹਨੂੰ ਕਿੰਨਾ ਦੁੱਖ ਹੁੰਦਾ ਵੀ ਮੈਂ ਇੰਨਾ ਸੋਨਾ ਵੀ ਪਾ ਲਿਆ, ਇੰਨਾ ਮੈਂ ਸੋਹਣਾ ਸੂਟ ਬੂਟ ਵੀ ਪਾ ਲਿਆ, ਤੇ ਲੋਕੀ ਦੇਖ ਕੇ ਮੇਰੇ ਵੱਲ ਕਹਿ ਤਾਂ ਰਹੇ ਨਹੀਂ ਵੀ ਤੂੰ ਬੜਾ ਸੋਨਾ ਪਾਇਆ। ਕਿਉਂਕਿ ਲੋਕੀ ਵੀ ਬੜੇ ਸਮਝਦਾਰ ਹੁੰਦੇ ਨੇ, ਉਹ ਵੀ ਜਾਣਦੇ ਨੇ ਭਾਈ ਇਹ ਦਿਖਾਵੇ ਵਾਸਤੇ ਹੀ ਪਾਇਆ ਹੋਇਆ ਬੰਦੇ ਨੇ, ਬਹੁਤ ਸਮਝਦਾਰ ਨੇ ਲੋਕੀ ਵੀ। ਅਸਲ ਵਿੱਚ ਗੱਲ ਇਹ ਵੀ ਅਸੀਂ ਦੂਜਿਆਂ ਨੂੰ ਸਮਝ ਲੈਂਦੇ ਵੀ ਇਹ ਕੁਝ ਨਹੀਂ ਜਾਣਦੇ, ਪਰ ਨਹੀਂ ਪਿਆਰਿਓ, ਕਦੇ ਗੁਰਬਾਣੀ ਨੂੰ ਪੁੱਛ ਕੇ ਦੇਖੋ। ਗੁਰਬਾਣੀ ਕਹਿੰਦੀ ਪਿਆਰਿਆ, ਦੂਜਿਆਂ ਨੂੰ ਆਪਣੇ ਨਾਲੋਂ ਸਿਆਣੇ ਜਾਣਿਆ ਕਰ, ਪਰ ਬੰਦਾ ਹੈ ਕਹਿੰਦਾ ਸਾਰਿਆਂ ਨਾਲੋਂ ਮੈਂ ਸਿਆਣਾ। ਕਬੀਰ ਸਭ ਤੇ ਹਮ ਬੁਰੇ, ਇਸ ਤਰ੍ਹਾਂ ਕਹਿਆ ਕਰ, ਇਸ ਤਰ੍ਹਾਂ ਦਾ ਜੀਵਨ ਜੀਆ ਕਰ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕਹਿਣ ਲੱਗੇ ਸਾਰੇ ਮੇਰੇ ਨਾਲੋਂ ਚੰਗੇ ਨੇ, ਮੇਰੇ ਨਾਲੋਂ ਸਾਰੇ ਚੰਗੇ ਨੇ। ਇਹ ਬੰਦਾ ਉਲਟ ਸੋਚ ਵਿੱਚ ਰਹਿੰਦਾ,
ਕਹਿਣ ਲੱਗੇ ਸਾਰੇ ਮੇਰੇ ਨਾਲੋਂ ਪਿੱਛੇ ਨੇ ਤੇ ਮੈਂ ਸਾਰਿਆਂ ਨਾਲੋਂ ਵਧੀਆ, ਸਾਰਿਆਂ ਨਾਲੋਂ ਸਮਝਦਾਰ, ਸਾਰਿਆਂ ਨਾਲੋਂ ਗਿਆਨਵਾਨ। ਨਹੀਂ ਪਿਆਰਿਆ, ਫੇਰ ਨੀ ਸੁੱਖ ਮਿਲਣਾ, ਫੇਰ ਨੀ ਗੱਲ ਬਣਨੀ, ਫੇਰ ਨੀ ਤੈਨੂੰ ਜ਼ਿੰਦਗੀ ਦਾ ਆਨੰਦ ਆਉਣਾ। ਜੇ ਕਿਤੇ ਇਸੇ ਚੱਕਰ 'ਚ ਲੱਗਿਆ ਰਿਹਾ, ਉਲਟ ਸੋਚ 'ਚ ਹੀ ਜੀਵਨ ਜਿਉਂਦਾ ਰਿਹਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੇ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਇੱਥੇ ਇਹ ਜਿਹੜਾ ਹਉਮੈ ਦਾ ਰੋਗ ਹੈ, ਇਹ ਵੀ ਮੇਰੇ ਮਾਲਕ ਨੇ ਮੇਰਾ ਦੂਰ ਕਰ ਦਿੱਤਾ। ਜਿੱਥੇ ਪੰਜ ਦੋਖ, ਪੰਜ ਵਿਕਾਰ, ਪੰਜ ਐਬ ਮੇਰੇ ਦੂਰ ਕੀਤੇ ਨੇ, ਉੱਥੇ ਨਾਲ ਹੀ ਹਉਮੈ ਦਾ ਰੋਗ ਵੀ ਮੇਰਾ ਦੂਰ ਕਰ ਦਿੱਤਾ। ਹੁਣ ਰਾਵਣ ਨੂੰ ਦੇਖੀਏ, ਸਰਬ ਸੋਇਨ ਕੀ ਲੰਕਾ ਹੁੱਤੀ। ਕਿਸੇ ਦੇ ਘਰ ਕਿੰਨਾ ਸੋਨਾ ਹੋਏਗਾ? ਹੋਏਗਾ ਕੋਈ ਰਾਵਣ ਵਰਗਾ ਅਮੀਰ ਜਿਹਦੀ ਪੂਰੀ ਲੰਕਾ ਹੀ ਸੋਨੇ ਦੀ ਸੀ? ਸੋਨੇ ਦੀ ਲੰਕਾ, ਕਿੰਨਾ ਸੋਨਾ ਲੱਗਾ ਹੋਏਗਾ? ਕਿੰਨਾ ਅਮੀਰ ਸੀ? ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾ ਭਇਓ ਦਰ ਬੰਦੇ ਹਾਥੀ, ਖਿਨਮੈ ਭਈ ਪਰਾਈ। ਉਹਦੇ ਬੂਹੇ ਦੇ ਅੱਗੇ ਹਾਥੀ ਬੰਦੇ ਹੁੰਦੇ ਸੀ। ਹੋਇਆ ਕਿ ਹਨੂੰਮਾਨ ਨੇ ਛੋਟੀ ਜਿਹੀ ਚਿੰਗਾਰੀ ਦੇ ਨਾਲ ਹੀ ਸਾੜ ਕੇ ਉਹ ਸਾਰੀ ਸੁਆਹ ਬਣਾ ਦਿੱਤੀ ਜਿਹੜੀ ਸੋਨੇ ਦੀ ਸੀ। ਕਿਉਂ ਹਉਮੈ ਸੀ? ਜਿਹੜਾ ਦੂਤ ਬਣ ਕੇ ਆਇਆ ਸੀ ਉਸੇ ਨੂੰ ਨਹੀਂ ਛੱਡਿਆ, ਹਉਮੈ ਦੇ ਅਧੀਨ ਹੋਏ ਨੇ ਉਸ ਦੂਤ ਨੂੰ ਹੀ ਨਹੀਂ ਛੱਡਿਆ ਵੀ ਇਹਦੀ ਪੂੰਛ 'ਚ ਹੀ ਅੱਗ ਲਾ ਦਿਓ, ਇਹ ਜਲ ਕੇ ਮਰ ਜਾਏਗਾ। ਨਹੀਂ ਪਿਆਰਿਆ, ਉਹ ਤਾਂ ਤੈਨੂੰ ਇੱਕ ਸੰਦੇਸ਼ ਦੇਣ ਵਾਸਤੇ ਆਇਆ, ਉਹ ਲੜਨ ਥੋੜ੍ਹਾ ਹੀ ਨਾ ਆਇਆ ਸੀ, ਉਹ ਤਾਂ ਇੱਕ ਸੁਨੇਹਾ ਦੇਣ ਵਾਸਤੇ ਆਇਆ ਸੀ। ਪਰ ਆਪਣੀ ਹਉਮੈ ਦੇ ਉਸ ਵੇਲੇ ਅਧੀਨ ਹੋਇਆ, ਉਹਦੀ ਪੁੱਛ ਨੂੰ ਹੀ ਅੱਗ ਲਾ ਦਿੱਤੀ ਤੇ ਨਤੀਜਾ ਕੀ ਨਿਕਲਿਆ? ਜਿਹੜੀ ਲੰਕਾ ਸੋਨੇ ਦੀ ਹੁੰਦੀ ਸੀ ਉਹ ਸੜ ਕੇ ਸੁਆਹ ਹੋ ਗਈ, ਰਾਖ ਹੋ ਗਈ। ਕਰ ਲੈ ਭਾਈ, ਕੀ ਕਰੇਗਾ ਇੱਦਾਂ? ਇਤਿਹਾਸਕ ਘਟਨਾ ਆਪਾਂ ਲਈਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜਗਤ ਜਲੰਧਰ ਨੂੰ ਉਤਾਰਦੇ ਹੋਏ ਇਹ ਲੰਕਾ ਪਹੁੰਚੇ ਨੇ, ਸ੍ਰੀਲੰਕਾ ਪਹੁੰਚੇ ਨੇ, ਉੱਥੇ ਦਾ ਰਾਜਾ ਹੈ ਰਾਜਾ ਸਿਵਨਾਭ। ਇਹ ਵੀ ਬੜਾ ਹੰਕਾਰ ਦਾ ਮਾਰਿਆ ਹੋਇਆ ਤੇ ਇਸਦੇ ਰਾਜ 'ਚ ਜਿਹੜਾ ਕੋਈ ਇਹਦੇ ਸ਼ਹਿਰ ਦੇ ਨੇੜੇ ਤੇੜੇ ਕੋਈ ਸਾਧੂ ਸੰਤ ਜਾਂਦਾ ਤਾਂ ਇਹ ਉਹਦੀ ਪ੍ਰੀਖਿਆ ਲੈਂਦਾ ਵੀ ਇਹ ਸੱਚ ਵਿੱਚ ਸਾਧੂ ਹੈ, ਸੱਚ ਵਿੱਚ ਇਹ ਪਹੁੰਚਿਆ ਹੋਇਆ ਬੰਦਾ ਹੈ ਜਾਂ ਫਿਰ ਸਿਰਫ ਦਿਖਾਵਾ ਹੈ। ਤੇ ਇਹ ਕੰਮ ਕੀ ਕਰਦਾ ਹੈ? ਉਹਨਾਂ ਦੇ ਕੋਲ, ਉਹਦੇ ਕੋਲ ਇਹ ਨੱਚਣ ਵਾਲੀਆਂ ਇਸਤਰੀਆਂ, ਜਵਾਨ ਕੁੜੀਆਂ ਉਹ ਭੇਜਦਾ ਹੈ ਨੱਚਣ ਵਾਸਤੇ ਵੀ ਜਾਓ ਤੁਸੀਂ ਉਸ ਦੇ ਸਾਹਮਣੇ ਨਾਚ ਗਾਣ ਕਰੋ, ਜੇ ਕਿਤੇ ਉਹ ਡੋਲ ਗਿਆ ਤੇ ਪਕੜ ਕੇ ਉਹਨੂੰ ਜੇਲ੍ਹ 'ਚ ਪਾ ਦੇਣਾ, ਜੇ ਕਿਤੇ ਨਾ ਡੋਲਿਆ ਤਾਂ ਫਿਰ ਉਸਨੂੰ ਇਸਨੇ ਆਪਣੇ ਘਰ ਭੋਜ ਤੇ ਬੁਲਾਉਣਾ ਵੀ ਤੁਸੀਂ ਮੇਰੇ ਘਰ ਲੰਗਰ ਛਕੋ। ਭਾਈ ਮਨਸੁਖ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ, ਇਹ ਵੀ ਉੱਥੇ ਹੀ ਰਹਿੰਦਾ ਤੇ ਭਾਈ ਮਨਸੁਖ ਜੀ ਪਾਸੋਂ ਇਸ ਰਾਜਾ ਸਿਵਨਾਮ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣੀ। ਇਹ ਭਾਈ ਮਨਸੁਖ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਹੀ ਰਹਿੰਦਾ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਮਨਸੁਖ ਤੇਰੀ ਸੇਵਾ ਪ੍ਰਵਾਨ ਹੋਈ ਤੇ ਹੁਣ ਤੂੰ ਆਪਣੇ ਘਰ ਜਾ ਕੇ ਆਪਣੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰ। ਨੇ ਹੱਥ ਜੋੜੇ, ਹੱਥ ਜੋੜ ਕੇ ਸਤ ਵਚਨ ਆਖਿਆ ਤੇ ਨਾਲ ਹੀ ਇੱਕ ਬੇਨਤੀ ਕੀਤੀ। ਕਹਿਣ ਲੱਗੇ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਦ ਕਦੇ ਤੁਸੀਂ ਉੱਧਰ ਆਓ ਤੇ ਆ ਕੇ ਦਰਸ਼ਨ ਜ਼ਰੂਰ ਦਿਓ, ਉੱਥੇ ਪਹੁੰਚ ਕੇ ਦਰਸ਼ਨ ਜ਼ਰੂਰ ਦਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ
ਜਦੋਂ ਪਹੁੰਚੇ ਨੇ ਇਹ ਰਾਜਾ ਸਿਵਨਾਬ ਨੂੰ ਪਤਾ ਲੱਗਿਆ ਵੀ ਕੋਈ ਸਾਧੂ ਸੰਤ ਆਇਆ ਹੋਇਆ ਹੈ, ਇਸਨੇ ਫਿਰ ਨੱਚਣ ਵਾਲੀਆਂ ਭੇਜ ਦਿੱਤੀਆਂ ਵੀ ਜਾਓ ਉਹਦੇ ਸਾਹਮਣੇ ਨਾਚ ਗਾਣ ਕਰੋ। ਉਹ ਜਵਾਨ ਕੁੜੀਆਂ ਇਸਤਰੀਆਂ ਆਈਆਂ ਗਹਿਣਿਆਂ ਨਾਲ ਸਜੀਆਂ ਹੋਈਆਂ, ਹਾਰ ਸ਼ਿੰਗਾਰ ਕੀਤੇ ਹੋਏ ਆ ਕੇ ਜਿਵੇਂ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਨੱਚਣਾ ਸ਼ੁਰੂ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉੱਥੇ ਸ਼ਬਦ ਹੀ ਉਚਾਰ ਦਿੱਤਾ, ਗਾਛੋ ਪੁੱਤਰੀ ਰਾਜਕੁਮਾਰ, ਪੁੱਤਰੀ ਸ਼ਬਦ ਉਹਨਾਂ ਨੂੰ ਪੁੱਤਰੀ ਕਿਹਾ, ਨੱਚਣ ਵਾਲੀਆਂ ਨਹੀਂ ਕਿਹਾ ਵੀ ਤੁਸੀਂ ਨੱਚਣ ਵਾਲੀ ਹੋ ਤੁਸੀਂ ਆਪਣੇ ਘਰਾਂ ਨੂੰ ਜਾਓ, ਨਹੀਂ, ਗਾਛੋ ਪੁੱਤਰੀ ਰਾਜਕੁਮਾਰ ਜਿਹੜਾ ਕੋਰ ਸ਼ਬਦ ਨਾ ਜੋ ਸਤਿਗੁਰੂ ਜੀ ਸਾਨੂੰ ਬਖਸ਼ ਕੇ ਗਏ ਇਹ ਕੌਰ ਸ਼ਬਦ ਕਿੱਥੋਂ ਆਇਆ? ਜਦੋਂ ਰਾਜਿਆਂ ਦੇ ਘਰਾਣੇ ਚ ਬੱਚੇ ਜਨਮ ਲੈਂਦੇ ਸੀ ਤੇ ਉਹਦੇ ਨਾਂ ਦੇ ਪਹਿਲੇ ਅੱਗੇ ਲਿਖਿਆ ਜਾਂਦਾ ਸੀ ਕੁੰਵਰ ਫਲਾਣਾ ਸਿੰਘ, ਵੀ ਕੁੰਵਰ ਪਹਿਲੇ ਲਗਾ ਦਿਆ ਦਾ ਇਹਦਾ ਭਾਵ ਇਹ ਵੀ ਇਹ ਰਾਜ ਘਰਾਣੇ ਦਾ ਬੱਚਾ ਹੈ, ਇਹ ਰਾਜ ਘਰਾਣੇ ਦਾ ਬੱਚਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸਾਰੀਆਂ ਹੀ ਭੈਣਾਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਹੀ ਰਾਜੇ ਦੀ ਘਰ ਦੀਆਂ ਦੱਸੇ ਵੀ ਤੁਸੀਂ ਤਾਂ ਰਾਜਕੁਮਾਰੀਆਂ ਹੋ, ਸਾਰੀਆਂ ਹੀ ਤੁਸੀਂ ਰਾਜਕੁਮਾਰੀ ਹੋ, ਪਰ ਸਾਡਾ ਦੁਰਭਾਗ ਇੰਨਾ ਕਿ ਅੱਜ ਜੋ ਗੁਰਦੇਵ ਪਾਤਸ਼ਾਹ ਸਾਨੂੰ ਸਿੰਘ ਤੇ ਕੌਰ ਸ਼ਬਦ ਦੇ ਕੇ ਗਏ ਅੱਜ ਉਹ ਛੁੱਟਦਾ ਜਾ ਰਿਹਾ ਤੇ ਨਾਂ ਦੇ ਅੱਗੇ ਖਾਲੀ ਜਾਤ ਲੱਗਦੀ ਜਾ ਰਹੀ ਹੈ। ਜਾਤ ਬਸ ਜਾਤ ਲਾ ਲਓ, ਅੱਗੇ ਸਿੰਘ ਤੇ ਕੌਰ ਛੱਡੋ, ਕਿਹਨੇ ਦੇਖਣਾ? ਨਹੀਂ, ਇਹ ਸਿੰਘ ਤੇ ਕੌਰ ਇਹ ਬਹੁਤ ਮੁਸ਼ਕਲ ਨਾਲ ਮਿਲੇ ਨੇ, ਬੜੀਆਂ ਸ਼ਹੀਦੀਆਂ ਪਾਈਆਂ ਨੇ ਤਾਂ ਜਾ ਕੇ ਇਹ ਸਿੰਘ ਤੇ ਕੌਰ ਸ਼ਬਦ ਮਿਲਿਆ, ਐਵੇਂ ਨਹੀਂ ਮਿਲਿਆ, ਇੰਨਾ ਸੌਖਾ ਨਹੀਂ ਮਿਲ ਗਿਆ। ਗਾਛੋ ਪੁੱਤਰੀ ਰਾਜਕੁਮਾਰ, ਇੰਨੇ ਪਿਆਰੇ ਸ਼ਬਦ, ਪੁੱਤਰੀ ਸ਼ਬਦ ਅੱਜ ਤੱਕ ਕਿਸੇ ਨੇ ਨਹੀਂ ਸੀ ਉਹਨਾਂ ਨੂੰ ਕਿਹਾ, ਤੇ ਸਮਾਂ ਬੜਾ ਕਮਾਲ ਦਾ ਸੀ, ਬੜਾ ਸ਼ਰਮ ਹਯਾ ਵਾਲਾ ਸਮਾਂ ਸੀ ਉਹ। ਉਸ ਵੇਲੇ ਸਮਾਂ ਇਹ ਸੀ ਕਿ ਜੇ ਕਿਤੇ ਇੱਕ ਪੁੱਤਰ, ਇੱਕ ਪਿਓ, ਇੱਕ ਚਾਚਾ ਤਾਇਆ ਜਾਂ ਵੱਡਾ ਭਰਾ ਉਹ ਕਿਤੇ ਖੜੇ ਨੇ, ਉਹਨਾਂ ਦੇ ਸਾਹਮਣੇ ਕੋਈ ਧੀ ਭੈਣ ਨੱਚ ਨਹੀਂ ਸੀ ਸਕਦੀ ਵੀ ਮੇਰਾ ਵੱਡਾ ਭਰਾ ਖੜਾ ਇੱਥੇ, ਮੈਂ ਉਹਦੇ ਸਾਹਮਣੇ ਨੱਚ ਨਹੀਂ ਸਕਦੀ। ਨੱਚਣ ਨੂੰ ਇੰਨਾ ਚੰਗਾ ਕੰਮ ਨਹੀਂ ਸੀ ਸਮਝਿਆ ਜਾਂਦਾ। ਮੇਰਾ ਚਾਚਾ ਤਾਇਆ ਇੱਥੇ ਖੜਾ, ਮੇਰਾ ਬਾਪੂ ਇੱਥੇ ਖੜਾ, ਮੈਂ ਕਿਵੇਂ ਨੱਚਾਂ? ਪੈਰ ਨਹੀਂ ਸੀ ਚੱਲਦੇ, ਫਿਰ ਸ਼ਰਮ ਆ ਸੀ। ਹੁਣ ਉਹਨਾਂ ਦੇ ਪੈਰ ਰੁਕ ਗਏ, ਪੁੱਤਰੀ ਸ਼ਬਦ ਸੁਣ ਕੇ ਉਹਨਾਂ ਦੇ ਪੈਰ ਰੁਕ ਗਏ ਵੀ ਇਹਨੇ ਤਾਂ ਸਾਨੂੰ ਪੁੱਤਰੀ ਕਹਿ ਦਿੱਤਾ, ਹੁਣ ਕਿਵੇਂ ਨੱਚੀ ਇਹਦੇ ਸਾਹਮਣੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੋਲ ਬਹਾਲਿਆ ਸਾਰਿਆਂ ਨੂੰ, ਇਹ ਮੇਰੀ ਧੀਓ, ਇਹ ਮੇਰੀ ਪੁੱਤਰੀਓ, ਤੁਹਾਨੂੰ ਇਹ ਕੰਮ ਸ਼ੋਭਾ ਨਹੀਂ ਦਿੰਦਾ, ਤੁਸੀਂ ਤਾਂ ਰਾਜਕੁਮਾਰੀਆ ਹੋ, ਤੁਸੀਂ ਤਾਂ ਸੋਹਣੇ ਵਸਤਰ ਪਾ ਕੇ ਆਈ ਹੋ, ਹਾਰ ਸ਼ਿੰਗਾਰ ਕਰਕੇ ਆਈ ਹੋ, ਤੁਸੀਂ ਤਾਂ ਰਾਜਕੁਮਾਰੀਆਂ ਹੋ ਗਈ, ਤੂੰ ਕਿਹੜਾ ਕੰਮ ਲੈ ਲਿਆ ਤੁਸੀਂ ਇਹ ਦੁਨੀਆ ਦੇ ਸਾਹਮਣੇ ਨੱਚਣ ਦਾ, ਉਹਨਾਂ ਦਾ ਮਨ ਡੁਲਾਉਣ ਦਾ ਤੁਸੀਂ ਕੰਮ ਕਰਦੇ ਹੋ, ਇਹ ਕੰਮ ਵਧੀਆ ਨਹੀਂ ਹੈ। ਇੰਨਾ ਸੋਹਣਾ ਉਪਦੇਸ਼ ਅੱਜ ਤੱਕ ਕਿਸੇ ਨੇ ਨਹੀਂ ਸੀ ਦਿੱਤਾ, ਇੰਨਾ ਤੋਂ ਫਿਰ ਕਿੱਥੇ ਨੱਚਿਆ ਜਾਣਾ ਸੀ? ਇਹ ਤਾਂ ਵਾਪਸ ਤੁਰ ਗਈਆਂ ਤੇ ਜਾ ਕੇ ਰਾਜਾ ਸਿਵਨਾਬ ਨੂੰ ਕਹਿੰਦੀ ਆ, ਰਾਜਾ ਸਿਵਨਾਬ ਅੱਜ ਤੋਂ ਬਾਅਦ ਅਸੀਂ ਇਹ ਨੱਚਣ ਦਾ ਕੰਮ ਨਹੀਂ ਕਰਨਾ, ਅੱਜ ਸਮਾਂ ਹੋਰ ਹੈ, ਬਾਪੂ ਵੀ ਨੱਚ ਰਿਹਾ, ਮਾਂ ਵੀ ਨੱਚ ਰਹੀ, ਭੈਣ ਭਰਾ ਸਾਰੇ ਇਕੱਠੇ ਹੀ ਨੱਚਦੇ ਨੇ, ਅੱਜ ਤਾਂ ਚਲੋ ਸਮੇਂ ਦਾ ਫੇਰ ਹੈ। ਪਰ ਬਸ ਉਹਨਾਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਪੁੱਤਰੀ ਸ਼ਬਦ ਵਰਤਿਆ ਸੀ, ਬਸ ਇੱਕੋ ਹੀ ਸ਼ਬਦ 'ਚ ਉਹ ਸ਼ਰਮ ਹਯਾ ਨਾਲ ਮਰ ਗਈਆਂ। ਜਾ ਕੇ ਕਹਿੰਦੀ, ਸਿਵਨਾਬ ਤੂੰ ਰਾਜਾ ਜ਼ਰੂਰ ਹੈ ਇਲਾਕੇ ਦਾ, ਪਰ ਅੱਜ ਤੋਂ ਅਸੀਂ ਨੱਚਣ ਦਾ ਕੰਮ ਨਹੀਂ ਕਰਨਾ, ਇਹ ਕੰਮ ਬੰਦ, ਅਸੀਂ ਮਿਹਨਤ ਕਰਕੇ ਮਸ਼ਕਤ ਕਰਕੇ ਆਪਣੇ ਪੇਟ ਭਰਾਂਗੀ, ਪਰ ਇਹ ਨੱਚਣ ਦਾ ਕੰਮ ਨਹੀਂ ਕਰਨਾ। ਜਦੋਂ ਇਹ ਗੱਲ ਸੁਣੀ ਨਾ ਰਾਜਾ ਸਿਵਨਾਬ ਨੇ, ਇਹ ਤੁਰ ਪਿਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ
ਆ ਕੇ ਹੱਥ ਜੋੜੇ, ਹੱਥ ਜੋੜ ਕੇ ਸਾਹਮਣੇ ਖੜੋ ਜਾਂ ਤੇ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਮੇਰੇ ਘਰ ਭੋਜ ਕਰੋ ਭਾਓ, ਮੇਰੇ ਘਰ ਚੱਲ ਕੇ ਲੰਗਰ ਛਕੋ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਇਹ ਬਹੁਤ ਹੰਕਾਰਿਆ ਹੋਇਆ ਹੈ। ਕਹਿਣ ਲੱਗੇ ਇਹ ਦਸ ਘਰ ਤਾਂ ਤੇਰੇ ਚੱਲ ਪਵਾਂਗੇ, ਲੰਗਰ ਵੀ ਤੇਰੇ ਘਰ ਛਕ ਲਿਆਂਗੇ, ਭੋਜਨ ਕਰ ਲਿਆਂਗੇ, ਪਰ ਸੰਤਾਂ ਮਹਾਂਪੁਰਖਾਂ ਨੂੰ ਲੰਗਰ ਛਕਾ ਕੇ, ਆਪਣੇ ਅਤਿਥੀਆਂ ਨੂੰ ਲੰਗਰ ਛਕਾ ਕੇ ਕੁਝ ਭੇਟਾਂ ਉਹਨਾਂ ਨੂੰ ਦੇਣੀ ਹੁੰਦੀ ਹੈ, ਤੂੰ ਇਹ ਦਸ ਭੇਟਾਂ ਕੀ ਦੇਏਗਾ ਸਾਨੂੰ, ਲੰਗਰ ਤਾਂ ਛਕ ਲਿਆਂਗੇ, ਲੰਗਰ ਛਕਾ ਕੇ ਭੇਟਾਂ ਕੀ ਦੇਏਗਾ। ਤੇ ਇਹ ਕਹਿੰਦਾ ਕਹਿੰਦੇ ਮੇਰਾ ਰਾਜ ਬਹੁਤ ਵੱਡਾ ਹੈ, ਤੁਸੀਂ ਜੋ ਵੀ ਕਹੋਗੇ ਮੈਂ ਉਹ ਤੁਹਾਡੇ ਅੱਗੇ ਭੇਟਾ ਕਰ ਦਿਆਂਗਾ। ਦੇਖੋ ਕਮਾਲ ਦੀ ਗੱਲ, ਰਾਜ ਹੈ, ਰਾਜਾ ਹੈ, ਮੇਰਾ ਰਾਜ ਬਹੁਤ ਵੱਡਾ ਹੈ, ਜੋ ਤੁਸੀਂ ਕਹੋਗੇ ਮੈਂ ਉਹ ਤੁਹਾਡੇ ਸਾਹਮਣੇ ਭੇਟ ਕਰ ਦਿਆਂਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਾਜ ਤੇਰਾ ਕਿੱਥੋਂ ਆਇਆ, ਰਾਜ ਤਾਂ ਤੈਨੂੰ ਵਿਰਾਸਤ 'ਚ ਮਿਲਿਆ, ਤੇਰਾ ਬਾਪੂ ਇਸੇ ਰਾਜ ਨੂੰ, ਤੇਰਾ ਬਾਪੂ ਰਾਜ ਕਰਦਾ ਹੁੰਦਾ ਸੀ ਤਾਂ ਉਹ ਕਹਿੰਦੇ ਸੀ ਵੀ ਰਾਜ ਮੇਰਾ ਹੈ, ਇਹ ਤਾਂ ਤੈਨੂੰ ਵਿਰਾਸਤ 'ਚ ਮਿਲਿਆ, ਕੋਈ ਆਪਣੀ ਸਹਿ ਭੇਟ ਕਰ, ਆਪਣੀ ਸਹਿ ਦੱਸ, ਆਪਣੀ ਸੀਜ ਕੀ ਭੇਟਾਂ ਕਰੇਗਾ। ਹੁਣ ਰਾਜ ਤਾਂ ਬਾਪੂ ਦਾ ਦਿੱਤਾ ਹੋਇਆ। ਕਹਿਣ ਲੱਗੇ ਇਹ ਤਨ ਹਾਜ਼ਰ ਹੈ। ਕਹਿਣ ਲੱਗੇ ਤਨ ਤੇਰਾ ਕਿੱਥੋਂ ਆਇਆ, ਇਹ ਹਰ ਵਾਰ ਮੇਰਾ ਕਹਿੰਦਾ ਮੇਰਾ ਰਾਜ, ਮੇਰਾ ਰਾਜ ਹੈ, ਮੇਰਾ ਤਨ ਹੈ, ਮੈਂ ਤਨ ਤੁਹਾਨੂੰ ਭੇਟਾ ਕਰ ਦਿਆਂਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ, ਵਿਚਾਰਾ ਇਹ ਤੇਰਾ ਕਿੱਥੇ ਆ, ਇਹ ਤਾਂ ਮਾਲਕ ਨੇ ਦਿੱਤਾ, ਅਕਾਲ ਪੁਰਖ ਨੇ ਦਿੱਤਾ, ਪਰਮਾਤਮਾ ਨੇ ਦਿੱਤਾ, ਤੂੰ ਆਪਣੇ ਆਪ ਸਾਜੀਆ ਇਸ ਤਨ ਨੂੰ। ਕਹਿਣ ਲੱਗੇ ਨਹੀਂ, ਫਿਰ ਤੇਰਾ ਕਿੱਥੋਂ ਹੋਇਆ, ਇਹ ਤਾਂ ਪਤਾ ਨਹੀਂ, ਜਿਸ ਦਿਨ ਉਸ ਮਾਲਕ ਦਾ ਮਨ ਕਰੇ ਉਸ ਦਿਨ ਲੈ ਲਏਗਾ ਇਸ ਨੂੰ, ਤੇਰਾ ਕਿੱਥੋਂ ਆਇਆ, ਆਪਣੀ ਸਹਿ ਦੇ ਕੋਈ। ਕਹਿਣ ਲੱਗੇ ਜੀ ਮੇਰਾ ਮਨ ਹਾਜ਼ਰ ਕਰ ਦਿਆਂਗਾ ਤੁਹਾਡੇ ਚਰਨਾਂ 'ਚ, ਮਨ ਭੇਟ ਕਰ ਦਿਆਂਗਾ। ਕਹਿਣ ਲੱਗੇ ਮਨ ਤਾਂ ਤੇਰਾ ਕਦੇ ਟਿਕਾ 'ਚ ਨਹੀਂ ਰਹਿੰਦਾ, ਇਹ ਤੇਰਾ ਕਿੱਥੋਂ ਆਇਆ, ਤੂੰ ਕਹੀ ਜਾਂਦਾ ਮਨ ਮੇਰਾ ਹੈ, ਮਨ ਤਾਂ ਤੇਰਾ ਹੈ ਹੀ ਨਹੀਂ, ਇਹ ਤਾਂ ਉਡਾਰੀਆਂ ਮਾਰੀ ਜਾਂਦਾ। ਕਬੀਰ ਮਨ ਪੰਖੀ ਭਯੋ ਉੜ ਉੜ ਦਿਸ ਜਾਏ, ਇਹ ਮਨ ਤੇਰਾ, ਮਨ ਤੇਰੇ ਆਪਣੇ ਕਾਬੂ ਨਹੀਂ ਰਹਿੰਦਾ, ਕਈ ਵਾਰ ਇਹ ਤੇਰੇ ਤੋਂ ਬੇਕਾਬੂ ਹੁੰਦਾ, ਇਹ ਤੇਰੇ ਹੀ ਕਾਬੂ ਨਹੀਂ ਰਹਿੰਦਾ, ਤੂੰ ਮੈਨੂੰ ਕੀ ਭੇਟ ਕਰੇਗਾ, ਕੋਈ ਆਪਣੀ ਸਹਿ ਭੇਟ ਕਰ ਜਿਹੜੀ ਤੇਰੀ ਆਪਣੀ ਹੋਵੇ। ਇਹਦੇ ਹੱਥ ਜੁੜ ਗਏ ਅੱਗੇ, ਕਿਸ ਚੀਜ਼ ਨੂੰ ਆਪਣੀ ਕਹੇ, ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੀ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਮੈਂ ਕੀ ਭੇਟ ਕਰਾਂ, ਹੁਣ ਤੁਸੀਂ ਮੈਨੂੰ ਸਮਝ ਪਾ ਦਿਓ, ਤੁਸੀਂ ਜੋ ਹੁਕਮ ਕਰੋ ਮੈਂ ਉਹੀ ਭੇਟ ਕਰ ਦਿਆਂਗਾ, ਬਸ ਤੁਸੀਂ ਸਮਝ ਦੇ ਸਕਦੇ ਹੋ, ਹੁਣ ਤਾਂ ਹੁਣ ਮੇਰੇ ਹੱਥ ਖੜੇ ਹੋ ਗਏ ਨੇ, ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਭੇਟ ਕਰਾਂ ਤੁਹਾਨੂੰ, ਕਿਸ ਚੀਜ਼ ਨੂੰ ਮੈਂ ਆਪਣੀ ਕਹਾਂ। ਗੁਰੂ ਨਾਨਕ ਸਾਹਿਬ ਮੁਸਕਰਾਏ, ਕਹਿਣ ਲੱਗੇ ਇੱਕ ਕੰਮ ਕਰ ਰਾਜਾ ਸਿਵਨਾਬ, ਇਹ ਜਿਹੜਾ ਤੂੰ ਮੈਂ ਕਰ ਰਿਹਾ ਨਾ, ਰਾਜ ਮੇਰਾ, ਤਨ ਮੇਰਾ, ਮਨ ਮੇਰਾ, ਧਨ ਮੇਰਾ, ਬਸ ਇਹ ਮੈਂ ਜੋ ਤੇਰਾ ਹੈ, ਮੈਂ ਮੇਰਾ ਜਿਹੜਾ ਹੈ, ਤੂੰ ਬਸ ਇਹ ਭੇਟਾ ਕਰ ਦੇ, ਜੇ ਤੂੰ ਇਹ ਭੇਟਾ ਕਰ ਦਿਆ ਤੇਰੀ ਭੇਟਾ ਪ੍ਰਵਾਨ ਹੋ ਜਾਏਗੀ, ਤੇਰੇ ਅੰਦਰੋਂ ਇਹ ਮੈਂ ਨਿਕਲ ਜਾਵੇ ਬਸ। ਬੰਦਾ ਬੜਾ ਮੈਂ ਕਰਦਾ ਫਿਰੀ ਜਾਂਦਾ, ਮੈਂ ਮੇਰਾ ਇਸ ਤੋਂ ਬਾਹਰ ਨਹੀਂ ਆਉਂਦਾ, ਪਰ ਸੱਚ ਜਾਣੀਏ ਜਦੋਂ ਤੱਕ ਇਹ ਮੈਂ ਮੇਰੇ ਤੇ ਫਸਾ ਰਹੇਗਾ, ਇਸ ਨੂੰ ਤੂੰ ਤੇ ਤੇਰਾ ਚੰਗਾ ਨਹੀਂ ਲੱਗਦਾ, ਇਹ ਧਰਮ ਦੀ ਦੁਨੀਆ 'ਚ ਕਦਮ ਨਹੀਂ ਰੱਖ ਸਕਦਾ ਫਿਰ, ਕਿਉਂਕਿ ਸਿਰਫ ਮੇਰੇ ਤੱਕ ਸੀਮਿਤ ਹੈ, ਭਲਾ ਕਿਹਦਾ ਹੋਏ, ਮੇਰਾ ਭਲਾ ਹੋਏ, ਆਪਣੇ ਭਾਏ ਦੇ ਵਾਸਤੇ ਆਪਣਾ ਹੀ ਭਲਾ ਲੋਚਦਾ, ਇਹ ਦੂਜਿਆਂ ਦਾ ਭਲਾ ਨਹੀਂ ਲੋਚਦਾ, ਤੇ ਜਿਹੜਾ ਤੂੰ ਤੇ ਤੇਰੇ ਵਾਲਾ ਬੰਦਾ ਹੋਏ। ਉਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਤੇ ਸਰਬਤ 'ਚ ਆਪਣੇ ਆਪ ਵੀ ਆ ਜਾਂਦਾ ਬੰਦਾ, ਮੈਂ ਮੇਰਾ ਵਾਲਾ ਨਹੀਂ ਕਦੀ ਕਹਿੰਦਾ ਇਹ ਸਰਬਤ ਸਾਰਿਆਂ ਦਾ ਭਲਾ ਹੋਏ, ਮੈਂ ਮੇਰਾ ਵਾਲਾ ਬੰਦਾ ਕਹੇਗਾ ਭਲਾ ਹੋਏ, ਪਰ ਬਸ ਮੇਰਾ ਇਕੱਲੇ ਦਾ ਹੋਏ, ਮੇਰਾ ਰੁਤਬਾ ਬਣੇ ਆ ਰਹੇ, ਬਾਕੀ ਸਾਰੇ ਭੁੱਕੇ ਮਰਨ, ਮੈਨੂੰ ਕੀ, ਜੇਕਰ ਇਹ ਵੀ ਮੇਰੇ ਬਰਾਬਰ ਦੇ ਹੋ ਗਏ ਫਿਰ ਮੈਨੂੰ ਕੌਣ ਕਿਸੇ ਨੇ ਪੁੱਛਣਾ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਮੇਰੇ ਵਾਹਿਗੁਰੂ ਜੀ ਨੇ, ਪੰਜਵੇਂ ਪਾਤਸ਼ਾਹ ਕਹਿਣ ਲੱਗੇ ਮੇਰੇ ਅਕਾਲ ਪੁਰਖ ਨੇ, ਮੇਰੇ ਪ੍ਰਭੂ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਹੈ। ਕੀ ਕਿਰਪਾ ਕੀਤੀ? ਕਹਿਣ ਲੱਗੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਇਹ ਤੰਤੇ ਸਗਲ ਦੂਰ ਕੀਨ। ਕਹਿਣ ਲੱਗੇ ਪੰਜ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਹਉਮੈ ਦਾ ਰੋਗ, ਇਹ ਮੇਰੇ ਤਨ ਤੋਂ, ਇਹ ਮੇਰੇ ਵਾਹਿਗੁਰੂ ਜੀ ਨੇ ਸਾਰੇ ਦੂਰ ਕਰ ਦਿੱਤੇ, ਹੁਣ ਨਹੀਂ ਇਹਨਾਂ ਦਾ ਵਸ ਚੱਲਦਾ। ਫਿਰ ਅੱਗੇ ਕਹਿੰਦੇ ਨੇ

ਕਿਹਾ ਤੇ ਮੇਰੇ ਜਿਹੜੇ ਮਾਇਆ ਵਾਲੇ ਬੰਧਨ ਸੀ, ਮਾਇਆ ਦੇ ਮੋਹ ਦੇ ਬੰਧਨ ਹੁੰਦੇ ਨੇ। ਮੈਂ ਫਿਰ ਜ਼ਿਕਰ ਕਰਾਂ, ਕਈ ਵਾਰ ਨਾ ਸਾਨੂੰ ਭੁਲੇਖਾ ਇਹ ਪੈ ਜਾਂਦਾ ਵੀ ਮਾਇਆ ਮਾੜੀ ਹੁੰਦੀ ਹੈ। ਨਹੀਂ, ਮਾਇਆ ਤਾਂ ਗੁਜਰਾਨ ਹੈ। ਮਾਇਆ ਤੋਂ ਬਿਨਾਂ ਕੀ ਖਰੀਦੋਗੇ ਤੁਸੀਂ ਦੱਸੋ? ਜਿਹੜੀਆਂ ਦੁਨੀਆ ਵੀ ਸੁੱਖ ਸੁਵਿਧਾਵਾਂ ਹੈਗੀਆਂ ਉਹ ਤਾਂ ਮਾਇਆ ਤੋਂ ਹੀ ਚੱਲੇਗਾ ਨਾ। ਘਰ ਵਿਹਾਰ, ਕਾਰੋਬਾਰ, ਕੰਮ ਕਾਜ ਮਾਇਆ ਤੋਂ ਬਿਨਾਂ ਕੀ ਕਰੇਗਾ ਬੰਦਾ, ਦੱਸੋ ਤੁਸੀਂ? ਮਾਇਆ ਬੁਰੀ ਨਹੀਂ, ਪਰ ਮਾਇਆ ਦੀ ਜਿਹੜੀ ਪਕੜ ਹੈ, ਮਾਇਆ ਦੀ ਜਿਹੜੀ ਆਪਣਤ ਹੈ, ਮਾਇਆ ਦੀ ਜਿਹੜੀ ਮੈਂ ਮੇਰੀ ਹੈ, ਬਸ ਇਹ ਮਾੜੀ ਹੈ। ਇਹ ਨਹੀਂ ਹੋਣੀ ਚਾਹੀਦੀ। ਇਹ ਨਹੀਂ ਹੋਣਾ ਚਾਹੀਦਾ ਵੀ ਬੰਦਾ ਚੰਗੇ ਕੰਮ ਵਾਸਤੇ ਵੀ ਇਹਨੂੰ ਖਰਚ ਨਾ ਕਰੇ, ਬਸ ਜੋੜਦਾ ਹੀ ਰਹੇ। ਹੋਰ ਆਣ ਦੋ, ਜੋੜ ਜੋੜ ਕੇ ਰੱਖੀ ਚੱਲੋ।

ਛੜ ਜਾ ਸੀ ਲੱਖ ਕਰੋੜ। ਪਿਆਰਿਆ ਇਹਦੇ ਚੱਕਰ ਚ ਬਹੁਤਾ ਨਾ ਪਿਆ ਕਰ, ਜਿਨ੍ਹਾਂ ਦੇ ਕੋਲ ਲੱਖਾਂ ਹੁੰਦੇ ਨੇ ਕਰੋੜਾਂ ਹੁੰਦੇ ਨੇ, ਕਹਿਣ ਲੱਗੇ ਉਹ ਵੀ ਛੱਡ, ਉਹਨਾਂ ਨੂੰ ਵੀ ਛੱਡ ਕੇ ਜਾਣਾ ਪੈਂਦਾ। ਦੇਖਿਆ ਕਿਸੇ ਨੇ ਵੀ ਮਾਇਆ ਨੇ ਰੋਕਿਆ ਹੋਵੇ ਕਿਸੇ ਬੰਦੇ ਨੂੰ ਮੌਤ ਤੋਂ? ਨਹੀਂ, ਉੱਥੇ ਮਾਇਆ ਵੀ ਕੁਝ ਨਹੀਂ ਕਰਦੀ, ਫਿਰ ਜਾਣਾ ਪੈਂਦਾ, ਛੱਡ ਦੇਣੀ ਪੈਂਦੀ ਸਾਰੀ ਇੱਥੇ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਮੇਰੇ ਸਤਿਗੁਰੂ, ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਬੰਧਨ ਤੋੜ, ਮੇਰੇ ਜਿਹੜੇ ਮਾਇਆ ਦੇ ਮੋਹ ਦੇ ਬੰਧਨ ਸੀ ਉਹ ਤੋੜ ਦਿੱਤੇ। ਸ਼ੋਰ ਵਿਖਿਆ ਤੇ ਮਾਇਆ ਦੇ ਮੋਹ ਤੋਂ ਮੈਨੂੰ ਛੁਡਾ ਕੇ ਕੀ ਕੀਤਾ? ਗੁਰ ਕੋ ਸ਼ਬਦ ਮੇਰੇ ਹਿਰਦੇ ਦੀਨ, ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੱਤਾ। ਸ਼ਬਦ ਮਰੋ ਫਿਰ ਜੀਵੋ ਸਦੀ, ਤੀਜੇ ਪਾਤਸ਼ਾਹ ਜੀ ਦੇ ਵਚਨ ਨੇ। ਸ਼ਬਦ ਚ ਇੰਨੀ ਪਾਵਰ ਹੈ, ਗੁਰੂ ਦੇ ਉਪਦੇਸ਼ ਹੈ ਸ਼ਬਦ ਵਿੱਚ, ਤੇ ਗੁਰੂ ਦੇ ਉਪਦੇਸ਼ ਨੇ ਜੀਵਨ ਨੂੰ ਸੰਵਾਰ ਦੇਣਾ। ਸ਼ਬਦ ਮਰੋ, ਗੁਰੂ ਦੇ ਸ਼ਬਦ ਰਾਹੀ ਆਪਣੀ ਹਉਮੈ ਨੂੰ ਮਾਰ ਲਓ, ਆਪਣੇ ਵਿਕਾਰਾਂ ਨੂੰ ਮਾਰ ਲਓ, ਫਿਰ ਕੀ ਹੋਏਗਾ? ਜੀਵੋ ਸਦ ਹੀ, ਫਿਰ ਹਮੇਸ਼ਾ ਹੀ ਆਤਮਕ ਜੀਉਂਦੇ ਰਹੋ, ਆਤਮਕ ਜੀਵਨ ਜੀਓ, ਖੁੱਲ ਕੇ ਜੀਓ। ਫਿਰ ਜਦੋਂ ਅੰਦਰ ਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਨੂੰ ਮਾਰ ਲਈ, ਅੰਦਰ ਵਿਕਾਰਾਂ ਨੂੰ ਮਾਰ ਲਿਆ, ਫਿਰ ਤਾਂ ਆਤਮਕ ਜੀਵਨ ਸੋਹਣਾ ਬਣ ਗਿਆ। ਤਾਂ ਫਿਰ ਮਰਨ ਨਾ ਹੋਈ ਬੰਦੇ, ਫਿਰ ਕਦੇ ਤੇਰੀ ਆਤਮਕ ਮੌਤ ਨਹੀਂ ਹੋਏਗੀ, ਫਿਰ ਨਹੀਂ ਹੋਏਗੀ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੱਤਾ। ਰੂਪ ਅਨੂਪ ਮੁਰਖ ਨਾ ਵਿਚਾਰਿਓ, ਪ੍ਰੇਮ ਗਇਓ ਮੋਇ ਹਰ ਰੰਗ ਪੀਨ। ਮੇਰੀ ਸੁੰਦਰਤਾ ਨਹੀਂ ਦੇਖੀ ਮੇਰੇ ਵਾਹਿਗੁਰੂ ਜੀ ਨੇ, ਮੇਰੀ ਕੁਰੂਪਤਾ ਨਹੀਂ ਦੇਖੀ ਮੇਰੇ ਵਾਹਿਗੁਰੂ ਜੀ ਨੇ, ਬਸ ਮੈਨੂੰ ਆਪਣੀ ਗਲ ਵਕੜੀ ਵਿੱਚ ਲੈ ਕੇ ਮੈਨੂੰ ਪਿਆਰ ਵਿੱਚ ਭਿਜੋ ਦਿੱਤਾ। ਤੇ ਸੱਚ ਜਾਣੀਓ, ਜਿਹੜੇ ਪਰਮਾਤਮਾ ਨੂੰ ਸਿਮਰਦੇ ਨਾ, ਪਰਮਾਤਮਾ ਉਹਨਾਂ ਨੂੰ ਆਪਣੀ ਗਲ ਵਕੜੀ ਵਿੱਚ ਲੈ ਕੇ ਰੱਖਦਾ ਹੈ। ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਨਾ, ਪਰਮਾਤਮਾ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਰੂਪ ਅਨੁਰੂਪ ਮੋਰੋ ਕਛ ਨਾ ਵਿਚਾਰਿਓ, ਇਸ ਵੱਲ ਧਿਆਨ ਨਹੀਂ ਦਿੱਤਾ ਮੇਰੇ ਵਾਹਿਗੁਰੂ ਜੀ ਨੇ। ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ, ਮੈਨੂੰ ਪ੍ਰੇਮ ਕੀਤਾ, ਮੈਨੂੰ ਆਪਣੇ ਪਿਆਰ ਵਿੱਚ ਭਿਜੋ ਦਿੱਤਾ। ਵੇਖੀਓ ਲਾਲਨ, ਇਹਦੇ ਤੁਕ ਦੇ ਵਿਸਰਾਮ ਬੜੇ ਕਮਾਲ ਦੇ ਨੇ। ਪਹਿਲਾਂ ਵਿਸਰਾਮ ਹੈ ਵੇਖੀਓ ਲਾਲਨ, ਮੈਂ ਆਪਣੇ ਪ੍ਰੀਤਮ ਨੂੰ ਵੇਖਿਆ। ਪਾਠ ਬੀਚ ਖੋਏ, ਜਿਹੜੇ ਮੇਰੇ ਤੇ ਮੇਰੇ ਪਰਮਾਤਮਾ ਦੇ ਦਰਮਿਆਨ ਇੱਕ ਭਰਮ ਦਾ ਪਰਦਾ ਪਿਆ ਹੋਇਆ ਸੀ ਵੀ ਪਰਮਾਤਮਾ ਪਤਾ ਨਹੀਂ ਕਿੱਥੇ ਰਹਿੰਦਾ ਹੈ, ਬਸ ਮੇਰੇ ਗੁਰੂ ਨੇ ਉਹ ਪਰਦਾ ਹਟਾਇਆ। ਵੇਖਿਓ ਲਾਲਨ ਪਾਠ ਬੀਚ ਖੋਏ ਆਨੰਦ ਚਿਤਾ, ਉਹ ਪਰਦੇ ਭਰਮ ਦਾ ਪਰਦਾ ਹਟਦਿਆਂ ਹੀ ਮੇਰੇ ਚਿੱਤ ਵਿੱਚ ਕੀ ਬਣ ਗਿਆ? ਆਨੰਦ ਬਣ ਗਿਆ। ਆਨੰਦ ਚਿਤਾ ਹਰ ਕੇ ਖੁਸ਼ੀਆਂ ਬਣ ਗਈਆਂ ਅੰਦਰ। ਪਤੀਨ, ਮੇਰਾ ਇਹ ਮਨ ਇਹ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਗਿਆ, ਤੇ ਹੁਣ ਅਵਸਥਾ ਕਿਹੋ ਜਿਹੀ ਬਣ ਗਈ? ਕਹਿਣ ਲੱਗੇ ਤਿਸ ਹੀ ਕੋ ਗ੍ਰਹਿ, ਹੁਣ ਇਹ ਸਰੀਰ ਰੂਪ ਘਰ ਮੈਨੂੰ ਸਮਝ ਲੱਗ ਗਈ, ਇਹ ਮੇਰਾ ਨਹੀਂ ਹੈ, ਇਹ ਮੇਰੇ ਵਾਹਿਗੁਰੂ ਜੀ ਦਾ ਹੈ, ਉਹਦਾ ਦਿੱਤਾ ਹੋਇਆ। ਤਿਸ ਹੀ ਕੋ ਗ੍ਰਹਿ, ਕਹਿਣ ਲੱਗੇ ਨੇ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਉਹ ਪ੍ਰਭੂ ਇਸ ਸਰੀਰ ਦਾ ਮਾਲਕ ਹੈ। ਸੋ ਠਾਕੁਰ, ਬਸ ਉਹੀ ਮਾਲਕ ਹੈ। ਤਿਸ ਹੀ ਕੋ ਧੀਨ, ਮੈਂ ਤਾਂ ਉਹਦਾ ਸੇਵਕ ਬਣ ਗਿਆ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹਿਲੇ। ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਸ ਖੋਵਾ ਤਿਤ ਕਰ ਅਨਵਦ ਵਾਜੇ

ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ੋ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੋੜੀਆਂ ਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚਾਲੀ ਗਲਦਾਤਾਂ ਬਖਸ਼ਣੀਆਂ ਭਾਈ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਬੀਬੀ ਗੁਰਮੀਤ ਕੌਰ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਪਰਿਵਾਰ ਸਿੱਤੇ ਮਿਹਰ ਤੰਦਰੁਸਤੀਆਂ ਬਖਸ਼ਣੀਆਂ ਗੁਰਪਾਲ ਸਿੰਘ ਗਿੱਲ ਵੱਲੋਂ ਆਪਣੇ ਬੇਟੇ ਐਂਡਰਿਓ ਦੇ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ ਧਰਮ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲ ਅਰਦਾਸ ਬੇਨਤੀ ਗੱਲ ਕਿਰਪਾ ਕਰਨੀ ਪਰਿਵਾਰਾਂ ਦੀਆਂ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਅਤੇ ਲੰਗਰ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਬੇਨਤੀਆਂ ਗੁਰ ਅਨੁਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਅਹਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਜੂਰੇ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਇਸ ਸਮੂਹ ਸੰਗਤ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ ਆਉਣ ਵਾਲੇ ਅਗਲੇ ਹਫ਼ਤੇ ਕੱਲ੍ਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮ ਦਵਾਨਾਂ 'ਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਲਈ ਪਹੁੰਚ ਰਹੇ ਹਨ। ਸਮਾਂ ਸ਼ਾਮ ਦਾ ਉਹਨਾਂ ਦਾ 8 ਤੋਂ 9 ਹੋਵੇਗਾ ਅਤੇ ਸ਼ਨਿਚਰਵਾਰ ਆਉਣ ਵਾਲੇ ਹਫ਼ਤੇ ਸ਼ਨਿਚਰਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਇਸੇ ਖੁਸ਼ ਦੀਵਾਨ ਸਜਣਗੇ। ਸ਼ੁੱਕਰਵਾਰ ਆਉਣ ਵਾਲੇ ਅਖੰਡ ਪਾਠ ਸਾਹਿਬ ਦੀ ਸੇਵਾ ਖਾਲੀ ਹੈ, ਅਗਰ ਆਪ ਜੀ ਨੇ ਆਉਣ ਵਾਲੇ ਸ਼ੁੱਕਰਵਾਰ ਦੀ ਸੇਵਾ ਕਿਸੇ ਲੈਣੀ ਹੋ ਤਾਂ ਆਪ ਸੇਵਾ ਲੈ ਸਕਦੇ ਹੋ। ਆਹੁਣ ਪਰਿਵਾਰ ਵੱਲੋਂ ਰੱਖੇ ਗਏ 2 ਸ੍ਰੀ ਅਖੰਡ ਪਾਠ ਸੰਪੂਰਨਤਾ ਹੋ ਰਹੀਆਂ ਹਨ, ਉਪਰੰਤ ਵਿਸ਼ੇਸ਼ ਦੀਵਾਨ ਛੋਟੇ ਘੱਲੂਘਰ ਦੇ ਸਮੂਹ ਸ਼ਹੀਦਾਂ ਦੀ ਯਾਦ ਸਾਜ ਰਹੇ ਹਨ। ਆਓ ਪਹਿਲਾਂ ਗੁਰਬਾਣੀ ਰਾਹੀਂ ਸਲੋਕ ਭੋਗਾ ਰਾਹੀਂ ਪਿਤਰ ਬਾਣੀ ਰਾਹੀਂ ਜੁੜਨਾ ਕਰੋ ਜੀ।

ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ

ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹੰਨਾ, ਤੂੰ ਮਨ ਮੇਰੇ ਦੁੱਖ ਸਭ ਵਿਚਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ।

ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ ਇਹ ਤਿਨਕੈ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੇ

ਚੇਨਾਏ ਮਨਸਾ ਸੱਸ ਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇ ਬਣਜਾਰੇ ਕਹੇ ਨਾਨ ਜਨਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ।

ਜਾਣੀ ਤੱਤੇ ਸਾਰਨ ਜਾਣੀ ਗੁਰੂ ਵਾਜੋਂ ਤੱਤੇ ਸਾਰਨ ਜਾਣੀ ਤਹੀ ਗੁਣੀ ਸੰਸਾਰ ਭਰਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ।

ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਏਵ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ

पवित सतगुर रहया पर पूरे बिनवंत नानक गुर चरण लागे वाजे अनहद

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਣ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਛੈ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ

ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮ ਬਖਸ਼ ਕਿਰਪਾ ਕੀਤੀ ਆਪ ਦਰਕੇ ਸੇਵਕ ਪਰਿਵਾਰ ਸਰਦਾਰ ਲਖਵੀਰ ਸਿੰਘ ਬੀਬੀ ਜਸਵਿੰਦਰ ਕੌਰ ਵੱਲੋਂ ਪਰਿਵਾਰ ਵੱਲੋਂ ਆਪ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਆਪ ਦੇ ਚਰਨ ਪਸਦਿਆਂ ਹੋਇਆਂ ਅਤੇ ਆਪਣੀ ਬੱਚੀ ਮਨਰੀਤ ਕੌਰ ਦੇ ਗ੍ਰੈਜੂਏਸ਼ਨ ਹੋਣ ਦੀਆਂ ਖੁਸ਼ੀਆਂ ਵਿੱਚ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਨੂੰ ਕੱਲ੍ਹ ਪਰਸੋਂ ਦੇ ਰੋਜ਼ ਤੋਂ ਸਤਿਗੁਰੂ ਜੀ ਆਪ ਦੇ ਚਰਨ ਪਸਦਿਆਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੋ ਪ੍ਰਾਰੰਭ ਹੋਏ ਸਨ ਆਪ ਜੀ ਨੇ ਸੰਪੂਰਨਤਾ ਬਖਸ਼ਿਸ਼ ਕੀਤੀਆਂ ਹਨ ਦੋਨੋਂ ਅਖੰਡ ਪਾਠ ਸਾਹਿਬ ਪਰਿਵਾਰ ਸਰਦਾਰ ਲਖਵੀਰ ਸਿੰਘ ਬੀਬੀ ਜਸਵਿੰਦਰ ਕੌਰ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਸੁੱਖ ਸ਼ਾਂਤੀ ਦੂਸਰਾ ਅਖੰਡ ਪਾਠ ਸਾਹਿਬ ਪਰਿਵਾਰ ਵੱਲੋਂ ਆਪਣੀ ਬੱਚੀ ਮਨਰੀਤ ਕੌਰ ਦੇ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸਤਿਗੁਰ ਸੇਵਾਵਾਂ ਲਈਆਂ ਹਨ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਯਤ ਰੱਖਣਾ ਬੱਚਿਆਂ ਸਿਰ 'ਤੇ ਮਿਹਰ ਪ੍ਰਯਤ ਸਤਿਗੁਰੂ ਜੀ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਦਾਤਾਂ ਬਖਸ਼ਿਸ਼ ਕਰਨੀਆਂ ਬੱਚੀ ਦੇ ਸਿਹਤ 'ਤੇ ਮਿਹਰ ਪ੍ਰਯਤ ਵਿੱਚ ਵਿਦਿਆਦਾਨ ਬਖਸ਼ਣਾ ਮਾਤਾ ਪਿਤਾ ਆਗਿਆਕਾਰੀ ਬਣਾਉਣਾ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੀਸ 'ਤੇ ਮਿਹਰ ਪ੍ਰਯਤ ਰੱਖਣਾ ਪਰਿਵਾਰ ਮਨੁੱਖ ਖੁਸ਼ੀਆਂ ਦੇ ਸੰਬੰਧ ਸੋਹਣੇ ਰੁਮਾਲੇ ਭੇਟ ਕਰਦੇ ਹਨ ਅੰਗੀਕਾਰ ਕਰਨੇ ਦੇਖ ਸੱਚ ਕੇ ਹਾਜ਼ਰੇਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾਵਾਂ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੁਲਾਈ ਸ੍ਰੀ ਮੁਖ ਵਾਕ

ਹਾਂ ਵੇਖ ਵੇ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਉ

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਸਤਿਗੁਰਾਂ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ, ਅਖੰਡ ਪਾਠਾਂ ਦੇ ਭੋਗ ਪਏ। ਸਤਿਕਾਰਯੋਗ ਪਰਿਵਾਰ ਭਾਈ ਲਖਵਿੰਦਰ ਸਿੰਘ ਜੀ, ਲਖਵੀਰ ਸਿੰਘ ਜੀ, ਜਿਨ੍ਹਾਂ 'ਤੇ ਗੁਰੂ ਕੀਆਂ ਰਹਿਮਤਾਂ ਨੇ ਬਖਸ਼ਿਆ ਨੇ, ਉਹਨਾਂ ਨੇ ਸੇਵਾ ਲਈ ਦੋਹਾਂ ਅਖੰਡ ਪਾਠਾਂ ਦੀ। ਆਓ ਉਹਨਾਂ ਨੂੰ ਹੁਣ ਸਰਬੋਧ ਦਿੱਤਾ ਜਾਵੇਗਾ। ਪਰਿਵਾਰ ਨੂੰ ਬੇਨਤੀ ਕਰਾਂਗਾ, ਸਤਿਕਾਰਯੋਗ ਭਾਈ ਲਖਵੀਰ ਸਿੰਘ ਜੀ, ਬੀਬੀ ਜਸਵਿੰਦਰ ਕੌਰ ਜੀ ਆ ਕੇ ਸਿਰਪਾ ਲਓ ਜੀ। ਹਾਂਜੀ, ਮਨਰੀਤ ਕੌਰ ਬੇਟੀ ਆਓ ਸਰ ਜੀ।

ਵਾਹਿਗੁਰੂ ਜੀ ਕਵਿਓ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸੋਏ ਤੁਮ ਗਾਵੋ ਆਪ ਹਾਦੇ ਮੋਹ ਬਚਾਓ ਸੁਗੀਵ ਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਹੈਰਨ ਕੁਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪੰਜ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀਏ ਆਪ ਹਾਦੇ ਮੁਝੇ ਵਰੀਏ ਮਨ ਕਾਲ ਕਾ ਤ੍ਰਾਸਨ ਵਰੀਏ ਉਹ ਜੋ ਸਦਾ ਹਮਾਰੇ ਪੱਛਾ ਸਰੀਏ ਤੁਜੋ ਕਰਿਓ ਰੱਛਾ ਰਾਖ ਲਿਓ ਮੁਇ ਰਾਖਣ ਹਾਰੇ ਸਾਹੇ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਮ ਕੇ ਹੰਤਾ ਤੁਮੋ ਪੁਰੀ ਚਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਭਗਤਾ ਰਾ

ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆ ਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇਵਕ ਪਰਿਵਾਰ ਪਾਸੋਂ ਆਪ ਜੀ ਨੇ ਦੋ ਸ੍ਰੀ ਅਖੰਡ ਸਾਹਿਬ ਦੀਆਂ ਸੇਵਾ ਵਾਲੇ ਉਪਰੰਤ ਆਪ ਜੀ ਦੇ ਪਿੱਤਰ ਸੁਖਾਸਨ ਹੋਏ ਹਨ ਚੌਬੀ ਸਾਹਿਬ ਦੇ ਜਾਪ ਇਸ ਮਚੀਆਂ ਸੇਵਾ ਮਨ ਬੰਦੇ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ ਨਿਜਨ ਜਾਣ ਨਿਜ ਸਥਾਨ ਜਾਣ ਵਾਸਤੇ ਤਿਆਰੇ ਕੀਤੇ ਹਨ ਚੜ੍ਹਨ ਵਾਸਤੇ ਆਗਿਆ ਬਖਸ਼ੋ ਰਸਤੇ ਬਾਅਦ ਘਾਟ ਸਾਈਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੇ ਗੁਰੂ ਇੱਧਰ ਵੀਰ ਜੀ ਹਾਂਜੀ ਇੱਧਰ ਦੀ ਸਤ ਨਾਮ ਵਿੱਚ ਆ ਜਾਓ ਹੌਲੀ ਹੌਲੀ ਜੀ ਘੁੱਟ ਕੇ ਫੜ ਲਓ ਵਾਹਿਗੁਰੂ ਨਾਮ ਵਾ ਚਲੋ ਨਾਲ ਹੀ ਸੱਜੇ ਬੰਨੇ ਹੌਲੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ 2 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਪਰਿਵਾਰ ਸਤਿਕਾਰਯੋਗ ਸਰਦਾਰ ਲਖਵੀਰ ਸਿੰਘ ਅਤੇ ਭੈਣ ਜੀ ਜਸਵਿੰਦਰ ਕੌਰ ਵੱਲੋਂ ਇਹ 2 ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਪ੍ਰਾਰੰਭ ਕਰਵਾਏ ਸਨ, ਮਹਾਰਾਜ ਨੇ ਇਹਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਇਹਨਾਂ ਦੀ ਧੀ ਰਾਣੀ, ਜਿਸ ਨੇ ਮਾਸਟਰ ਦੀ ਡਿਗਰੀ ਕੀਤੀ ਆ, ਗ੍ਰੈਜੂਏਟ ਹੋਈ ਆ, ਅਤੇ ਉਸ ਦੀ ਖੁਸ਼ੀ ਵਿੱਚ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਹੈ। ਮਹਾਰਾਜ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਅਤੇ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਜੀਵਨ ਅਤੇ ਮਾਤਾ ਪਿਤਾ ਦੇ ਆਗਿਆਕਾਰੀ ਅਤੇ ਮਹਾਰਾਜ ਉਹਨਾਂ ਨੂੰ ਤਰੱਕੀਆਂ ਬਖਸ਼ੇ, ਹੋਰ ਵੀ ਉਹਨਾਂ ਨੂੰ ਮਹਾਰਾਜ ਖੁਸ਼ੀਆਂ ਦੇਣ ਅਤੇ ਇਸ ਤਰ੍ਹਾਂ ਮਹਾਰਾਜ ਬੱਚਿਆਂ ਨੂੰ ਤਰੱਕੀਆਂ ਬਖਸ਼ਣ। ਬੱਚੇ ਜਦੋਂ ਇਹ ਸੰਸਾਰ ਵਿੱਚ ਦਰਿਆਵੀ ਪੜ੍ਹਾਈ ਕਰਦੇ ਨੇ, ਅਤੇ ਕਿਉਂਕਿ ਅੱਜ ਕੱਲ੍ਹ ਪੜ੍ਹਾਈ ਲਿਖਾਈ ਦਾ ਯੁੱਗ ਹੈ, ਸਾਨੂੰ ਮਾਣ ਹੈ ਇਹਨਾਂ ਬੱਚਿਆਂ 'ਤੇ। ਜਦੋਂ ਇਹ ਪੜ੍ਹਾਈ ਦੇ ਵਿੱਚ ਉੱਚ ਦਰਜੇ 'ਤੇ ਪਹੁੰਚਦੇ ਨੇ, ਮਹਾਰਾਜ ਇਹਨਾਂ ਨੂੰ ਸਫਲਤਾ ਬਖਸ਼ੇ ਅਤੇ ਗੁਰੂ ਘਰ ਦੀ ਗੁਰੂ ਸਿੱਖੀ ਬਖਸ਼ੇ। ਇਹ ਅਤੇ ਨਾਲ ਹੀ ਮੈਂ ਬੇਨਤੀ ਕਰਨੀ ਆ ਕਿ ਅਗਲੇ ਐਤਵਾਰ ਜੋ ਫਰਾਈਡੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਆ, ਉਸ ਦੀ ਸੇਵਾ ਜਿਹੜੀ ਅਜੇ ਖਾਲੀ ਹੈ, ਕਿਸੇ ਵੀ ਪਰਿਵਾਰ ਨੇ ਸੇਵਾ ਲੈਣੀ ਹੋਵੇ ਜ਼ਰੂਰ ਲੈ ਸਕਦੇ ਆ। ਜੋ ਆਉਣ ਵਾਲਾ ਹਫ਼ਤਾ ਆਉਣਾ ਫਰਾਈਡੇ ਜੋ ਆਰੰਭ ਹੋਣਗੇ, ਸੰਡੇ ਭੋਗ ਪਾਏ ਜਾਣਗੇ, ਸੇਵਾ ਕਿਸੇ ਨੇ ਵੀ ਪਰਿਵਾਰ ਨੇ ਲੈਣੀ ਹੋਵੇ ਜ਼ਰੂਰ ਲੈ ਸਕਦੇ, ਅਜੇ ਖਾਲੀ ਆ। ਅਤੇ ਨਾਲ ਹੀ ਮੈਂ ਬੇਨਤੀ ਕਰਨੀ ਕਿ ਜੋ ਨਗਰ ਕੀਰਤਨ ਆ ਰਿਹਾ ਹੈ 6 ਜੂਨ ਸ਼ਨਿਚਰਵਾਰ ਵਾਲੇ ਦਿਨ, ਪੰਚਮ ਪਾਤਸ਼ਾਹ ਦੇ ਸ਼ਹੀਦਾਂ ਦੇ ਸਰਤਾਜ ਗੁਰੂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਨਗਰ ਕੀਰਤਨ ਅਤੇ ਸੋਵਰਨਟੀ ਰੈਲੀ, ਫਰੀਡਮ ਰੈਲੀ ਨਿਕਲਦੀ ਹੈ ਹਰੇਕ ਸਾਲ ਦੀ ਤਰ੍ਹਾਂ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਓ ਆਪਾਂ ਉਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸ਼ਹੀਦਾਂ ਦੀਆਂ ਖੁਸ਼ੀਆਂ ਲਈਏ, ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਜੋ ਨਗਰ ਕੀਰਤਨ ਹੈ 2nd Street ਤੋਂ ਹਰੇਕ ਸਾਲ ਦੀ ਤਰ੍ਹਾਂ ਆਰੰਭ ਹੋਵੇਗਾ ਅਤੇ ਸਿੱਖ ਸੈਂਟਰ 'ਤੇ ਜਾ ਕੇ ਸਮਾਪਤੀ ਹੋਵੇਗੀ। ਉੱਥੇ ਦੇਸ਼ਾਂ ਵਿਦੇਸ਼ਾਂ 'ਚੋਂ ਜੋ ਬੁਲਾਰੇ ਆ ਰਹੇ ਨੇ ਉਹ ਭਾਗ ਲੈਣਗੇ, ਆਓ ਉਹਨਾਂ ਨੂੰ ਸਰਵਣ ਕਰੀਏ। ਅਤੇ ਆਓ ਮੈਂ ਹੁਣ ਬੇਨਤੀ ਕਰਦਾ ਖਾਲਸਾ ਸਕੂਲ ਫਰੀਮੌਂਟ ਦੇ ਬੱਚਿਆਂ ਨੂੰ, ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ, ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਖਾਲਸਾ ਸਕੂਲ ਦੇ ਵਿਦਿਆਰਥੀ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਹੀ ਰਸ ਪਿੰਡਾਂ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ। ਅੱਜ ਇਹਨਾਂ ਨੂੰ ਥੋੜ੍ਹੇ ਮਿੰਟ ਘੱਟ ਮਿਲੇ ਕਿਉਂਕਿ ਥੋੜ੍ਹਾ ਉੱਧਰੋਂ ਜਦੋਂ ਭੋਗ ਪੈਂਦੇ ਸੀ ਲੇਟ ਹੋ ਗਏ। ਮੈਂ ਮਾਫ਼ੀ ਮੰਗਦਾ ਅਤੇ ਅੱਜ ਇਹਨਾਂ ਦਾ ਇਹ ਆਖਰੀ ਜੋ ਛੁੱਟੀਆਂ ਹੁਣ ਹੋਣੀਆਂ ਉਹਨਾਂ ਦਾ ਇਹਨਾਂ ਦਾ ਬੱਚਿਆਂ ਦਾ ਆਖਰੀ ਅਸੈਂਬਲੀ ਦਾ ਦੀਵਾਨ ਸੀ ਅਤੇ ਹੁਣ ਮੇਰਾ ਖਿਆਲ ਆ ਵੀ ਜਿੰਨਾ ਚਿਰ ਅਗਲਾ ਸੈਸ਼ਨ ਸ਼ੁਰੂ ਹੋਵੇਗਾ ਅਕਤੂਬਰ ਵਿੱਚ ਜਾ ਕੇ ਉਹ, ਵੈਸੇ ਤਾਂ ਬੱਚੇ ਹਾਜ਼ਰੀ ਲਾਉਂਦੇ ਰਹਿਣਗੇ ਪਰ ਹੁਣ ਜਿਹੜਾ ਇਹਨਾਂ ਦਾ ਸਕੂਲ ਦੀਆਂ ਛੁੱਟੀਆਂ ਹੋਣੀਆਂ ਉਹਨਾਂ ਚਿਰ ਇਹਨਾਂ ਦੀ ਅਸੈਂਬਲੀ ਦਾ ਕੀਰਤਨ ਜਿਹੜਾ ਸਵੇਰ ਦਾ ਉਹ ਅੱਜ ਆਖਰੀ ਸੀ। ਸੋ ਮੈਂ ਬੱਚਿਆਂ ਦੇ ਮਾਤਾ ਪਿਤਾ ਅਤੇ ਬੱਚਿਆਂ ਦਾ ਜਿੱਥੇ ਧੰਨਵਾਦ ਕਰਦਾ ਇਹਨਾਂ ਦੇ ਮਾਤਾ ਪਿਤਾ ਜੀ ਅਤੇ ਪ੍ਰੋਫੈਸਰ ਸਾਹਿਬ ਭਾਈ ਪ੍ਰੋਫੈਸਰ ਦਲਵੀਰ ਸਿੰਘ ਜੀ ਹੁਣਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਹੀ ਮਿਹਨਤ ਦੇ ਨਾਲ ਇਹ ਕੀਰਤਨ ਸਿਖਵਾਇਆ ਹੈ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਨਗਰ ਕੀਰਤਨ ਦਾ ਪਹਿਲਾਂ ਵੀ ਦੱਸਿਆ ਸੀ, ਇਹ ਵਾਰ ਵਾਰ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਤਾਂ ਕਰਦੇ ਕਿਉਂਕਿ ਇਹ ਜੋ ਨਗਰ ਕੀਰਤਨ ਹੈ ਜਦੋਂ ਸ਼ਹੀਦ ਸਿੰਘਾਂ ਨੂੰ ਯਾਦ ਕਰਨਾ ਅਤੇ ਫਿਰ ਵਾਰ

ਬਾਰ ਦੱਸਣਾ ਪੈਂਦਾ ਕਿ ਭਾਈ ਆਓ ਆਪਾਂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਜੋ 1984 ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਉਹਨਾਂ ਦੀ ਯਾਦ ਵਿੱਚ ਇਹ ਨਗਰ ਕੀਰਤਨ ਨਿਕਲਦਾ ਹੈ। ਹਰੇਕ ਸਾਲ ਦੀ ਤਰ੍ਹਾਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰੀਦੀ ਕਿ ਵੱਧ ਚੜ੍ਹ ਕੇ ਆਓ, ਆਪਾਂ ਇਹਨੂੰ ਉੱਥੇ ਜਾ ਕੇ ਕਾਮਯਾਬ ਕਰਕੇ ਅਤੇ ਸ਼ਹੀਦਾਂ ਦੀ ਬਖਸ਼ਿਸ਼ ਲਈਏ। ਸੋ ਇਹ ਮੇਰੀ ਬੇਨਤੀ ਹੈ। ਸੇਵਾਦਾਰਾਂ ਦੀ ਵੀ ਲੋੜ ਆ, ਲਾਇਬ੍ਰੇਰੀ 'ਚ ਆਪਣੇ ਨਾਮ ਵੀ ਲਿਖਵਾਓ, ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸੇਵਾ ਜਿਹੜਾ ਕੋਈ ਕਰਨਾ ਚਾਹੁੰਦਾ ਜ਼ਰੂਰ ਉੱਥੇ ਨਾਮ ਲਿਖਵਾਓ। ਸਾਡੇ ਪਾਸ ਅੱਜ ਸਪੈਸ਼ਲ ਸਤਿਕਾਰ ਜੋ ਬਾਬਾ ਗੁਰਦੇਵ ਸਿੰਘ ਜੀ ਜੋ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨਿਹੰਗ ਸਿੰਘ ਛਾਉਣੀ ਜੋ ਹੁਸ਼ਿਆਰਪੁਰ ਦੇ ਨਾਲ ਬਜਵਾੜੇ ਵਿੱਚ ਹੈ ਤਰਨਾ ਦਲ ਦੇ, ਉਹ ਮੁਖੀ ਜੋ ਨੇ ਉਹ ਵੀ ਆਏ ਨੇ। ਉਹ ਗਿਆਨੀ ਜੀ ਹੁਣਾਂ ਤੋਂ ਬਾਅਦ ਆਪ ਸੰਗਤਾਂ ਦੇ 15 ਕੁ ਮਿੰਟ ਦਰਸ਼ਨ ਕਰਨਗੇ ਅਤੇ ਉਹਨਾਂ ਨੂੰ ਸਨਮਾਨ ਕਰਾਂਗੇ। ਉਹਨਾਂ ਨੂੰ ਜ਼ਰੂਰ ਆਪ ਸੰਗਤਾਂ ਆ ਕੇ ਜ਼ਰੂਰ ਸਰਵਣ ਕਰਨਾ ਆਓ। ਮੈਂ ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਊਂਟ, ਗਿਆਨੀ ਜਗਤਾਰ ਸਿੰਘ ਜੀ ਹੁਣੇ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਸੇਵਾ ਪ੍ਰਵਾਨ ਕਰੀ ਜੀ, ਕੀਰਤਨ ਕਰਦਿਆਂ ਪੁੱਲਾਂ ਦੀ ਮਾਫ਼ੀ ਬਖਸ਼ਣੀ, ਛੋਟੇ ਘੱਲੂਘਾਰ ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘ ਸੁਣੀਆਂ ਬੱਚਿਆਂ ਦੇ ਚਰਨਾਂ 'ਚ ਨਮਸਕਾਰ, ਉਹਨਾਂ ਦੀ ਯਾਦ ਵਿੱਚ ਅੱਜ ਦੀਵਾਨ ਸਾਜ ਰਹੇ ਹਨ। ਆਓ ਅਗਲਾ ਪ੍ਰੋਗਰਾਮ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀ ਮੋਡ, ਗਿਆਨੀ ਜਗਤਾਰ ਸਿੰਘ ਜੀ ਹੁਣੀ, ਇਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਨੂੰ ਬੜਾ ਹੀ ਰਸ ਪਿੰਨਾ ਕੀਰਤਨ ਸਰਵਣ ਕਰਾਇਆ ਹੈ। ਆਪਾਂ ਸਾਰੇ ਅੱਜ ਵਿਸ਼ੇਸ਼ ਦੀਵਾਨ ਹੈ ਜੋ ਦੂਜਾ ਘੱਲੂਘਾਰਾ, ਉਹਦਾ ਉਸ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਅੱਜ ਦਾ ਦੀਵਾਨ ਉਹਨਾਂ ਨੂੰ ਸਮਰਪਿਤ ਹੈ। ਮੈਂ ਜ਼ਿਆਦਾ ਸਮਾਂ ਨਾ ਲਵਾਂ। ਸਾਡੇ ਕੋਲ ਬੜੀ ਮਹਾਨ ਸ਼ਖਸੀਅਤ, ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ, ਜੋ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਤਰਨਾ ਦਲ ਨਿਹੰਗ ਸਿੰਘ ਛਾਉਣੀ, ਬਜਵਾੜਾ ਹੁਸ਼ਿਆਰਪੁਰ ਦੇ ਵਿੱਚ ਹੀ ਪੈਂਦਾ, ਬਿਲਕੁਲ ਹੁਸ਼ਿਆਰਪੁਰ ਦੇ ਵਿੱਚ ਆ ਗਿਆ। ਇਹਨਾਂ ਦੀ ਜੋ ਕੁਰਬਾਨੀ ਪਰਿਵਾਰ ਦੀ, 1984 ਦਾ ਜੋ ਆਪਣੇ 'ਤੇ ਦਰਬਾਰ ਸਾਹਿਬ ਦਾ ਅਟੈਕ ਹੋਇਆ, ਉਸ ਅਟੈਕ ਤੋਂ ਬਾਅਦ ਇਹਨਾਂ ਦੇ ਮਾਮਾ ਜੀ ਦਾ ਲੜਕਾ ਜੋ ਸ਼ਹੀਦ ਭਾਈ ਜਸਵੀਰ ਸਿੰਘ ਜੀ, ਲਾਲੀ ਕਹਿ ਕੇ ਬੁਲਾਉਂਦੇ ਸੀ, ਅਤੇ ਬੜਾ ਯੋਧਾ ਹੋਇਆ। ਅਸੀਂ ਉਸ ਬੈਚ ਦੇ ਹਾਂ। ਅਤੇ ਫਿਰ ਇਸ ਪਰਿਵਾਰ ਨੇ ਜੋ ਤਸੀਹੇ ਚੱਲੇ, ਇਹਨਾਂ 'ਤੇ NSA ਲਾ ਕੇ ਨਾਭਾ ਜੇਲ੍ਹ ਵਿੱਚ ਭੇਜ ਦਿੱਤਾ, ਕੁੱਟਮਾਰ ਵੀ ਖਾਧੀ, ਅਤੇ ਫਿਰ ਹੁਸ਼ਿਆਰਪੁਰ ਜੇਲ੍ਹ 'ਚ ਵੀ ਰੱਖਿਆ। ਅਤੇ ਪਰਿਵਾਰ ਦੀ ਬੜੀ ਕੁਰਬਾਨੀ ਹੈ। ਸਤਿਕਾਰਯੋਗ ਬਾਬਾ ਨਿਹਾਲ ਸਿੰਘ ਜੀ, ਤਰਨਾ ਦਲ ਹਰੀਆਂ ਬੇਲਾਂ, ਉੱਥੇ ਵੀ ਇਹ ਉਸ ਟਾਈਮ ਇਹ ਉੱਥੇ ਨਾਲ ਹੀ ਸੇਵਾ ਕਰਾਉਂਦੇ ਸੀ। ਅਤੇ ਮਹਾਂਪੁਰਸ਼ਾਂ ਦੇ, ਸੰਤ ਬਾਬਾ ਜਰਨੈਲ ਸਿੰਘ ਦੇ ਬਹੁਤ ਵਾਰੀ ਇਹਨਾਂ ਨੇ ਜਾ ਕੇ ਉੱਥੇ ਨਾਲ ਜੋ ਦਰਸ਼ਨ ਕੀਤੇ, ਅਤੇ ਉੱਥੇ ਹਮੇਸ਼ਾ ਜਾਇਆ ਕਰਦੇ ਸੀ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ। ਮੈਂ ਬਾਬਾ ਗੁਰਦੇਵ ਸਿੰਘ ਜੀ ਹੁਣਾਂ ਨੂੰ ਜੀਓ ਆਇਆ ਆਖਦਾ, ਅਤੇ ਇਹਨਾਂ ਨੂੰ ਆਪ ਸੰਗਤਾਂ ਦੇ ਨਾਲ ਜੋ ਇਹ ਵਿਚਾਰ ਕਰਨਗੇ ਥੋੜ੍ਹਾ ਚਿਰ, 12 ਵਜੇ ਤੱਕ, ਫਿਰ ਕਿਉਂਕਿ ਅਸੀਂ ਦੂਸਰੇ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਸਾਹਿਬ ਮਿਲ ਪੀਟਸ ਵੀ ਜਾਣਾ ਹੈ, ਅਤੇ ਉੱਥੇ ਵੀ ਸੰਗਤਾਂ ਦੇ ਦਰਸ਼ਨ ਕਰਨੇ। ਮੈਂ ਫਿਰ ਇੱਕ ਵਾਰ ਇਹਨਾਂ ਨੂੰ ਜੀਓ ਆਇਆ ਆਖਦਾ ਹੋਇਆ ਮੈਂ ਬੇਨਤੀ ਕਰਦਾ ਕਿ ਆਪ ਸੰਗਤਾਂ ਦੇ ਸਨਮੁਖੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਖ਼ਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਸ਼ੋਭਤ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਅੱਜ ਵੀ ਸ਼ਹੀਦਾਂ ਸਿੰਘਾਂ ਦਾ ਦਿਨ ਹੈ। ਗੁਰੂ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਵਜੂਜਨ ਕੋ ਧਾਓ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਇਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਗੁਰੂ ਸਾਹਿਬ ਜੀ ਦੇ ਗੁਰੂ ਕੇ ਲਾਲ ਗੁਰੂ ਕੇ ਖਾਲਸੇ ਨੇ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਸਿੱਧ ਕਰਕੇ ਦਿਖਾਇਆ ਕਿ ਬਾਣੀ ਆਦਿ ਸੱਚ, ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਭੀ ਸੱਚ। ਬਾਣੀ ਸਦੀਵ ਕਾਲ ਵਾਸਤੇ ਸੱਚ ਹੈ। ਗੁਰੂ ਸਾਹਿਬ ਜੀ ਨੇ ਆਪ ਵੀ ਅਤੇ ਗੁਰੂ ਕੇ ਲਾਲਾ ਨੇ ਵੀ ਬਾਣੀ ਨੂੰ ਸਿੱਧ ਕਰਕੇ ਦਿਖਾਇਆ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ। ਜਿਸ ਤਰ੍ਹਾਂ ਮੈਡੀਕਲ ਸਾਇੰਸ ਦੇ ਵਿਦਿਆਰਥੀ ਲੈਬ ਦੇ ਵਿੱਚ ਪ੍ਰਯੋਗ ਕਰਦੇ ਹਨ ਅਤੇ ਸਿੱਧ ਕਰਕੇ ਦਿਖਾਉਂਦੇ ਹਨ ਕਿ ਆਹ ਚੀਜ਼ ਇਸ ਤਰ੍ਹਾਂ ਬਣਦੀ ਹੈ, ਜਿਸ ਤਰ੍ਹਾਂ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਲਾਹੌਰ ਨਖਾਸ ਚੌਂਕ ਦੇ ਵਿੱਚ ਬੈਠ ਕਰਕੇ ਸਾਰੀ ਦੁਨੀਆਂ ਦੇ ਸਾਹਮਣੇ ਆਪਣਾ ਪੁਰਜਾ ਪੁਰਜਾ ਕਟਵਾ ਕੇ ਗੁਰੂ ਨੂੰ ਸਮਰਪਿਤ ਹੋ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਸਿੱਖੀ ਸਿੱਧਕ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ। ਸੋ ਐਸੇ ਗੁਰੂ ਕੇ ਲਾਲ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਜੋ ਤੋਂ ਪ੍ਰੇਮ ਖਿਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਸਿੱਧ ਕਰਕੇ ਦਿਖਾਇਆ, ਬਿਨਾਂ ਸੀਸ ਤੋਂ ਲੜ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਦੀ ਰਾਖੀ ਵਾਸਤੇ ਕੋਈ ਮਾਇਆ ਦਾ ਖਜ਼ਾਨੇ ਦਾ ਚੜਾਵਾ ਚੜਾਉਂਦਾ ਹੈ, ਕੋਈ ਰਸ ਪਾਣੀ ਭੇਟ ਕਰਦਾ ਹੈ, ਕੋਈ ਵਸਤਰ ਭੇਟ ਕਰਦਾ ਹੈ, ਐਸੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਪਵਿੱਤਰ ਸੀਸ ਦਾ ਚੜਾਵਾ ਗੁਰੂ ਚਰਨਾਂ ਵਿੱਚ ਹਾਜ਼ਰ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਤੇ ਉਸੇ ਹੀ ਲੜੀ ਦੇ ਵਿੱਚੋਂ ਸੋ ਅੱਜ ਕੰਨੂਵਾਲ ਦੇ ਸ਼ੰਭ ਦੇ ਵਿੱਚ 7000 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਯਹੀਆ ਖਾਨ ਨੇ ਸਿੱਖਾਂ ਦੇ ਉੱਤੇ ਦਮਨ ਚੱਕਰ ਚਲਾਇਆ। ਸਮੇਂ ਸਮੇਂ 'ਤੇ ਸਰਕਾਰਾਂ ਸਿੱਖੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ, ਪਰ ਇਹ ਗੁਰੂ ਕਾ ਖਾਲਸਾ ਹੈ, ਕਿਸੇ ਬੰਦੇ ਦਾ ਸਜਾਇਆ ਹੋਇਆ ਨਹੀਂ। ਖਾਲਸਾ ਅਕਾਲ ਪੁਰਖੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪੁਰਾਤਨ ਸਮਿਆਂ ਦੇ ਅੰਦਰ ਸਿੰਘ ਪੜ੍ਹਿਆ ਕਰਦੇ ਸੀ, ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਇਹ ਗੁਰੂ ਕੇ ਖਾਲਸੇ ਨੂੰ ਕੋਈ ਖਤਮ ਕਰਨ ਵਾਲਾ ਦੁਨੀਆਂ 'ਤੇ ਨਹੀਂ ਹੈ, ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। 7000 ਸਿੰਘ ਇੱਕੋ ਦਿਨ ਕੰਨੂਵਾਲ ਦੇ ਸ਼ੰਭ ਨੂੰ ਅੱਗ ਲਾ ਦਿੱਤੀ ਗਈ। ਇੱਕ ਪਾਸੇ ਅੱਗ ਵਿੱਚੋਂ ਸਿੰਘ ਝੁਲਸ ਰਹੇ ਹਨ, ਦੂਸਰੇ ਪਾਸੇ ਪਾਣੀ ਹੈ ਅਤੇ ਇਸ ਮਹੀਨੇ ਦੇ ਅੰਦਰ ਰੇਤਾ ਤਪੀ ਹੋਈ ਹੈ। ਅਤੇ ਗੁਰੂ ਕੇ ਸਿੰਘ ਚੜ੍ਹਦੀ ਕਲਾ ਦੇ ਨਾਲ ਹਿੱਕਾਂ ਡਾਹ ਕੇ ਲੜੇ ਅਤੇ 7000 ਸਿੰਘ ਸ਼ਹੀਦ ਕਰ ਦਿੱਤਾ ਗਿਆ ਅਤੇ 3000 ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ ਉਹਨਾਂ ਨੂੰ ਲਾਹੌਰ ਵਿੱਚ ਲਿਜਾ ਕੇ ਸਰੀਰਾਂ 'ਤੇ ਅਸਹਿ ਅਤੇ ਅਕਹਿ ਕੱਟ ਉਹਨਾਂ ਨੂੰ ਦੇ ਕਰਕੇ ਸ਼ਹੀਦੀਆਂ ਦਿੱਤੀਆਂ ਗਈਆਂ। ਲਗਭਗ 10000 ਸਿੰਘ ਇੱਕੋ ਦਿਨ ਸ਼ਹੀਦ ਹੋਇਆ ਹੈ। ਅਤੇ ਦੂਸਰੇ ਘੱਲੂਘਾਰੇ ਦੇ ਵਿੱਚ ਜੋ ਕੋਪਰ ਹੀੜ ਵਿੱਚ ਮਿਸਲਾਂ ਨੇ ਰਲ ਕੇ ਉਹ ਜੰਗ ਲੜਿਆ, ਉਸ ਵੇਲੇ 35000 ਸਿੰਘ ਕੋਪਰ ਹੀੜ ਦੇ ਮੈਦਾਨ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਇਹ ਘੱਲੂਕਾਰੇ ਵਾਪਰਦੇ ਰਹੇ। ਇੱਕ ਘੱਲੂਕਾਰਾ 1964 ਦੇ ਵਿੱਚ ਪਾਉਂਟਾ ਸਾਹਿਬ ਜੀ ਦੀ ਧਰਤੀ 'ਤੇ ਵਰਤਿਆ ਹੈ, ਜਿੱਥੇ ਮਿਸਲ ਸ਼ਹੀਦਾਂ ਤਾਨਾ ਦਲ ਹਰੀਆਂ ਬੇਲਾਂ ਦੇ 11 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਸਾਹਿਬ ਜੀ ਦੇ ਸਰੀਰ ਵਿੱਚ 3 ਗੋਲੀਆਂ ਲੱਗੀਆਂ, 3 ਸਿੰਘ ਜ਼ਖਮੀ ਹੋਏ, ਬਾਬਾ ਅਜੀਤ ਸਿੰਘ ਜੀ, 1 ਸਿੰਘ ਹੋਰ ਅਤੇ ਬਾਬਾ ਨਿਹਾਲ ਸਿੰਘ ਜੀ ਦੇ 3 ਗੋਲੀਆਂ ਸਰੀਰ ਵਿੱਚ ਲੱਗੀਆਂ। ਉਸ ਵੇਲੇ ਜਿਹੜੇ ਨਨਕਾਣਾ ਸਾਹਿਬ ਜੀ ਦਾ ਜਿਸ ਤਰ੍ਹਾਂ ਸਾਕਾ ਹੋਇਆ, ਅਤੇ ਇਸੇ ਹੀ ਜਦੋਂ ਆਜ਼ਾਦ ਗੁਰੂ ਖਾਲਸੇ ਪੰਥ ਨੇ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ, ਪਾਉਂਟਾ ਸਾਹਿਬ ਜੀ ਦੇ ਜੋ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਕਲਗੀਧਰ ਪਿਤਾ ਜੀ ਲਗਭਗ 4 ਸਾਲ ਦਾ ਸਮਾਂ ਪੰਗਾਣੀ ਦਾ ਯੁੱਧ ਜਿੱਤਿਆ ਸਤਿਗੁਰੂ ਜੀ ਨੇ, ਅਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਵੀ ਜੋ ਪਾਉਂਟਾ ਸਾਹਿਬ ਜੀ ਦੀ ਧਰਤੀ 'ਤੇ ਹੋਇਆ, ਉਸ ਪਾਵਨ ਪਵਿੱਤਰ ਸਥਾਨ ਨੂੰ ਆਜ਼ਾਦ ਕਰਾਉਣ ਵਾਸਤੇ ਨਿਹੰਗ ਸਿੰਘਾਂ ਦਾ ਦਲ, ਮਿਸਲ ਸ਼ਹੀਦਾਂ ਤਾਨਾ ਦਲ ਹਰੀਆਂ ਬੇਲਾਂ ਦੇ ਸਿੰਘ ਜੋ 22 ਮਈ 1964 ਨੂੰ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹ 22 ਮਈ ਵੀ ਦਿਨ ਆਉਣ ਵਾਲਾ ਹੈ, ਇਸੇ ਮਹੀਨੇ ਵਿੱਚ ਹੈ, ਅਤੇ ਜੂਨ ਦਾ ਮਹੀਨਾ ਜੋ 1984 ਵਿੱਚ ਇੱਕ ਵੱਡਾ ਘੱਲੂਕਾਰਾ ਸਾਡੇ ਹੁੰਦਿਆਂ ਵਰਤਿਆ ਹੈ। ਉਸ ਵੇਲੇ ਸਮੇਂ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਅਟੈਕ ਕਰਕੇ ਗੁਰੂ ਕੇ ਲਾਲ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਸੋ ਜਨਰਲ ਸੁਬੇਗ ਸਿੰਘ ਜੀ, ਬੇਅੰਤ ਫੈਡਰੇਸ਼ਨ ਦੇ ਸਿੰਘ, ਬੱਬਰ ਖਾਲਸਾ ਦੇ ਸਿੰਘ, ਦਮਦਮੀ ਟਕਸਾਲ ਦੇ ਸਿੰਘ, ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਨ੍ਹਾਂ ਦੇ ਵਿੱਚ ਮਾਈਆਂ ਬੀਬੀਆਂ ਅਤੇ ਛੋਟੇ ਛੋਟੇ ਬੱਚੇ, ਕੁਝ ਮਹੀਨਿਆਂ ਦੇ ਬੱਚਿਆਂ ਨੂੰ ਵੀ ਮਾਫ਼ ਨਹੀਂ ਕੀਤਾ ਗਿਆ। ਸੋ 1984 ਨਾ ਭੁੱਲਣ ਯੋਗ ਹੈ। ਸੋ ਗੁਰੂ ਪਿਆਰੇ ਖਾਲਸਾ ਸਾਹਿਬ ਸੰਗਤ ਜੀ ਦਾਸ ਨੇ ਵੀ ਇਹ ਸੰਘਰਸ਼ ਜਿਹੜਾ ਹੈ ਪਿੰਡੇ 'ਤੇ ਹੰਢਾਇਆ ਹੈ। 1982 ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਵਿੱਚ ਸ਼ਾਮਲ ਹੋ ਕਰਕੇ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ ਸੇਵਾ ਕੀਤੀ। 1983 ਵਿੱਚ ਫੈਡਰੇਸ਼ਨ ਦੇ ਉੱਤੇ ਪਾਬੰਦੀ ਲੱਗ ਗਈ। ਸੋ ਇਸੇ ਤਰ੍ਹਾਂ ਬਹੁਤ ਸਮਾਂ ਘਰੋਂ ਬਾਹਰ ਰਹਿਣਾ ਪਿਆ ਪਰਿਵਾਰ ਦੇ ਸਿੰਘ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਲਾਲੀ ਜੇ ਮੈਦਾਨੇ ਜੰਗ ਅੰਦਰ ਹਥਿਆਰ ਬੰਦ ਯੁੱਧ ਲੜਦਾ ਹੋਇਆ ਬੀਬੀ ਦੀ ਪਡੋਰੀ ਹਰਖਵਾਲ ਦੇ ਨੇੜੇ ਹੁਸ਼ਿਆਰਪੁਰ ਵਿਖੇ CRP ਦੇ ਨਾਲ ਮੁਕਾਬਲੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਸੋ ਰਹੋ ਵਿਚਾਰ, ਇਹ ਗੁਰੂ ਕੇ ਖਾਲਸੇ ਪੰਥ ਨੂੰ ਨਿੱਤ ਮੁਹਿੰਮਾਂ ਹਨ, ਇਹ ਸ਼ਹੀਦੀਆਂ ਹੁੰਦੀਆਂ ਰਹਿਣੀਆਂ ਹਨ ਅਤੇ ਪਿੱਛੇ ਹੁੰਦੀਆਂ ਹਨ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਖਾਲਸਾ ਅਡੋਲ ਰਿਹਾ ਹੈ। ਜਿਸ ਜਿਸ ਤਰ੍ਹਾਂ ਖਾਲਸੇ ਨੂੰ ਪਰਚੇ ਪਏ, ਭਾਵੇਂ ਚਰਖੜੀਆਂ 'ਤੇ ਚੜ੍ਹ ਗਏ, ਆਰਿਆਂ ਦੇ ਨਾਲ ਚੀਰੇ ਗਏ, ਬੰਦ ਬੰਦ ਕੱਟੇ ਗਏ, ਪਰ ਗੁਰੂ ਕਾ ਖਾਲਸਾ ਚੜ੍ਹਦੀ ਕਲਾ ਦੇ ਨਾਲ ਜੀਵਨ ਬਤੀਤ ਕਰਦਾ ਹੈ। ਅੱਗੇ ਤੇ ਸਿੰਘ ਥੋੜ੍ਹੇ ਸੀ, ਇੱਕ ਵਾਰੀ ਪੰਜਾਬ ਦੇ ਵਿੱਚ 1740 ਦੇ ਵਿੱਚ ਉਸ ਵੇਲੇ 800 ਸਿੰਘ ਕੇਵਲ ਪੰਜਾਬ ਦੇ ਵਿੱਚ ਬਚਿਆ ਸੀ, ਪਰ ਉਸ ਵੇਲੇ ਖਾਲਸੇ ਨੇ ਐਸਾ ਸੂਬੇ ਲਾਹੌਰ ਦੇ ਨੱਕ ਦੇ ਵਿੱਚ ਦਮ ਕੀਤਾ ਕਿ ਗੋਡੇ ਟੇਕਣੇ ਪਏ ਅਤੇ ਨਵਾਬੀ ਖਾਲਸੇ ਨੂੰ ਗੋਡੇ ਟੇਕ ਕੇ ਨਵਾਬੀ ਦਿੱਤੀ। ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਪ੍ਰਾਪਤ ਹੋਈ, ਪਰ ਉਸ ਵੇਲੇ ਸਿੰਘਾਂ ਦੇ ਮਨ ਵਿੱਚ ਕੋਈ ਲਾਲਚ ਨਹੀਂ ਸੀ। ਜਦੋਂ ਨਵਾਬੀ ਲੈ ਕੇ ਭਾਈ ਸੁਬੇਗ ਸਿੰਘ ਜੀ ਗਏ ਖਾਲਸੇ ਦੇ ਕੋਲ ਵੀ ਤੁਸੀਂ ਖਾਲਸਾ ਜੀ ਸਰਕਾਰ ਦੇ ਨਾਲ ਰਾਜ਼ੀਨਾਮਾ ਕਰ ਲਓ, ਹੁਣ ਸਰਕਾਰ ਗੋਡੇ ਟੇਕ ਰਹੀ ਹੈ, ਖਾਲਸੇ ਨੇ ਤੇਗ ਦੇ ਜ਼ੋਰ ਦੇ ਉੱਤੇ ਸਰਕਾਰ ਦੇ ਗੋਡੇ ਟਿਕਾਏ ਉਸ ਵੇਲੇ। ਅਤੇ ਗੁਰੂ ਕੇ ਖਾਲਸੇ ਦੇ ਅੱਗੇ ਫਿਰ ਪੁਸ਼ਾਕ ਲੈ ਕਰਕੇ ਨਵਾਬੀ ਦੀ ਖਿਲਤ ਲੈ ਕੇ ਭਾਈ ਸੁਬੇਗ ਸਿੰਘ ਜੀ ਗਏ। ਉਸ ਵੇਲੇ ਦੀਵਾਨ ਦਰਬਾਰਾ ਸਿੰਘ ਜੀ ਜੋ ਬੁੱਢੇ ਦਲ ਦੇ ਮੁਖੀ ਸਨ, ਹੋਰ ਵੀ 5 ਜਥੇਦਾਰ, ਅਤੇ ਉਹਨਾਂ ਨੇ ਨਵਾਬੀ ਲੈਣ ਤੋਂ ਇਨਕਾਰ ਕਰ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘਾਂ ਦੇ ਮਨਾਂ ਵਿੱਚ ਕੋਈ ਨਵਾਬੀ ਦੀ, ਕੋਈ ਪ੍ਰਧਾਨਗੀ ਦੀ ਕੋਈ ਲਾਲਸਾ ਨਹੀਂ ਸੀ, ਗੁਰੂ ਕਾ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਸੀ। ਅਤੇ ਭਾਈ ਸੁਬੇਗ ਸਿੰਘ ਜੀ ਬੜੇ ਸਿਆਣੇ ਸੀ, ਸਰਕਾਰ ਦੇ ਵਿੱਚ ਨੌਕਰੀ ਵੀ ਕਰਦੇ ਸੀ, ਸਿੱਖਾਂ ਦੇ ਨਾਲ ਪਿਆਰ ਵੀ ਕਰਦੇ ਸੀ। ਵੇਲੇ ਕਵੇਲੇ ਸਿੰਘਾਂ ਨੂੰ ਦੱਸ ਦਿਆ ਕਰਦੇ ਸੀ ਵੀ ਇੱਧਰ ਦੀ ਖਜ਼ਾਨਾ ਜਾ ਰਿਹਾ ਹੈ, ਇੱਧਰ ਦੀ ਰਾਸ਼ਨ ਦੀਆਂ ਗੱਡੀਆਂ ਲੰਘ ਰਹੇ ਹਨ ਗੱਡੇ ਲੱਦ ਕੇ, ਤੇ ਗੁਰੂ ਕੇ ਖਾਲਸੇ ਗੁਰੀਲਾ ਯੁੱਧ ਕਰਕੇ ਸਰਕਾਰ ਦਾ ਖਜ਼ਾਨਾ ਅਸਲਾ ਲੁੱਟ ਕੇ ਫਿਰ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ 100 ਸਾਲ ਦਾ ਸਮਾਂ ਗੁਰੂ ਕਾ ਖਾਲਸਾ ਘੋੜਿਆਂ ਦੀਆਂ ਕਾਠੀਆਂ ਤੇ ਰਿਹਾ। ਸੋ ਰਹੋ ਵਿਚਾਰ, ਸਮਾਂ ਬਹੁਤਾ ਨਹੀਂ, ਅੱਜ ਅਸੀਂ ਬਹੁਤ ਸੁਖੀ ਹਾਂ। ਸਿੰਘਾਂ ਨੇ ਦੁੱਖ ਝੱਲ ਕੇ, ਤਸੀਹੇ ਝੱਲ ਕੇ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ 33 ਤਵੀ ਤੇ ਬੈਠ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ ਉੱਬਲਦੇ ਪਾਣੀ ਵਿੱਚੋਂ ਉਬਾਲੇ ਖਾ ਕੇ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਸਿੱਧ ਕਰਕੇ ਦਿਖਾਇਆ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਇਹ ਸਿੱਖੀ ਜਿਹੜੀ ਹੈ ਤਵੀਆਂ ਦੇ ਉੱਤੇ ਰੜੀ ਹੋਈ ਹੈ, ਦੇਗਾਂ ਦੇ ਵਿੱਚ ਉਬਾਲ ਕੇ ਪੱਕੀ ਹੋਈ ਹੈ, ਇਹਨੂੰ ਕੋਈ ਡਲਾਉਣ ਵਾਲਾ ਨਹੀਂ। ਅੱਜ ਤੁਸੀਂ ਸਾਰੇ ਵਰਲਡ ਦੇ ਵਿੱਚ ਗੁਰੂ ਕੇ ਸਿੰਘ ਖਾਲਸੇ ਨਿਸ਼ਾਨ ਸਾਹਿਬ ਝਲਾਏ ਹਨ ਗੁਰੂ ਕੇ ਖਾਲਸੇ ਨੇ। ਸੋ ਇੱਥੇ ਵੀ ਤਤਪਰ ਹੋਣ ਕੋਈ ਫਿਕਰ ਨਹੀਂ। ਕਈ ਵਾਰੀ ਕਈ ਫਿਕਰ ਕਰਦੇ ਸਰਕਾਰਾਂ ਬੜੇ ਦਮਨ ਚੱਕਰ ਬੜਾ ਚਲਾਇਆ, ਹੁਣ ਵੀ ਚਲਾ ਰਹੇ ਹਨ, ਹੁਣ ਵੀ ਨੀਤੀ ਚੰਗੀ ਨਹੀਂ ਪੰਜਾਬ ਦੇ ਅੰਦਰ, ਸਾਡੇ ਇੰਡੀਆ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਚੰਗੀਆਂ ਨਹੀਂ, ਪਰ ਗੁਰੂ ਕੇ ਖਾਲਸੇ ਨੇ ਡੋਲਣਾ ਨਹੀਂ। ਇੱਥੋਂ ਤੁਸੀਂ ਸਾਡੇ ਭਰਾ ਬਾਹਰ ਬੈਠੇ ਹੋ, ਜੇ ਖਾਲਸਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਤੇ ਬਾਹਰੋਂ ਆ ਜਾਂਦੇ ਸੀ। ਉਸ ਵੇਲੇ ਵੀ ਜਦੋਂ 800 ਸਿੰਘ ਰਹਿ ਗਿਆ ਸੀ ਤੇ 2-2 ਸਿੰਘ ਦੇ ਜਥੇ ਬਣਾਏ। ਪ੍ਰਾਚੀਨ ਪੰਥ ਪ੍ਰਕਾਸ਼ ਦੇਵ ਵਿੱਚ ਭਾਈ ਰਤਨ ਸਿੰਘ ਜੀ ਲਿਖਦੇ, ਕਹਿੰਦੇ 2-2 ਸਿੰਘਾਂ ਦਾ ਜਥਾ ਬਣਾਇਆ, 200 ਸਿੰਘਾਂ ਦਾ, ਤੇ ਇੱਕ ਜਥੇ ਨੂੰ ਹੁਕਮ ਕੀਤਾ ਕਿ ਪਹਾੜਾਂ ਤੇ ਚੜ੍ਹ ਕੇ ਬਚੇ ਰਹੋ, ਜਦੋਂ ਅਸੀਂ ਸ਼ਹੀਦ ਹੋ ਜਾਵਾਂਗੇ ਫਿਰ ਤੁਸੀਂ ਆ ਕਰਕੇ ਯੁੱਧ ਮਚਾਉਣਾ ਕਰਿਓ। ਪਰ 600 ਸਿੰਘ ਨੇ ਹੀ ਲਾਹੌਰ ਦੇ ਆਲੇ ਦੁਆਲੇ ਘੁੰਮ ਕੇ ਸਰਕਾਰ ਦੇ ਨਾਸਾਂ ਵਿੱਚ ਦਮ ਕਰ ਦਿੱਤਾ ਤੇ ਗੋਡੇ ਟੇਕ ਕੇ ਉਹਨਾਂ ਨੂੰ ਨਵਾਬੀ ਦੇਣੀ ਪਈ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸਾਨੂੰ ਏਕਤਾ ਦੀ ਲੋੜ ਹੈ। ਅੱਜ ਅਸੀਂ ਧੜੇਬੰਦੀਆਂ ਦੇ ਵਿੱਚ ਪਏ ਹੋਏ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪ੍ਰਮਾਣ ਕੀਤਾ ਹੈ ਕਿ ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ, ਤੇ ਦਸੇ ਗੁਰੂ ਸਾਹਿਬਾਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਨਤ ਕਰਕੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 4 ਯਾਤਰਾਵਾਂ ਦੇ ਅੰਦਰ ਭਗਤਾਂ ਦੀ ਬਾਣੀ ਨੂੰ ਇਕੱਤਰਿਤ ਕਰਕੇ ਕੋਲ ਰੱਖਿਆ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਬਾਣੀ ਨੂੰ ਸੰਭਾਲ ਕੇ ਰੱਖਿਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਨੂੰ ਸੰਭਾਲ ਕੇ ਰੱਖਿਆ। ਉਸ ਤੋਂ ਬਾਅਦ ਵੇਲਾ ਆਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦਾ, ਤੇ ਉਹਨਾਂ ਨੇ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਪ੍ਰਾਪਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਰਾਮਸਰ ਸਾਹਿਬ ਸਰੋਵਰ ਦੇ ਕੰਢੇ ਬੈਠ ਕੇ 1601 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਿਖਵਾਉਣਾ ਆਰੰਭ ਕੀਤਾ ਤੇ 1604 ਦੇ ਵਿੱਚ ਪਹਿਲਾ ਪ੍ਰਕਾਸ਼ ਹੋਇਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਿੱਧਾ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਕਿਹਦੇ ਤੁਸੀਂ ਚੇਲੇ ਹੋ, ਤੇ ਗੁਰੂ ਸਾਹਿਬ ਜੀ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਤੀਜੇ ਪਾਤਸ਼ਾਹ ਮਹਾਰਾਜ ਜੀ ਦਾ ਸਭਾ ਆਇਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਚੌਥੇ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਦਿਸਤਾਰੇ। ਸੋ 5ਵੇਂ ਪਾਤਸ਼ਾਹ ਮਹਾਰਾਜ ਜੀ ਪਹਿਲੇ ਪ੍ਰਕਾਸ਼ ਤੋਂ ਬਾਅਦ ਸਾਰਾ ਦਿਨ ਕੀਰਤਨ ਹੁੰਦਾ ਰਿਹਾ ਤੇ ਸ਼ਾਮ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਦਾ ਸੁਖਾਸਨ ਕਿੱਥੇ, ਸ਼ਬਦ ਗੁਰੂ ਦਾ ਸੁਖਾਸਨ ਕਿੱਥੇ ਕੀਤਾ ਜਾਵੇ? ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਜਿਸ ਕਮਰੇ ਵਿੱਚ ਮੈਂ ਆਰਾਮ ਕਰਦਾ ਹਾਂ ਉਹਨਾਂ ਨੂੰ ਸਜਾਇਆ ਹੋਇਆ ਸੀ, ਨਵੇਂ ਪਿੰਡ ਕੀਤੇ ਹੋਏ ਸਨ, ਤੇ ਉੱਥੇ ਕੀਰਤਨ ਕਰਦਿਆਂ ਹੋਈਆਂ ਸੰਗਤਾਂ ਨੇ ਬਾਣੀ ਗੁਰੂ ਦਾ ਪ੍ਰਕਾਸ਼ ਉੱਥੇ ਸੁਖਾਸਨ ਕੀਤਾ। ਤੇ ਗੁਰੂ ਸਾਹਿਬ ਜੀ ਨੂੰ ਪੁੱਛਿਆ, ਗੁਰੂ ਜੀ ਆਪ ਜੀ ਦਾ ਹੁਣ ਕਿੱਥੇ ਆਸਣ ਲਾਇਆ ਜਾਵੇ? ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਅੱਜ ਤੋਂ ਬਾਅਦ ਮੇਰਾ ਆਸਣ ਪਣਗਾ ਸਾਹਿਬ ਜੀ ਦੇ ਹੇਠਾਂ ਲਾਇਆ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਕੇ ਬਹੁਤ ਬਾਣੀ ਦੇ ਰਚਨਹਾਰੇ ਜਿਹਨਾਂ ਨੇ ਸ਼ਬਦ ਗੁਰੂ ਨੂੰ ਉਸੇ ਵੇਲੇ ਗੁਰੂ ਦਾ ਦਰਜਾ ਦੇ ਦਿੱਤਾ ਸੀ। ਬਾਅਦ ਦੇ ਵਿੱਚ ਧੰਨ ਗੁਰੂ ਕਲਗੀਧਰ ਪਿਤਾ ਜੀ ਦਾ ਸਮਾਂ ਆਇਆ ਤੇ 1706 ਨੂੰ ਸੰਪੂਰਨਤਾ ਕੀਤੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਿਖਵਾਉਣਾ ਕੀਤਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਨਾਲ ਸੇਵਾ ਕੀਤੀ। 48 ਸਿੰਘਾਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਸਾਰੀ ਗੁਰਬਾਣੀ ਸਰਵਣ ਕੀਤੀ ਤੇ ਦੂਸਰੇ ਪਹਿਲ ਸਤਿਗੁਰੂ ਜੀ ਸਾਰੀ ਗੁਰਬਾਣੀ ਦੇ ਅਰਥਾਂ ਸਮੇਤ ਗੁਰੂ ਕੀਆਂ ਸੰਗਤਾਂ ਨੂੰ ਸਿੰਘਾਂ ਨੂੰ ਅਰਥਾਂ ਸਮੇਤ ਬਾਣੀ ਪੜ੍ਹਾਉਣਾ ਕੀਤੀ। 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਦਾ ਸਮਾਂ ਲਾ ਕਰਕੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੰਪੂਰਨਤਾ ਹੋਈ। ਸੋ ਗੁਰਮੁਖ ਪਿਆਰਿਓ, ਬੜਾ ਲੰਮਾ ਸਮਾਂ ਲੱਗਾ। 10 ਗੁਰੂ ਸਾਹਿਬਾਨਾਂ ਨੇ ਮਿਹਨਤ ਕਰਕੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਹੈ ਤੇ 1708 ਵਿੱਚ ਗੁਰੂ ਕਲਗੀਧਰ ਪਿਤਾ ਜੀ ਨੇ ਸਾਨੂੰ ਇੱਕ ਹੁਕਮ ਕੀਤਾ ਹੈ। ਇੱਕ ਹੁੰਦੀ ਹੈ ਬੇਨਤੀ, ਰਿਕੁਐਸਟ ਹੁੰਦੀ ਹੈ, ਇੱਕ ਹੁੰਦਾ ਹੈ ਆਰਡਰ। ਇਹ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਆਰਡਰ ਹੈ, ਸਾਨੂੰ ਹੁਕਮ ਹੈ। ਕੀ ਹੁਕਮ ਹੈ? ਆਗਿਆ ਭਈ ਅਕਾਲ ਕੀ ਤਵੇ ਟਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਸ੍ਰੀ ਗੁਰੂ ਗ੍ਰੰਥ, ਕਿਸੇ ਪਾਸੇ ਮਣੀਆਂ ਮਸਾਣਾਂ ਤੇ ਜਾਣ ਦੀ ਲੋੜ ਨਹੀਂ, ਧਾਗਿਆਂ ਤੇ ਬੀਤਾਂ ਵਾਲਿਆਂ ਦੇ ਪਿੱਛੇ ਫਿਰਨ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਨਿਮਰਤਾ ਸਹਿਤ ਝੋਲੀ ਅੱਡ ਕੇ ਮੰਗੀਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਇੱਛਾ ਪੂਰਕ। ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਸੋ ਸਾਰੇ ਸੁੱਖ, 1, 2, 4 ਸੁੱਖ ਮੰਗਦੇ ਤੇ ਗੁਰੂ ਸਾਹਿਬ ਜੀ ਕੀ ਕਹਿ, ਸਰਬ ਸੁੱਖ ਪਾਵਹਿ ਮੇਰੇ ਮਨਾ। ਹੇ ਮੇਰੇ ਮਨਾ, ਤੈਨੂੰ ਤਾਂ ਸਾਰੇ ਦੁਨੀਆਂ ਦੇ ਸੁੱਖ ਮਿਲ ਜਾਣਗੇ ਜਦੋਂ ਨਿਮਰਤਾ ਸਹਿਤ ਝੋਲੀ ਅੱਡ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੇਗਾ ਵੀ ਤੇਰੀਆਂ ਦੁੱਖਾਂ ਦੀ ਨਿਵਰਤੀ ਵੀ ਹੋ ਜਾਵੇਗੀ, ਤੇਰੀਆਂ ਇੱਛਾਵਾਂ ਦੀ ਪੂਰਤੀ ਵੀ ਹੋ ਜਾਵੇਗੀ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸੰਦਿੱਤਾ ਹੋਇਆ ਸਮਾਂ ਸਮਾਪਤ ਹੈ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਦੇ ਸ਼ਬਦ ਵਿੱਚ ਸਾਰੇ ਧੜੇ, ਪਹਿਲਾਂ ਵੀ ਸੀ ਮਿਸਲਾਂ ਸੀ, 12 ਮਿਸਲਾਂ, ਕਈ ਵਾਰੀ ਆਪਸ ਵਿੱਚ ਵੀ ਲੜ ਪੈਂਦੇ ਸੀ ਜੰਗ, ਖਾਲਸਾ ਸੋ ਜੋ ਕਰੇ ਨਿੱਤ ਜੰਗ, ਕਹਿੰਦੇ ਆਪਸ ਵਿੱਚ ਵੀ ਲੜ ਪੈਂਦੇ ਸੀ ਤੇ ਪਰ ਜਿਸ ਵੇਲੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਆਉਂਦੀ ਸੀ ਉਦੋਂ ਸਾਰੇ ਇਕੱਠੇ ਹੋ ਜਾਂਦੇ ਸੀ। ਹੁਣ ਇਹ ਬੇਨਤੀ ਦਾ ਆਸ ਕਰਦਾ ਹੈ ਕਿ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਸਾਏ। ਆਪੋ ਆਪਣੇ ਧੜੇ ਵੀ ਰੱਖੋ ਬੇਸ਼ੱਕ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਵਾਸਤੇ, ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਇਕੱਠੇ ਹੋ ਕੇ ਜਦੋਂ ਆਪਾਂ ਤੁਰਾਂਗੇ ਫਿਰ ਕੋਈ ਵੀ ਮਸਲਾ ਐਸਾ ਨਹੀਂ, ਕਿਉਂਕਿ ਪਿਛਲੇ ਸਮੇਂ ਵਿੱਚ ਆਪਾਂ ਨੂੰ ਸਿੱਖਣ ਦੀ ਲੋੜ ਹੈ ਸਾਡੇ ਸਾਰਿਆਂ ਤੇ। ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖ ਇੱਥੇ ਆ ਗਏ, ਭਾਈ ਜਸਵਿੰਦਰ ਸਿੰਘ ਜੀ ਜੱਡੀ ਸਾਹਿਬ ਪ੍ਰਧਾਨ, ਬਹੁਤ ਸਾਰੇ ਸਿੱਖਾਂ ਤੇ ਤਸ਼ੱਦਦ ਹੋਇਆ, ਉਹ ਇਸ ਵਿਦੇਸ਼ ਦੀ ਧਰਤੀ ਤੇ ਆ ਕੇ ਆਪਣਾ ਨਿਰਵਾਹ ਕਰ ਰਹੇ ਹਨ ਤੇ ਪੰਜਾਬ ਵਿੱਚ ਵੀ ਜਿਹੜੇ ਰਹੇ ਹਨ ਉਹਨਾਂ ਨੂੰ ਵੀ ਸਰਕਾਰ ਨੇ ਬਖਸ਼ਿਆ ਨਹੀਂ। ਸੋ ਗੁਰਮੁਖ ਪਿਆਰਿਓ, ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਇਸ ਕਰਕੇ ਦਾਸ ਬੇਨਤੀ ਕਰਦਾ ਹਾਂ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ, ਜਿਸ ਗੁਰੂ ਕੇ ਲਾਲ ਨੇ ਆਪਣੇ ਪ੍ਰਾਣਾਂ ਦੀ ਅਹੁਤੀ ਦੇ ਕਰਕੇ ਪਹਿਲੀ ਵਾਰੀ ਖਾਲਸਾ ਰਾਜ ਕਾਇਮ ਹੋਇਆ, ਜਿਹੜਾ ਮਿਸ਼ਨ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਸੀ, ਉਹ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਆਪਣੇ ਸਰੀਰ ਤੇ ਅਸਹਿ ਤੇ ਅਕਹਿ ਕਟ ਸਹਾਰਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕਰਕੇ ਖਾਲਸਾ ਰਾਜ ਕਾਇਮ ਕੀਤਾ ਤੇ ਫਤਿਹ, ਜੋ ਸਰਹੰਦ ਦਾ ਨਾਂ ਬਦਲ ਕੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਨਾਂ ਤੇ ਸ੍ਰੀ ਫਤਿਹਗੜ੍ਹ ਸਾਹਿਬ ਰੱਖਿਆ ਹੈ, ਤੁਹਾਡੀ ਫਤਿਹ ਹੋਵੇਗੀ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਫਤਿਹ ਕਦੋਂ ਹੋਵੇਗੀ? ਜਦੋਂ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਸਿੱਖਾਂ ਤੇ ਕਿਰਪਾ ਕਰਦੇ ਹਨ, ਜਦੋਂ ਸਿੱਖਾਂ ਵਿੱਚ ਆਪਸ ਵਿੱਚ ਪਿਆਰ ਨਾ ਹੋਵੇ, ਕਹਿੰਦੇ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਏ ਫੂਕ। ਸੋ ਸਾਨੂੰ ਇਕੱਤਰਿਤ ਹੋਣ ਦੀ ਲੋੜ ਹੈ, ਗਿਲੇ ਸ਼ਿਕਵੇ ਭੁਲਾ ਕਰਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਇਕੱਠੇ ਹੋਈਏ। ਸੋ ਦਾਸ ਸਰਦਾਰ ਬਲਕਾਰ ਸਿੰਘ ਜੀ, ਸਰਦਾਰ ਦਦਾਰ ਸਿੰਘ ਜੀ, ਜਿਨ੍ਹਾਂ ਦੇ ਕਿਰਪਾ ਕਰਕੇ ਸਤਿਗੁਰੂ ਜੀ ਨੇ ਇਹਨਾਂ ਦੇ ਮਨ ਵਿੱਚ ਵਸਾਇਆ ਹੈ, ਆਪ ਜੀ ਦੇ ਦਰਸ਼ਨ ਕਰਵਾਏ ਹਨ। ਥੋੜ੍ਹੇ ਦਿਨਾਂ ਵਾਸਤੇ ਦਾਸ ਇੱਥੇ USA ਆਇਆ ਸੀ। ਸੋ ਪ੍ਰਧਾਨ ਸਾਹਿਬ ਸੁਮੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜੋ ਆਪ ਜੀ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਰਿਆਂ ਨੂੰ ਇਕੱਤਰਤਾ ਬਖਸ਼ਿਸ਼ ਕਰਕੇ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਸੇਵਾ ਵਿੱਚ ਤੇ ਗੁਰੂ ਸ਼ਬਦ ਤੁਹਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ। ਸਤਿਗੁਰੂ ਜੀ ਸਾਰਿਆਂ ਨੂੰ ਪਰਿਵਾਰਾਂ ਵਿੱਚ ਸੁੱਖ ਆਨੰਦ ਮੰਗਲਾ ਚਾਰ ਰੱਖਣ ਤੇ ਜੋ ਮੋਰਚੇ ਲਾਉਂਦੇ ਹਨ ਇੱਥੋਂ, ਜੋ ਪ੍ਰਧਾਨ ਸਾਹਿਬ ਜੋ 84 ਦੇ ਸ਼ਹੀਦਾਂ ਸਿੰਘਾਂ ਦੇ ਯਾਦ ਵਿੱਚ ਜੋ ਸਨ ਫਰਾਂਸਿਸਕੋ ਜੋ ਪ੍ਰੋਗਰਾਮ ਆਰੰਭਿਆ ਹੈ ਉਹਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਈਏ, ਕਿਉਂਕਿ ਸਾਨੂੰ ਸਾਡਾ ਹੱਕ ਹੈ ਆਪਣੇ ਪ੍ਰਦਰਸ਼ਨ ਕਰਨਾ, ਆਪਣਾ ਰੋਸ ਪ੍ਰਗਟ ਕਰਨਾ। ਅਤੇ 84 ਵੀ ਕਿਸੇ ਨੂੰ ਭੁੱਲਣੀ, ਪੁਰਾਣੇ ਸਾਕੇ ਜਿਹੜੇ ਹਨ, ਵੱਡਾ ਘੱਲੂਕਾਰ ਆ, ਛੋਟਾ ਘੱਲੂਕਾਰ ਆ, ਹੁਣ ਦੇ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਨਹੀਂ। ਜਦੋਂ ਇਤਿਹਾਸ ਸਰਵਣ ਕਰਵਾਵਾਂਗੇ, ਸਾਡੀਆਂ ਦਾਦੀਆਂ ਅਤੇ ਨਾਨੀਆਂ ਨੇ ਸਾਨੂੰ ਸਿਖਾਇਆ। ਅਸੀਂ ਜਦੋਂ ਛੋਟੇ ਸੀ, ਸਾਡੇ ਨਾਨੀ ਜੀ ਅੰਮ੍ਰਿਤਧਾਰੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਘਰ ਸੀ, ਸਾਡੇ ਨਾਨਾ ਜੀ ਵੀ ਨਿਹੰਗ ਸਿੰਘ ਸੀ ਫਰਲੇ ਵਾਲੇ, ਅਤੇ ਉਹਨਾਂ ਨੇ ਸਾਨੂੰ ਗੁਰਮਤਿ ਦੀ ਸਿੱਖਿਆ ਦਿੱਤੀ। ਸੋ ਆਪਣੇ ਬੱਚਿਆਂ ਨੂੰ ਸੰਭਾਲ ਕੇ, ਨਸ਼ਿਆਂ ਤੋਂ ਬਚਾ ਕੇ, ਮਾੜੀ ਸੰਗਤ ਤੋਂ ਬਚਾ ਕਰਕੇ, ਗੁਰੂ ਸਾਹਿਬ ਜੀ ਦੀ ਬਾਣੀ ਉਹਨਾਂ ਨੂੰ ਸਰਵਣ ਕਰਵਾਈਏ। ਹੋਰ ਕਿਸੇ ਪਾਸੇ ਸਰੀਰ ਤਾਂ ਰਹਿਣ ਵਾਲੇ ਨਹੀਂ, ਸਰੀਰ ਤਾਂ ਪਤਾ ਨਹੀਂ ਕਦੋਂ ਸਦਾ ਆ ਜਾਣਾ ਹੈ ਅਤੇ ਕਦੋਂ ਚਲੇ ਜਾਣਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਦੈਵ ਸਦਾ ਵਾਸਤੇ ਹਨ, ਜੁਗੋ ਜੁਗੋ ਟਲ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਸੇਧ ਲੈ ਕੇ ਆਪਣੇ ਪਰਿਵਾਰਾਂ ਨੂੰ ਸੁਖੀ ਰੱਖੀਏ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਵਿੱਚ ਹਾਜ਼ਰ ਰਹੀਏ। ਕਿਸੇ ਪਾਸੇ ਧਾਗਿਆਂ ਤਬੀਤਾਂ ਵਾਲਿਆਂ ਦੇ ਪਿੱਛੇ ਫਿਰਨ ਦੀ ਲੋੜ ਨਹੀਂ, ਮੜੀਆਂ ਮਸਾਣਿਆਂ ਅਤੇ ਨੱਕ ਰਗੜਨ ਦੀ ਲੋੜ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਭੇ ਸਾਂਝੀ ਬਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਖੱਤਰੀ ਬ੍ਰਾਹਮਣ ਸੂਦ ਵਾਇਸ, ਅਵਦੇਹ ਚੋਂ ਵਾਲ ਨਾ ਕੋ ਸਾਂਝਾ। ਸੋ ਮਾਨਸ ਕੀ ਜਾਤ, ਸਭ ਇੱਕ ਹੀ ਪਹਿਚਾਣ ਵੋ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਨਮਸਕਾਰ ਕਰਦੇ ਹਾਂ, ਸਾਰੇ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਨਮਸਕਾਰ ਹੋ ਜਾਂਦੀ ਹੈ। ਸੋ ਇਹਨੇ ਬਚਨ ਕਰਦਾ ਹੋਇਆ ਦਾਸ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਸਤਿਗੁਰੂ ਜੀ ਬਖਸ਼ਣ ਯੋਗ ਹਨ, ਗੁਰ ਕੀ ਸੰਗ ਬਖਸ਼ਣ ਯੋਗ ਹੈ। ਸੋ ਇਹੀ ਵਾਰ ਵਾਰ ਬੇਨਤੀ ਹੈ ਕਿ ਇਕੱਤਰਤਾ ਕਰਕੇ ਸਾਰੀਆਂ ਜਥੇਬੰਦੀਆਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਵਿੱਚ ਹਾਜ਼ਰ ਹੋਈਏ, ਤਾਂ ਹੀ ਸਾਡੇ ਮੋਰਚੇ ਸਫਲ ਹੋਣਗੇ। ਜਿਹੜਾ ਇੱਥੋਂ ਤੁਸੀਂ ਸੰਦੇਸ਼ ਜੋ ਇੰਡੀਆ ਭੇਜੋਗੇ, ਪੰਜਾਬ ਭੇਜੋਗੇ, ਤੁਹਾਨੂੰ ਫੋਲੋ ਕਰਦੇ ਹਨ ਪੰਜਾਬ ਦੇ ਲੋਕ, ਅਤੇ ਉੱਥੇ ਵੀ ਤੁਸੀਂ ਇਹ ਏਕਤਾ ਦਾ ਸੁਨੇਹਾ ਭੇਜੋ। ਜੇ ਇਕੱਲੇ ਇਕੱਲੇ ਰਹੇ ਅਤੇ ਫਿਰ ਸਾਨੂੰ ਇਕੱਲੇ ਇਕੱਲੇ ਨੂੰ ਪਾੜੋ ਅਤੇ ਰਾਜ ਕਰੋ ਦੀ ਨੀਤੀ ਦੇ ਅਨੁਸਾਰ ਸਾਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ, ਪਰ ਗੁਰੂ ਕਾ ਖਾਲਸਾ ਖਤਮ ਨਹੀਂ ਕਦੀ ਹੋ ਸਕਦਾ। ਕਈ ਵਾਰੀ ਇਹ ਸਮਾਂ ਆਇਆ, ਕਈ ਵਾਰ ਦੋ ਹੀ ਰਹਿ ਗਏ ਸੀ, ਉਦੋਂ ਗਰਜਾ ਸਿੰਘ ਅਤੇ ਬੋਤਾ ਸਿੰਘ ਨੇ ਚੁੰਗੀ ਲਾ ਕੇ ਖਾਲਸੇ ਰਾਜ ਦਾ ਪ੍ਰਗਟਾਵਾ ਕਰ ਦਿੱਤਾ ਸੀ। ਸੋ ਖਾਲਸਾ ਰਾਜ ਵਿਸ਼ਵ 'ਤੇ ਹੋਣਾ ਹੈ, ਕੋਈ ਡਰਨ ਦੀ ਲੋੜ ਨਹੀਂ, ਪਰ ਏਕਤਾ ਅਤੇ ਇਤਫਾਕ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ। ਸੋ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਕਹਾਂ, ਲੋਕ ਸੁਖੀ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਸਤਿਗੁਰੂ ਜੀ ਸਰਬੱਤ ਦਾ ਭਲਾ ਕਰਨ, ਤੁਹਾਡੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮ ਛੋਟਾ ਘੱਲੂਘਾਰਾ, ਜੋ 17 ਮਈ 1746 ਈਸਵੀ ਨੂੰ ਕਾਨੂੰਵਾਲ ਦੀ ਧਰਤੀ 'ਤੇ ਹੋਇਆ, ਜਿਸ ਵਿੱਚ ਹਜ਼ਾਰਾਂ ਹੀ ਸਿੰਘਾਂ ਸਿੰਘਣਿਆਂ ਨੇ ਆਪਣੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਸ ਸੰਬੰਧ ਵਿੱਚ ਆਪਾਂ ਅੱਜ ਦੇ ਪ੍ਰੋਗਰਾਮ ਮਨਾ ਰਹੇ ਹਾਂ, ਜਿਸ ਵਿੱਚ ਸਾਡੇ ਪਾਸ ਬਾਬਾ ਗੁਰਦੇਵ ਸਿੰਘ ਜੀ, ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਗੁਰੂ ਘਰ ਵੱਲੋਂ ਸਰੋਪਾ ਪ੍ਰਾਪਤ ਕਰਨ। ਭਾਈ ਗੁਰਪ੍ਰੀਤ ਸਿੰਘ ਜੀ ਸਰੋਪੇ ਨਾਲ ਉਹਨਾਂ ਨੂੰ ਸਨਮਾਨ ਕਰ ਰਹੇ ਨੇ। ਬੋਲੇ ਸੋਨਿਹਾਲ, ਇਹਨਾਂ ਦਾ ਇੱਥੇ ਪਹੁੰਚਣ 'ਤੇ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਸਟੇਜ ਦੇ ਲਈ ਆਪਣਾ ਟਾਈਮ ਕੱਢਿਆ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਅਗਤ ਸਿੰਘ ਜੀ। ਉਸ ਤੋਂ ਪਹਿਲਾਂ ਸਾਡੇ ਪਾਸ ਇੱਕ ਹਰਸ਼ਦੀਪ ਸਿੰਘ ਜੀ ਐਜ਼ ਏ ਸਟੂਡੈਂਟ, ਜੋ ਕਿ ਫਾਊਂਡੇਸ਼ਨ ਆਫ ਗੁਦਰੰਗ ਰੂਟਸ ਦੇ ਨਾਲ ਕੰਮ ਕਰ ਰਹੇ ਨੇ, ਉਹ ਜੋ ਆਪਣੇ ਪ੍ਰੋਜੈਕਟ ਲੈ ਕੇ ਆਏ ਨੇ, ਉਹਨਾਂ ਨੇ ਵਾਰਡ ਟੇਬਲ ਵੀ ਲਗਾਇਆ ਹੋਇਆ ਹੈ, ਵਿਸਥਾਰ ਵਿੱਚ 2 ਮਿੰਟ ਲਈ ਸਟੇਜ 'ਤੇ ਆਉਣ। ਹਰਸ਼ਦੀਪ ਸਿੰਘ ਜੀ,
2: ਸਾਧ ਸੰਗਤ ਜੀ, ਗਾਜੋ ਅੱਜ ਕੇ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਸ਼ਦੀਪ ਸਿੰਘ ਹੈ, ਮੈਂ ਸਿੱਖ ਸਟੂਡੈਂਟ ਐਸੋਸੀਏਸ਼ਨ ਦੀ ਐਮ ਦਾ ਪ੍ਰੈਜ਼ੀਡੈਂਟ ਅਤੇ ਯੂਨਾਈਟਿਡ ਸਿੱਖ ਮੂਵਮੈਂਟ ਦੇ ਨਾਲ ਨੈਸ਼ਨਲ ਡਾਇਰੈਕਟਰ ਆਫ ਪਾਲਿਸੀ ਇੰਗੇਜਮੈਂਟ ਐਂਡ ਐਡਵੋਕੇਸੀ ਵਜੋਂ ਕੰਮ ਕਰਦਾ ਹਾਂ। ਅਤੇ ਮੇਰਾ ਕੰਮ ਇਹੀ ਹੈ ਕਿ ਸਿਵਿਕ ਇਨਗੇਜਮੈਂਟ ਦੇ ਨਾਲ ਪੰਥ ਦੀ ਸੇਵਾ ਕਰਨੀ, ਅਤੇ ਮੇਰੀ ਉਮਰ ਦੇ ਕਾਲਜ ਸਟੂਡੈਂਟਸ ਨੂੰ ਜ਼ਿਆਦਾ ਤੋਂ ਜ਼ਿਆਦਾ ਪੰਥ ਦੇ ਕਾਰਜਾਂ ਵਿੱਚ ਇਨਵੋਲਵਡ ਕਰਨਾ। ਇਸੇ ਗੱਲ ਨੂੰ ਧਿਆਨ ਰੱਖਦੇ ਹੋਏ ਅਸੀਂ ਸਟੂਡੈਂਟ ਲੀਡਰਸ ਨੇ ਇੱਕ ਨਿਊ ਇਨੀਸ਼ੀਏਟਿਵ ਸਟਾਰਟ ਕੀਤਾ ਖੁਦਰੰਗ ਰੂਟਸ, ਜੋ ਕਿ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ ਜਿਹਦੇ ਵਿੱਚ ਸਟੂਡੈਂਟਸ ਜੁਆਇਨ ਕਰਕੇ ਨਵੇਂ ਪ੍ਰੋਜੈਕਟਸ ਬਣਾਉਣਗੇ ਅਤੇ ਫਿਰ ਉਹ ਪ੍ਰੋਜੈਕਟਸ ਅਸੀਂ ਪੰਜਾਬ ਵਿੱਚ ਇੰਪਲੀਮੈਂਟ ਕਰਾਂਗੇ। ਇਸ ਸਮਰ ਅਗਸਤ 1 ਤੋਂ ਲੈ ਕੇ ਅਗਸਤ 30 ਤੱਕ ਅਸੀਂ ਪੰਜਾਬ ਜਾ ਰਹੇ ਹਾਂ 4 ਹਫ਼ਤਿਆਂ ਲਈ, ਅਤੇ ਹਰ ਹਫ਼ਤੇ ਅਸੀਂ ਡਿਫਰੈਂਟ ਡਿਫਰੈਂਟ ਪਿੰਡਾਂ ਵਿੱਚ ਡਿਫਰੈਂਟ ਡਿਸਟ੍ਰਿਕਟਸ ਜਾ ਕੇ ਵੱਖਰੇ ਵੱਖਰੇ ਪ੍ਰੋਜੈਕਟਸ 'ਤੇ ਕੰਮ ਕਰਨਾ। ਪਹਿਲੇ ਹਫ਼ਤੇ ਅਸੀਂ ਗੁਰੂ ਹਰਕ੍ਰਿਸ਼ਨ ਲੈਬ ਸਕੂਲ 'ਚ ਜਾ ਕੇ ਪੇਰੈਂਟ ਵਰਕਸ਼ਾਪ, ਸਟੂਡੈਂਟ ਵਰਕਸ਼ਾਪਸ ਹੋਸਟ ਕਰਾਂਗੇ। ਸੈਕਿੰਡ ਵੀਕ ਅਸੀਂ ਰਾਏਪੁਰ ਪਿੰਡ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਰੇਨ ਵਾਟਰ ਹਾਰਵੈਸਟਿੰਗ ਦਾ ਕੰਮ ਕਰਨਾ, ਅਤੇ ਤੀਜੇ ਅਤੇ ਚੌਥੇ ਵੀਕ ਅਸੀਂ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਖਾਲਸਾ ਏਡ ਦੇ ਨਾਲ ਸ਼ੈਡੋਇੰਗ ਕਰਨੀ ਹੈ। ਸਾਡਾ ਮਿਸ਼ਨ ਇਸ ਸਮਰ ਦਾ ਇਹੀ ਆ ਕਿ ਅਸੀਂ ਉੱਥੇ ਜਾ ਕੇ ਸਿੱਖੀਏ ਕਿ ਉੱਥੇ ਪ੍ਰੋਜੈਕਟਸ ਕਿਵੇਂ ਰਨ ਕੀਤੇ ਜਾਂਦੇ ਨੇ। ਜਿੰਨੇ ਵੀ ਸਟੂਡੈਂਟ ਲੀਡਰ ਸਾਡੇ ਨਾਲ ਇਨਵੋਲਵ ਨੇ ਉਹ ਇਸ ਵਕਤ ਬੇ ਏਰੀਆ ਵਿੱਚ ਬਹੁਤ ਤਰ੍ਹਾਂ ਦੇ ਡਿਫਰੈਂਟ ਪ੍ਰੋਜੈਕਟਸ ਕਰਦੇ ਰਹਿੰਦੇ ਨੇ, ਅਤੇ ਅਸੀਂ ਪੰਜਾਬ ਵਿੱਚ ਵੀ ਇਹ ਪ੍ਰੋਜੈਕਟਸ ਇਨਵੋਲਵ ਕਰਨਾ ਚਾਹੁੰਦੇ ਹਾਂ। ਅਤੇ ਮੇਰੀ ਸੰਗਤ ਕੋਲ 3 ਬੇਨਤੀਆਂ ਨੇ ਕਿ ਜੇ ਤੁਸੀਂ ਸਾਡੀ ਮਦਦ ਕਰਨਾ ਚਾਹੁੰਦੇ ਤਾਂ 3 ਤਰੀਕੇ ਨਾਲ ਕਰ ਸਕਦੇ ਹੋ। ਪਹਿਲੀ ਕਿ ਜੇ ਤੁਸੀਂ ਸਟੂਡੈਂਟ ਹੋ ਜਾਂ ਤੁਹਾਡੇ ਘਰ ਬੱਚਾ ਕੋਈ ਸਟੂਡੈਂਟ ਹੈ, ਕਾਲਜ ਸਟੂਡੈਂਟ, ਤੁਸੀਂ ਉਹਨਾਂ ਨੂੰ ਸਾਡੇ ਨਾਲ ਇਨਵੋਲਵ ਕਰੋ ਅਤੇ ਉਹ ਵੀ ਪ੍ਰੋਜੈਕਟਸ ਕਰਨ। ਦੂਜੀ, ਜੇ ਤੁਸੀਂ ਪ੍ਰੋਫੈਸ਼ਨਲ ਹੋ ਅਤੇ ਤੁਸੀਂ ਮੈਂਟੋਰ ਕਰਨਾ ਚਾਹੁੰਦੇ ਸਾਡੇ ਸਟੂਡੈਂਟਸ ਨੂੰ, ਤੁਸੀਂ ਉਸ ਨਾਲ ਵੀ ਮਦਦ ਕਰ ਸਕਦੇ। ਤੀਜੀ ਕਿ ਜਿੰਨੇ ਵੀ ਪ੍ਰੋਜੈਕਟਸ ਹੋਣਗੇ ਉਹ ਫੁੱਲੀ ਫੰਡਡ ਅਸੀਂ ਚਾਹੁੰਦੇ ਹਾਂ ਕਿ ਸੰਗਤ ਵੱਲੋਂ ਹੋਣ, ਅਤੇ ਤੁਸੀਂ ਫੰਡਸ ਦੇ ਨਾਲ ਕੋਈ ਸਾਡੀ ਮਦਦ ਕਰ ਸਕਦੇ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਏਗਾ। ਮੈਂ ਇੰਨਾ ਹੀ ਸਮਾਂ ਲੈਂਦਾ ਹੋਇਆ ਫਿਰ ਗੱਜ ਗੱਜ ਕੇ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਰਸ਼ਦੀਪ ਸਿੰਘ ਜੀ, ਜੋ ਕਿ ਖੁਦਰੰਗ ਰੂਟਸ ਵੱਲੋਂ ਆਏ ਸਨ, ਜਿਨ੍ਹਾਂ ਨੇ ਆਪ ਜੀ ਨੂੰ ਸਾਰਾ ਵਿਸਤਾਰ ਨਾਲ ਦੱਸਿਆ ਵੀ ਕਿਹੜੇ ਕਿਹੜੇ ਪ੍ਰੋਜੈਕਟ ਉਹ ਪੰਜਾਬ ਦੀ ਧਰਤੀ 'ਤੇ ਕਰ ਰਹੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ, ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਸਾਡੇ ਪਾਸ ਕੱਲ੍ਹ ਰੋਜ਼ ਤੋਂ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਆ ਰਹੇ ਨੇ, ਜਿਨ੍ਹਾਂ ਦਾ ਟਾਈਮ ਹੋਵੇਗਾ 7:45 ਤੋਂ ਲੈ ਕੇ 9 ਤੱਕ। ਉਹਨਾਂ ਦੇ ਦੀਵਾਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕਨਫਰਮ ਹਨ। ਸੰਡੇ ਨੂੰ ਵੀ ਹੋ ਸਕਦਾ ਹੈ ਕਿ ਉਹ ਐਲਫਗਾਂਟੇ ਹਾਜ਼ਰੀ ਭਰ ਰਹੇ ਨੇ, ਹੋ ਸਕਦਾ ਸਾਡੇ ਪਾਸ ਉਹਨਾਂ ਦਾ ਟਾਈਮ ਦੀ ਐਡਜਸਟਮੈਂਟ ਹੋ ਜਾਵੇ। ਨਾਲ ਹੀ ਬੇਨਤੀ ਕਰਾਂ, ਜੋ ਆਪਾਂ ਸਾਲਾਨਾ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ, ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਆਪ ਆਪਣੇ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਹਾਜ਼ਰੀ ਲਗਵਾਓ। ਜਿਸ ਕਿਸੇ ਨੂੰ ਵੀ ਰਾਈਡ ਦੀ ਜ਼ਰੂਰਤ ਹੋਵੇ, ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ, ਜੋ ਉਸ ਹਿਸਾਬ ਨਾਲ ਬੱਸਾਂ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਅਗਤ ਸਿੰਘ ਜੀ ਪਾਸੋਂ 12:45 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹੀ ਗੁਰੂ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

परम सम्मान योग जुग जुग अटल चवर शतर तखत दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ अते मीडिया राही गुरु चरणा नाल जुड़ बैठी साधु संगत जीओ आप सारे ही वड़भागी हो धनता दे योग हो जो सतगुरां दी पावन बाणी अमृतमई बाणी सरवण करके सिखां दा गुरुआं दा इतिहास सरवण करके आत्मक आनंद माण रहे हो अपना ये मनुखा जन्म सफला कर रहे हो। अज आप सारे ही छोटा कल्लू कारा उसकी याद विच सारे जुड़ बैठे हो। आओ इतिहास दी विचार करन तो पहला दसवें पातशाह जी की बख्शी हुई फतेह प्रवान करो जी। वाहेगुरु जी का खालसा वाहेगुरु जी की फतेह। जदों आपां वेखदे आ अपना सिख इतिहास सिखी शहीदियां नाल भरपूर है। सिखी एवें नहीं मिली, इवें आपां कह लईए बई ਇਹ ਸਿੱਖੀ ਸੌਖੀ ਨਹੀਂ ਮਿਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਚਨ ਜੋ ਤਉ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਜੇ ਤੈਨੂੰ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਜੇ ਤੈਨੂੰ ਪਿਆਰ ਹੈ ਨਾ, ਤੂੰ ਪਿਆਰ ਚ ਖੇਲਣਾ ਚਾਹੁੰਦਾ ਤਾਂ ਫਿਰ ਆਪਣਾ ਸਿਰ ਹਥੇਲੀ ਤੇ ਰੱਖ ਕੇ ਆਉਣਾ ਹੈ। ਭਾਉ ਇਹ ਹੈ ਵੀ ਮਰਨ ਤੋਂ ਨਹੀਂ ਡਰਨਾ, ਕਿਉਂਕਿ ਸਰੀਰ ਕਰਕੇ ਤਾਂ ਇੱਕ ਦਿਨ ਮਰਨਾ ਹੈ। ਕੋਈ ਅਜੇ ਤੱਕ ਸਰੀਰਕ ਤੌਰ 'ਤੇ ਨਹੀਂ ਰਹਿ ਸਕਿਆ, ਪਰ ਆਪਣੇ ਅਣਖ ਨੂੰ ਜ਼ਿੰਦਾ ਰੱਖਣਾ ਹੈ। ਤੇਰਾ ਅਣਖ ਨਾ ਮਰੇ, ਤੇਰੀ ਆਤਮਕ ਮੌਤ ਨਾ ਹੋਵੇ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਤੇ ਪੰਜਵੇਂ ਪਾਤਸ਼ਾਹ ਜੀ ਨੇ ਹੋਰ ਖੁਲਾਸਾ ਕਰ

ਤੋਂ ਸਿੱਖੀ ਕਮਾ ਸਕਦਾ ਹੈ। ਆਪਾਂ ਪਹਿਲੇ ਪਾਤਸ਼ਾਹ ਜੀ ਤੋਂ ਦੇਖੀਏ, ਇੱਕ ਪਾਸੇ ਬਾਬਰ ਆਇਆ ਹੈ, ਇੱਕ ਪਾਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਬਾਬਰ ਦੇ ਕੋਲ ਸਮੇਂ ਦੀ ਹਕੂਮਤ ਹੈ, ਸਮੇਂ ਦਾ ਬਾਦਸ਼ਾਹ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਰ ਨੂੰ ਜਾਬਰ ਕਹਿੰਦੇ ਨੇ, ਕਹਿਣ ਲੱਗੇ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਤੂੰ ਲੋਕਿਆਂ ਨਾਲ ਧੱਕਾ ਕਰਨ ਵਾਲਾ ਹੈ, ਤੂੰ ਲੋਕਿਆਂ ਨਾਲ ਜਬਰੀ ਕਰਨ ਵਾਲਾ ਹੈ, ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਤੇ ਆਪ ਸਾਰੇ ਇਤਿਹਾਸ ਤੋਂ ਜਾਣੂ ਹੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੱਕੀ ਵੀ ਪੀ। ਗੁਰੂ ਨਾਨਕ ਸਾਹਿਬ ਜੀ ਨੂੰ ਕੈਦ ਕਰ ਲਿਆ ਗਿਆ। ਪਰ ਜਦੋਂ ਬਾਬਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਦਮਤ ਦਾ ਪਤਾ ਲੱਗਿਆ, ਇਸੇ ਬਾਬਰ ਨੇ ਹੱਥ ਜੋੜੇ ਤੇ ਸਤਿਗੁਰੂ ਜੀ ਨੂੰ ਰਿਹਾ ਕੀਤਾ। ਦੂਜੇ ਪਾਤਸ਼ਾਹ ਜੀ ਦਾ ਸਮਾਂ ਆਇਆ, ਧੰਨ ਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਵਿੱਚ ਬੱਚਿਆਂ ਦੀ ਖੇਡ ਕਰਾ ਰਹੇ ਨੇ, ਤੇ ਖੇਡ ਕਰਾ ਕੇ ਬੜੇ ਚਾਅ ਨਾਲ ਬੜੇ ਪਿਆਰ ਨਾਲ ਬੱਚਿਆਂ ਦੀ ਖੇਡਾਂ ਕੁਸ਼ਤੀਆਂ ਵੇਖ ਰਹੇ ਨੇ। ਤੇ ਉੱਧਰ ਇਸ ਬਾਬਰ ਦਾ ਪੁੱਤਰ ਹਮਾਯੂ ਇਹ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਇਹ ਦੌੜਿਆ ਹੋਇਆ ਜਾ ਰਿਹਾ, ਤੇ ਇਹਦੇ ਮਨ ਵਿੱਚ ਖਿਆਲ ਆਇਆ ਵੀ ਇੱਥੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਰਹਿੰਦੇ ਨੇ ਖਡੂਰ ਸਾਹਿਬ, ਆਪਾਂ ਉਹਨਾਂ ਦੇ ਕੋਲ ਚੱਲਦੇ ਹਾਂ, ਉਹਨਾਂ ਤੋਂ ਕੁਝ ਅਸੀਸਾਂ ਲੈ ਲੈਂਦੇ ਹਾਂ। ਜਦੋਂ ਇਹ ਹਿਮਾਯੂ ਆਇਆ, ਉਸ ਵੇਲੇ ਦੂਜੇ ਪਾਤਸ਼ਾਹ ਬੱਚਿਆਂ ਦੀ ਖੇਡ ਕਰਾ ਰਹੇ ਸਨ, ਬੱਚਿਆਂ ਨੂੰ ਬੜੇ ਪਿਆਰ ਨਾਲ ਨਿਹਾਰ ਰਹੇ ਸਨ। ਕੁਝ ਸਮਾਂ ਇਸ ਹਿਮਾਯੂ ਨੂੰ ਉੱਤੇ ਖੜੇ ਹੋਏ ਹੋਇਆ, ਤੇ ਸਤਿਗੁਰੂ ਜੀ ਨੇ ਇਹਦੇ ਵੱਲ ਨਹੀਂ ਵੇਖਿਆ, ਤੇ ਇਹ ਹਿਮਾਯੂ ਨੂੰ ਗੁੱਸਾ ਆਇਆ, ਤੇ ਗੁੱਸੇ 'ਚ ਇਹ ਹਾਰ ਕੇ ਆਇਆ, ਪਰ ਅਜੇ ਵੀ ਉਹ ਅੰਦਰ ਦੀ ਹਉਮੈ ਉਹ ਨਹੀਂ ਜਾ ਰਹੀ, ਅੰਦਰ ਦਾ ਹੰਕਾਰ ਉਹ ਅਜੇ ਨਹੀਂ ਜਾ ਰਿਹਾ। ਇਸਨੇ ਆਪਣੀ ਤਲਵਾਰ ਦੀ ਮੁੱਠ ਨੂੰ ਹੱਥ ਪਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਤੇ ਦੇਖ ਕੇ ਕਹਿਣ ਲੱਗੇ ਹਮਾਯੂ ਇਹ ਤਲਵਾਰ ਤੇਰੀ ਜਿੱਥੇ ਚੱਲਣੀ ਸੀ ਉੱਥੇ ਤਾਂ ਚੱਲੀ ਨਹੀਂ, ਸ਼ੇਰ ਸ਼ਾਹ ਸੂਰੀ ਤੋਂ ਤੂੰ ਹਾਰ ਖਾ ਕੇ ਆ ਰਿਹਾ, ਜੇ ਤਲਵਾਰ ਦੇ ਜੋਹਰ ਵਿਖਾਉਣੇ ਸੀ, ਜੇ ਤਲਵਾਰ ਨੂੰ ਹੱਥ ਪਾਉਣੇ ਸੀ, ਤੇਰੀ ਇਹ ਬਹਾਦੁਰੀ ਇੱਥੇ ਪਰਮਾਤਮਾ ਦੇ ਪਿਆਰਿਆਂ ਦੇ ਸਾਹਮਣੇ ਤੂੰ ਇਸ ਤਲਵਾਰ ਦੇ ਮੁੱਠ ਨੂੰ ਹੱਥ ਪਾਉਣ ਲੱਗਾ ਹੈ। ਇਹ ਸ਼ਰਮ ਦੇ ਮਾਰੇ ਮਰ ਗਿਆ, ਇਸਨੇ ਹੱਥ ਜੋੜੇ ਮਾਫੀ ਮੰਗੀ। ਸਾਧੂ ਸੰਗਤ ਜੀ ਸ਼ਹਾਦਤ ਉਸ ਵੇਲੇ ਵੀ ਹੋ ਸਕਦੀ ਸੀ। ਤੀਜੇ ਪਾਤਸ਼ਾਹ ਜੀ ਦਾ ਸਮਾਂ ਆਇਆ, ਅਕਬਰ ਨੂੰ ਕੁਝ ਲੋਕਿਆਂ ਨੇ ਚੁੱਕਿਆ ਭਰਮਾਇਆ, ਤੇ ਉਸਨੇ ਬੁਲਾਵਾ ਭੇਜ ਦਿੱਤਾ। ਤੀਜੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਭੇਜਿਆ, ਜਾਓ ਜਾ ਕੇ ਉਹਨਾਂ ਨੂੰ ਜੋ ਵੀ ਉਹ ਤੁਹਾਨੂੰ ਸਵਾਲ ਕਰਨ ਉਹਦਾ ਜਵਾਬ ਦੇ ਕੇ ਆਓ। ਭਾਈ ਜੇਠਾ ਜੀ ਨੇ ਜਿਹੜੇ ਚੌਥੇ ਪਾਤਸ਼ਾਹ ਜੀ ਉਸ ਵੇਲੇ ਗੁਰੂ ਨਹੀਂ ਬਣੇ, ਪਰ ਅਕਬਰ ਨੂੰ ਜਾ ਕੇ ਬੜੇ ਸੌਖੇ ਤੇ ਸੁਖੈਨ ਜਵਾਬ ਦੇ ਕੇ ਸਮਝਾਇਆ। ਚੌਥੇ ਪਾਤਸ਼ਾਹ ਜੀ ਦਾ ਸਮਾਂ ਆਇਆ ਹੈ, ਸਭ ਕੁਝ ਠੀਕ ਚੱਲ ਰਿਹਾ, ਵਧੀਆ ਚੱਲ ਰਿਹਾ। ਅੱਗੇ ਪੰਜਵੇਂ ਪਾਤਸ਼ਾਹ ਜੀ ਦਾ ਸਮਾਂ ਆਉਂਦਾ ਹੈ, ਤੋ ਆਪ ਸਾਰੇ ਜਾਣੂ ਹੋ। ਜਹਾਂਗੀਰ ਨੇ ਮਨ ਵਿੱਚ ਇਹ ਗੱਲ ਖਾਣ ਲਈ ਕਿ ਜਾਂ ਤਾਂ ਗੁਰੂ ਅਰਜਨ ਦੇਵ ਸਿੱਖਾਂ ਦੇ ਪੰਜਵੇਂ ਗੁਰੂ, ਜੇ ਤਾਂ ਉਹ ਇਸਲਾਮ ਵਿੱਚ ਆ ਜਾਂਦੇ ਨੇ ਠੀਕ ਹੈ, ਨਹੀਂ ਤਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ। ਸੱਦਾ ਭੇਜ ਦਿੱਤਾ ਪੰਜਵੇਂ ਪਾਤਸ਼ਾਹ ਜੀ ਨੂੰ ਲਾਹੌਰ ਸੱਦਣ ਦਾ। ਪੰਜਵੇਂ ਪਾਤਸ਼ਾਹ ਜੀ ਨੂੰ ਪਤਾ ਸੀ ਅਸੀਂ ਲਾਹੌਰ ਜਾਵਾਂਗੇ ਤੇ ਮੁੜ ਕੇ ਵਾਪਸ ਨਹੀਂ ਆਉਣਾ। ਸਾਰਾ ਪਰਿਵਾਰ ਇਕੱਤਰ ਕੀਤਾ, ਬਾਬਾ ਬੁੱਢਾ ਸਾਹਿਬ ਜੀ ਕੋਲ ਖੜੇ ਨੇ, ਭਾਈ ਗੁਰਦਾਸ ਜੀ ਨਾਲ ਖੜੇ ਨੇ,
माता गंगा जी नाल खड़े ने ते छेवे पातशाह जी नू ए गल आखी के बाबा बुढ़ा साहिब जी दे वचना नू गुरु नानक दे वचना दे तुल जानना ते भाई गुरदास जी नू ए गल आखी भाई गुरदास जी तुसी गुरु हरगोबिंद दे नाल रहना है साथ निभाउणा है ते माता गंगा जी नू एक गल आखी कि शरीरां दा विछोड़ा है आत्मा दा मेल रहेगा। असी लाहौर नू चले हां जालमा ने हुज्जत करनी है असी ईन नहीं मननी असी शहादत दा जाम पी जाना है पर मुड़ के नहीं आउणा। जदो ए गल सिखां ने सुनी सिखां दा अंदरों जज्बा ने फुलारा मारिया ते सिखां ने हाथ जोड़े सतगुरु सच्चे पातशाह तुसी लाहौर नू जांदे क्यों हो फिर तुसी सानू हुक्म करो असी शस्त्र चुक लेंगे जालमां दा डट के मुकाबला करांगे उन्हां दे आहू लावांगे। गुरदेव पातशाह जी ने एक गल कही शस्त्र असी चुकांगे शस्त्र असी फड़ांगे पर छेवे जामे च फड़ांगे ते नाल ही छेवे पातशाह जी नू हुक्म कर दिता कि हुण तुसी शस्त्र धारण करने ने ते सतगुरु छेवे पातशाह जी ने दो कृपाना पहनिया एक मीरी दी एक पीरी दी एक भगती दी एक सख्ती दी। जिथे तुसी संत बन के रहना है पहला तुसी संत हो पर जेकर पानी सिरों लंघ जावे गल अणख दी आ जावे गल किते ए आ जावे जी जी वह पत लठी जाए सब हराम जिता किश खाए। कहन लगे जे किते इथे तक गल पहुंचे तो फिर तुसी सिपाही भी बनना है सिपाही भी रहना है। छेवे पातशाह जी ने जहांगीर दे पुत्तर नाल सां जहान नाल उदे नाल चार जंगा लड़ियां ते चारा जंगा जीतियां चारे जंगा जीतियां। सतवें पातशाह जी दा समा आया है। सतवें पातशाह जी दे समय ते औरंगजेब दा राज आ गया। इसने सतवें पातशाह जी नूं दिल्ली सद्या पर गुरदेव पातशाह आप नहीं गए अपने पुत्र राम राय नूं भेज दिता। राम राय जी ने बाबा राम राय जी ने जो समझा के सतगुरां ने भेजिया सी कुछ चिर तां कुछ समय तां वह गल चेते रही ते औरंगजेब दे सारे सवालों के जवाब बड़े निडरता नाल दिते पर नाल ही एक डर भास गया कि छोटी छोटी गल्लां ते शहादत हो जांदियां ने ते नाल ही अंदर एक लालच पैदा हो गया जे किते मैं औरंगजेब नूं खुश कर लिया तो फिर मैनू ए भी कुछ जागीर दे देंगा गुरता गद्दी तां मिल ही जाएगी उसते तां मेरा हक है ही पर जे समय दे बादशाह नूं खुश कर लवां इहदे वल्लों भी बड़ा कुछ मिल जाएगा। ते फिर गुरु ग्रंथ साहिब जी दी तुक ही बदला दित्ती। आप सारे उस इतिहास तो जाणू हो ते सतगुरु सतवें पातशाह जी नूं जदों इस गल दी खबर लगी गुरदेव पातशाह जी ने इको ही गल कही सी कि राम राय नूं कह दो उहदे नाल साडा कोई रिश्ता हुण नहीं है। ते एक गल होर कही कहन लगे राम राय दे नाल किसे ने सांझ नहीं पाउणी ते अपने छोटे पुत्र दे वास्ते ए गल कही कहन लगे जो भी बाला प्रीतम हरकृष्ण जी दे दर्शन करेगा कहन लगे उहदे दुख दूर हो जाणगे उहदे दुख ही दूर हो जाणगे। अठवें पातशाह जी दा समा आया। अठवें पातशाह जी नूं औरंगजेब ने दिल्ली सद्दिया पर गुरदेव पातशाह जी ने मना कर दिती क्योंकि सतवें पातशाह गुरदेव पिता जी ने यह गल कह दिती सी नह मलेश को दर्शन दे है। कहन लगे औरंगजेब मलेश है औरंगजेब झूठा है वह फरेबी है। कहन लगे कदे समा बने
ਉਸ ਨੂੰ ਦਰਸ਼ਨ ਨਹੀਂ ਦੇਣਾ। ਤੇ ਅੱਠਵੇਂ ਪਾਤਸ਼ਾਹ ਜੀ ਨੇ ਜਦੋਂ ਇਨਕਾਰ ਕਰ ਦਿੱਤਾ ਤੇ ਫਿਰ ਔਰੰਗਜ਼ੇਬ ਨੇ ਰਾਜਾ ਮਿਰਜ਼ਾ ਜੈ ਸਿੰਘ ਦੇ ਨਾਲ ਸਾਂਝੇ ਤਾਂ ਫਿਰ ਅੱਠਵੇਂ ਪਾਤਸ਼ਾਹ ਜੀ ਦਿੱਲੀ ਆ ਸਕਦੇ ਨੇ, ਆਪਾਂ ਉਹਨਾਂ ਦੀ ਪਰਖ ਵੀ ਕਰ ਲਿਆਂਗੇ। ਛੋਟੀ ਉਮਰ ਹੈ, ਉਹ ਗੁਰਤਾ ਗੱਦੀ ਦੇ ਲਾਇਕ ਹੈਗੇ ਕਿ ਨਹੀਂ ਹੈਗੇ, ਕਿਉਂਕਿ ਬਾਬਾ ਰਾਮ ਰਾਏ ਤਾਂ ਖੁਸ਼ਾਮਦੀ ਹੋ ਗਏ। ਤੇ ਫਿਰ ਰਾਜਾ ਮਿਰਜ਼ਾ ਜੈ ਸਿੰਘ ਇਹ ਸੱਦਾ ਭੇਜਦਾ ਹੈ ਅੱਠਵੇਂ ਪਾਤਸ਼ਾਹ ਜੀ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਦਿੱਲੀ ਦੀਆਂ ਸੰਗਤਾਂ ਤੁਹਾਡੇ ਦਰਸ਼ਨਾਂ ਨੂੰ ਲੋਚਦੀਆਂ ਪਈਆਂ ਨੇ, ਤੁਸੀਂ ਆ ਕੇ ਦਿੱਲੀ ਦੀ ਸੰਗਤਾਂ ਨੂੰ ਦਰਸ਼ਨ ਦਿਓ ਤੇ ਤੁਸੀਂ ਮੇਰੇ ਘਰ ਆ ਕੇ ਰੁਕੋ। ਜਦੋਂ ਇਹ ਗੱਲ ਅੱਠਵੇਂ ਪਾਤਸ਼ਾਹ ਜੀ ਦੇ ਕੋਲ ਪਹੁੰਚੀ, ਪਾਤਸ਼ਾਹ ਨੇ ਮਨ ਬਣਾਇਆ ਅਸੀਂ ਹੁਣ ਦਿੱਲੀ ਜਾਵਾਂਗੇ, ਦਿੱਲੀ ਦੀ ਸੰਗਤਾਂ ਨੂੰ ਦਰਸ਼ਨ ਦੇਵਾਂਗੇ। ਗੁਰਦੇਵ ਪਾਤਸ਼ਾਹ ਜੀ ਜਦੋਂ ਪਹੁੰਚੇ ਨੇ ਦਿੱਲੀ 'ਚ, ਰਾਜਾ ਮਿਰਜ਼ਾ ਜੈ ਸਿੰਘ ਦੇ ਘਰ ਪਹੁੰਚੇ ਨੇ ਤੇ ਕਹਿਣ ਲੱਗੇ

ਚਰਨ ਇੱਥੇ ਪਏ ਨੇ ਤੇ ਫਿਰ ਇਹ ਫਿਰ ਬੰਗਲਾ ਹੀ ਨਹੀਂ ਰਿਹਾ, ਇਹ ਬੰਗਲਾ ਸਾਹਿਬ ਹੋ ਗਿਆ, ਸਾਹਿਬ ਜੁੜ ਗਿਆ। ਅੱਜ ਉਸ ਪਾਵਨ ਅਸਥਾਨ ਤੇ ਬਹੁਤ ਸਾਰੀਆਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੇ ਅੱਜ ਵੀ ਅਰਦਾਸਾਂ ਕਰਕੇ ਆਪਣੇ ਦੁੱਖ ਦੂਰ ਕਰਦੀਆਂ ਨੇ। ਇਹ ਔਰੰਗਜ਼ੇਬ ਨੂੰ ਜਦੋਂ ਅੱਠਵੇਂ ਪਾਤਸ਼ਾਹ ਜੀ ਦਾ ਪਤਾ ਲੱਗਿਆ ਤੇ ਪਤਾ ਚੱਲਿਆ ਜੋਤ ਉਹੀ ਚਲੀ ਆਉਂਦੀ ਹੈ, ਕਿਉਂਕਿ ਸੱਤਾ ਤੇ ਬਲਵੰਡ ਦੀ ਵਾਰ ਜਦੋਂ ਆਪਾਂ ਪੜ੍ਹਦੇ ਹਾਂ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ, ਗੁਰੂਆਂ ਨੇ ਸਿਰਫ ਸਰੀਰ ਕਾਇਆ ਬਦਲੇ ਨੇ, ਗੁਰੂ ਜੋਤ ਉਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਲੀ ਆਉਂਦੀ ਹੈ। ਇਹ ਔਰੰਗਜ਼ੇਬ ਇਹ ਦਰਸ਼ਨਾਂ ਨੂੰ ਆਇਆ, ਇਤਿਹਾਸਕਾਰ ਲਿਖਦੇ ਨੇ ਕਹਿਣ ਲੱਗੇ ਅੱਧੀ ਘੜੀ ਇਹ ਦਰਸ਼ਨਾਂ ਨੂੰ ਇਹ ਤਰਲੇ ਲੈਂਦਾ ਰਿਹਾ, ਪਰ ਅੱਠਵੇਂ ਪਾਤਸ਼ਾਹ ਜੀ ਨੇ ਇਸ ਨੂੰ ਦਰਸ਼ਨ ਨਹੀਂ ਦਿੱਤਾ, ਇਹ ਮੁੜ ਗਿਆ। ਨੌਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਨੌਵੇਂ ਪਾਤਸ਼ਾਹ ਜੀ ਨੇ ਆਪ ਸ਼ਹਾਦਤ ਦਾ ਜਾਮ ਪੀਤਾ। ਕਿਉਂ? ਕਿਉਂਕਿ ਔਰੰਗਜ਼ੇਬ ਨੇ ਅਤਿਆਚਾਰ ਇੰਨਾ ਕੀਤਾ ਹੋਇਆ ਹੈ, ਕਸ਼ਮੀਰ ਤੋਂ ਇੰਨੇ ਆਰੰਭਤਾ ਕੀਤੀ, ਕਹਿਣ ਲੱਗੇ ਸਭ ਤੋਂ ਜ਼ਿਆਦਾ ਹੱਲਾ ਕਸ਼ਮੀਰ ਦੇ ਉੱਤੇ ਬੋਲੋ, ਕਿਉਂਕਿ ਕਸ਼ਮੀਰ 'ਚ ਪੰਡਿਤ ਰਹਿੰਦੇ ਨੇ ਤੇ ਜੇ ਕਿਤੇ ਕਸ਼ਮੀਰ ਦੇ ਪੰਡਿਤਾਂ ਨੂੰ ਜਲਦੀ ਇਸਲਾਮ ਵਿੱਚ ਲਿਆਇਆ ਗਿਆ ਤੇ ਕਹਿਣ ਲੱਗੇ ਬਾਕੀ ਸਾਰੇ ਹਿੰਦੁਸਤਾਨ ਦੇ ਹਿੰਦੂ ਤਾਂ ਬਹੁਤ ਸਹਿਜੇ ਹੀ ਉਹ ਇਸਲਾਮ ਵਿੱਚ ਆ ਜਾਣਗੇ। ਆਪ ਸਾਰੇ ਇਤਿਹਾਸ ਤੋਂ ਜਾਣੂ ਹੋ, ਜਦੋਂ ਇਹ ਕਸ਼ਮੀਰ ਦੇ ਪੰਡਿਤ ਨੌਵੇਂ ਪਾਤਸ਼ਾਹ ਜੀ ਦੇ ਕੋਲ ਆਏ ਤੇ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ, ਧਰਮ ਤਾਂ ਤੁਹਾਡਾ ਬਚ ਜਾਏਗਾ, ਤੁਸੀਂ ਕਹਿੰਦੇ ਹੋ ਵੀ ਸਾਡੇ ਧਰਮ ਨੂੰ ਖਤਮ ਕੀਤਾ ਜਾ ਰਿਹਾ, ਜ਼ਬਰਦਸਤੀ ਇਸਲਾਮ ਵਿੱਚ ਲਿਆਇਆ ਜਾ ਰਿਹਾ ਤੇ ਸਾਡਾ ਧਰਮ ਬਚਾਓ, ਤੁਸੀਂ ਹੀ ਬਚਾ ਸਕਦੇ ਹੋ। ਉਸ ਵੇਲੇ ਪਾਤਸ਼ਾਹ ਨੇ ਕਿਹਾ ਧਰਮ ਤਾਂ ਤੁਹਾਡਾ ਬਚ ਜਾਵੇਗਾ, ਪਰ ਕਿਸੇ ਮਹਾਂਪੁਰਖ ਨੇ ਸ਼ਹਾਦਤ ਦਾ ਜਾਮ ਪੀਣਾ ਪਏਗਾ। ਉਸ ਵੇਲੇ ਗੁਰਦੇਵ ਪਾਤਸ਼ਾਹ ਜੀ ਆਪ ਤਿਆਰ ਹੋਏ ਤੇ ਕਹਿ ਦਿਆ, ਜਾਓ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਵਿੱਚ ਲਿਆਉਂਦੇ ਹੋ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਿਆਂਗੇ। ਆਪਾਂ ਸਾਰੇ ਅਰਦਾਸ ਵਿੱਚ ਪੜ੍ਹਦੇ ਹਾਂ, ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿੱਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੇ। ਅੱਜ ਉਹ ਸਮਾਂ ਆਇਆ ਹੈ, ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਚਾਂਦਨੀ ਚੌਕ ਵਿਖੇ ਹੁੰਦੀ ਹੈ। ਉਸ ਵੇਲੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ।

ਯਹੀਆ ਖਾਨ ਨੂੰ ਕਹਿੰਦੇ ਵੀ ਇਸੇ ਤਰ੍ਹਾਂ ਦੀ ਗੱਲ ਹੈ, ਸਿੱਖਾਂ ਨੇ ਮੇਰੇ ਭਰਾ ਨੂੰ ਕਤਲ ਕਰ ਦਿੱਤਾ, ਮਾਰ ਦਿੱਤਾ, ਮੈਨੂੰ ਫੌਜ ਦੇ ਕੇ ਭੇਜ, ਮੈਂ ਸਿੱਖਾਂ ਨੂੰ ਹੁਣ ਜਿਉਂਦਾ ਨਹੀਂ ਰਹਿਣਾ, ਮੈਂ ਇੱਕ ਇੱਕ ਸਿੱਖ ਨੂੰ ਚੁੱਗ ਚੁੱਗ ਕੇ ਮਾਰ ਦਿਆਂਗਾ, ਚੁਣ ਚੁਣ ਕੇ ਮਾਰ ਦਿਆਂਗਾ। ਇਹ ਬਹੁਤ ਸਾਰੀ ਫੌਜ ਲੈ ਕੇ ਚੱਲਿਆ ਤੇ ਫਿਰ ਸਿੱਖ ਵੀ ਉਸ ਵੇਲੇ ਬਾਨੂਵਾਨ ਦੇ ਜੰਗਲ ਵਿੱਚ ਸਿੱਖ ਜਾ ਕੇ ਇਕੱਤਰ ਹੋ ਗਏ। ਬਹੁਤ ਵੱਡਾ ਜੰਗਲ ਹੈ। ਇਸਨੇ ਕੀ ਕੀਤਾ, ਕੁਝ ਜਦੋਂ ਇਹਨਾਂ ਨੂੰ ਪਤਾ ਲੱਗੇ ਵੀ ਸਿੱਖ ਜੰਗਲਾਂ 'ਚ ਜਾਵੜੇ ਨੇ, ਉੱਥੇ ਇਕੱਤਰ ਹੋ ਗਏ ਤੇ ਕੁਝ ਤਰਖਾਣ ਇਹਨਾਂ ਨੇ ਉਸ ਜੰਗਲ ਨੂੰ ਵੱਢਣ ਵਾਸਤੇ ਲਗਾਏ ਵੀ ਤੁਸੀਂ ਇਹ ਜੰਗਲ ਵੱਢ ਦਿਓ, ਫਿਰ ਤਾਂ ਸਿੱਖ ਕਾਬੂ ਆ ਜਾਣਗੇ, ਅਸੀਂ ਉਹਨਾਂ ਨੂੰ ਮਾਰ ਦਿਆਂਗੇ। ਪਰ ਜੰਗਲ ਬਹੁਤ ਵੱਡਾ, ਕਹਿਣ ਲੱਗੇ ਕੁਝ ਇੱਕ ਦਿਨ ਉਹ ਤਰਖਾਣ ਲੱਗੇ ਰਹੇ। ਆਖਿਰ ਉਹਨਾਂ ਨੇ ਹੱਥ ਖੜੇ ਕਰਤੇ ਵੀ ਸਾਡੇ ਤੋਂ ਇਹ ਕੰਮ ਨਹੀਂ ਹੋਣਾ, ਬੜਾ ਲੰਮਾ ਸਮਾਂ ਲੱਗ ਜਾਏਗਾ। ਤੇ ਇੱਧਰ ਇਹ ਲਖਪਤ ਰਾਏ ਵੀ ਕਹਿੰਦਾ, ਕਹਿਣ ਲੱਗੇ ਹੁਣ ਜੰਗਲ ਨੂੰ ਅੱਗ ਲਾ ਦਿਓ, ਫਿਰ ਤਾਂ ਨਿਕਲਣਗੇ। ਹੁਣ ਦ੍ਰਿਸ਼ ਦੇਖੋ ਕਿਸ ਤਰ੍ਹਾਂ ਦਾ ਦ੍ਰਿਸ਼ ਹੈ। ਉਸ ਜੰਗਲ ਦੇ ਇੱਕ ਪਾਸੇ ਰਾਵੀ ਨਦੀ ਵਹਿ ਰਹੀ ਹੈ ਤੇ ਉਸ ਰਾਵੀ ਨਦੀ 'ਚ ਹੜ੍ਹ ਆਇਆ ਪਿਆ ਹੈ, ਪਾਣੀ ਬਹੁਤ ਜ਼ਿਆਦਾ ਹੈ, ਭਾਉ ਇੰਨਾ ਹੈ ਕਿ ਸਿੱਖ ਉਹਨੂੰ ਸੁੱਖੀ ਪਾਰ ਨਹੀਂ ਕਰ ਸਕਦੇ, ਡੁੱਬ ਜਾਣਗੇ। ਇੱਕ ਪਾਸੇ ਪਹਾੜੀ ਹੈ, ਪਹਾੜ ਤੇ ਪਹਿਲਾਂ ਹੀ ਫੌਜ ਤਿਆਰ ਕੀਤੀ ਹੋਈ ਹੈ ਵੀ ਜਦੋਂ ਸਿੰਘ ਇੱਧਰ ਨੂੰ ਆਉਣਗੇ ਤੇ ਫਿਰ ਤੁਸੀਂ ਇੱਥੇ ਉਹਨਾਂ ਨੂੰ ਗੋਲੀਆਂ ਨਾਲ ਭੁੱਕ ਕੇ ਤੋਪਾਂ ਨਾਲ ਭੁੰਨ ਕੇ ਰੱਖ ਦਿਓ। ਉਹ ਪਹਾੜੀ ਤੇ ਇਹਨਾਂ ਨੇ ਫੌਜ ਲਗਾਈ ਹੋਈ ਹੈ। ਇੱਕ ਪਾਸੇ ਦੀ ਅੱਗ ਚੱਲੀ ਹੋਈ ਹੈ, ਇੱਕ ਪਾਸੇ ਅੱਗ ਲਾ ਦਿੱਤੀ ਜੰਗਲ ਨੂੰ, ਉੱਧਰ ਨੂੰ ਸਿੰਘ ਜਾ ਨਹੀਂ ਸਕਦੇ ਕਿਉਂਕਿ ਅੱਗ ਲੱਗੀ ਹੋਈ ਹੈ ਉਸ ਪਾਸੇ। ਇੱਕ ਪਾਸੇ ਇਸ ਲਖਪਤ ਰਾਏ ਨੇ ਆਪਣੀ ਸਾਰੀ ਫੌਜ ਲਾਈ ਹੋਈ ਹੈ ਵੀ ਸਿੱਖ ਕੋਈ ਬਚ ਕੇ ਨਾ ਨਿਕਲ ਜਾਵੇ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਸਿੱਖਾਂ ਨੇ ਇੱਕ ਟੋਲਾ ਬਣਾਇਆ ਵੀ ਆਪਸ 'ਚ ਸਲਾਹ ਮਸ਼ਵਰਾ ਕੀਤਾ, ਕਹਿਣ ਲੱਗੇ ਇੱਕ ਕੰਮ ਕਰੋ ਵੀ ਹੁਣ ਇਹਨਾਂ ਨਾਲ ਟਾਕਰਾ ਕਰੋ ਤੇ ਟਾਕਰਾ ਕਰਨ ਦੇ ਕਰਦਿਆਂ ਕਰਦਿਆਂ ਜਿੰਨਾ ਵੀ ਹੋ ਸਕਦਾ ਹੈ ਉਹ ਜ਼ਿਆਦਾਤਰ ਕੋਸ਼ਿਸ਼ ਕਰੀਏ ਕਿ ਇਹਨਾਂ ਦੇ ਨਾਲ ਟਾਕਰਾ ਕਰਦਿਆਂ ਹੋਇਆਂ ਆਪਾਂ ਅੱਗੇ ਨਿਕਲ ਚੱਲੀਏ, ਅੱਗੇ ਨਿਕਲ ਜਾਈਏ। ਹੁਣ ਜਦੋਂ ਸਿੰਘ ਇਹ ਟਾਕਰਾ ਕਰਦੇ ਨੇ, ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਉਸ ਦਿਨ ਗਿਣਤੀ ਇੰਨੀ ਵੱਡੀ ਹੈ ਕਿ ਇੱਕੋ ਹੀ ਦਿਨ 'ਚ ਤਕਰੀਬਨ 10-12 ਹਜ਼ਾਰ ਸਿੰਘ, 10-12 ਹਜ਼ਾਰ ਸਿੰਘ ਸਿੰਘਣੀਆਂ ਇੱਕੋ ਦਿਨ 'ਚ ਸ਼ਹੀਦ ਹੋਏ ਨੇ, ਇੱਕੋ ਦਿਨ 'ਚ ਬਹੁਤ ਵੱਡੀ ਗਿਣਤੀ ਹੈ। ਤੇ ਫਿਰ ਕੁਝ ਸਿੰਘ ਬਚ ਕੇ ਨਿਕਲ ਗਏ, ਲੜਦੇ ਲੜਦੇ ਉਹ ਅੱਗੇ ਬਚ ਕੇ ਨਿਕਲ ਗਏ ਨੇ ਇਹਨਾਂ ਤੋਂ, ਤੇ ਕੁਝ ਸਿੰਘ ਇਹਨਾਂ ਨੇ ਜਿਹੜੇ ਜ਼ਖਮੀ ਹੋ ਗਏ ਨੇ ਜਾਂ ਇਹਨਾਂ ਨੇ ਕੈਦ ਕਰ ਲਏ, ਉਹ ਤਕਰੀਬਨ ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਤਕਰੀਬਨ 3,000 ਸਿੱਖ ਇਹਨਾਂ ਨੇ ਉਹ ਕੈਦ ਕਰ ਲਏ, ਜਿਨ੍ਹਾਂ ਨੂੰ ਨਖਾਸ ਚੌਕ 'ਚ ਉਹਨਾਂ ਨੂੰ ਤਸੀਹੇ ਦੇ ਦੇ ਕੇ ਉਹਨਾਂ ਨੂੰ ਕੁਝ ਦਿਨ ਰੁਕ ਰੁਕ ਕੇ ਸ਼ਹੀਦ ਕੀਤਾ ਗਿਆ। ਪਰ ਅੱਗੇ ਸਮਾਂ ਆਇਆ, ਇਹ ਜ਼ਕਰੀਆ ਖਾਨ ਦੇ 3 ਪੁੱਤਰ ਨੇ, ਇੱਕ ਚੜ੍ਹਾਈ ਕਰ ਗਿਆ ਪਹਿਲਾਂ ਹੀ ਤੇ 2 ਪੁੱਤਰ ਨੇ, ਇੱਕ ਸ਼ਾਹਨਵਾਜ਼ ਦੂਜਾ ਹੈ। ਇਹ ਯਹੀਆ ਖਾਨ ਉੱਥੇ ਰਾਜ ਕਰਦਾ ਪਿਆ ਤੇ ਸ਼ਾਹਨਵਾਜ਼ ਕਹਿੰਦੇ ਵੀ ਮੇਰਾ ਹੱਕ ਤੂੰ ਮਾਰ ਲਿਆ, ਇਸ 'ਤੇ ਤਾਂ ਮੇਰਾ ਵੀ ਹੱਕ ਬਣਦਾ ਹੈ। ਇਹ ਚੜ੍ਹ ਕੇ ਆ ਗਿਆ ਆਪਣੀ ਫੌਜ ਲੈ ਕੇ, ਆਪਣੇ ਭਰਾ ਤੇ ਫੌਜ ਲੈ ਕੇ ਆ ਗਿਆ ਚੜ੍ਹ ਕੇ। ਇਹ ਯਹੀਆ ਖਾਨ ਹਾਰ ਖਾ ਕੇ ਦੌੜ ਗਿਆ, ਇਹ ਲਖਪਤ ਰਾਏ ਵੀ ਦੌੜਨ ਲੱਗ ਪਿਆ, ਪਰ ਇਸ ਨੂੰ ਕਾਬੂ ਕਰ ਲਿਆ ਗਿਆ। ਫਿਰ ਉੱਥੇ ਕਬਜ਼ਾ ਕਰ ਲਿਆ ਸ਼ਾਹਨਵਾਜ਼ ਨੇ, ਸ਼ਾਹਨਵਾਜ਼ ਦਾ ਕਬਜ਼ਾ ਹੋ ਗਿਆ। ਤੇ ਸ਼ਾਹਨਵਾਜ਼ ਦਾ ਇਹਦਾ ਜਿਹੜਾ ਦੀਵਾਨ ਹੈ ਉਹ ਕੋਡਾ ਮੱਲ ਹੈ, ਤੇ ਕੋਡਾ ਮੱਲ ਇਹ ਸਿੱਖਾਂ ਦਾ ਹਿਮਾਇਤੀ ਹੈ। ਦੇਖੋ ਉਸ ਪਰਮਾਤਮਾ ਦੀ ਮਿਹਰ ਵੇਖੋ ਤੁਸੀਂ, ਕਿਉਂਕਿ ਲਖਪਤ ਰਾਏ ਨੂੰ ਸਜ਼ਾ ਤਾਂ ਮਿਲਣੀ ਹੈ, ਤੇ ਫਿਰ ਇਸ ਲਖਪਤ ਰਾਏ ਤੇ ਇਸ 'ਤੇ ਜੁਰਮਾਨਾ ਲਾਇਆ ਗਿਆ। ਕੁਝ ਇਤਿਹਾਸਕਾਰ 1,00,000 ਲਿਖਦੇ ਨੇ, ਕੁਝ ਇਤਿਹਾਸਕਾਰ 3,00,000 ਲਿਖਦੇ ਨੇ, ਪਰ ਆਪਾਂ ਉਸ ਬਹਿਸ 'ਚ ਨਹੀਂ ਜਾਣਾ। ਪਰ ਇਹ ਗੱਲ ਆਪਾਂ ਪ੍ਰਵਾਨ ਕਰੀਏ ਕਿ ਇਸ 'ਤੇ ਜੁਰਮਾਨਾ ਲਾਇਆ ਗਿਆ। ਜਦੋਂ ਇਸ ਤੋਂ ਜੁਰਮਾਨਾ ਨਾ ਭਰਿਆ ਗਿਆ ਤੇ ਇਹ ਕੋਡਾ ਮੱਲ ਦੀਵਾਨ ਕਹਿੰਦਾ, ਕਹਿਣ ਲੱਗੇ ਜੇ

0: ਇਹ ਹਰਜਾਨਾ ਮੈਂ ਭਰਦੇ ਹਾਂ ਤੇ ਫਿਰ ਇਹ ਲਖਪਤ ਰਾਏ ਤੁਸੀਂ ਮੈਨੂੰ ਦੇ ਦਉਂਗੇ। ਤੇ ਫਿਰ ਸਾਨਵਾਜ ਕਹਿੰਦਾ, ਕਹਿਣ ਲੱਗੇ ਤੂੰ ਭਰ ਦੇ, ਅਸੀਂ ਤਾਂ ਤੇਰੇ ਹਵਾਲੇ ਕਰ ਦਿਆਂਗੇ। ਉਸ ਕੋਡਾ ਮਲ ਨੇ, ਜਿਹਨੂੰ ਬੜੇ ਪਿਆਰ ਵਿੱਚ ਕੋਡਾ ਮਲ ਨਹੀਂ ਸਿੱਖ ਕੌਮ ਉਸਨੂੰ ਮਿੱਠਾ ਮਲ ਆਖਦੀ ਹੈ, ਕਹਿਣ ਲੱਗੇ ਇਹ ਕੋਡਾ ਨਹੀਂ, ਇਹ ਤਾਂ ਬਹੁਤ ਮਿੱਠਾ ਹੈ, ਮਿੱਠਾ ਦਾ ਭਾਉ ਸਿੱਖਾਂ ਦਾ ਪਿਆਰਾ ਹੈ, ਇਹ ਸਿੱਖਾਂ ਦਾ ਹਿਮਾਇਤੀ ਹੈ। ਕਹਿਣ ਲੱਗੇ ਇਸਨੇ ਉਹ ਜੁਰਮਾਨਾ ਭਰਿਆ, ਸਾਨਵਾਜ ਨੂੰ ਜੁਰਮਾਨਾ ਦੇ ਕੇ ਤੇ ਇਸ ਨੂੰ ਆਪਣੇ ਕਾਬੂ ਕਰ ਲਿਆ, ਤੇ ਆਪਣੇ ਕਾਬੂ ਕਰਕੇ ਇਸਨੇ ਫਿਰ ਉਹ ਸਿੱਖਾਂ ਨੂੰ ਸੌਂਪ ਦਿੱਤਾ। ਕਹਿਣ ਲੱਗੇ ਤੁਹਾਡੇ ਨਾਲ ਇਸ ਲਖਪਤ ਰਾਏ ਨੇ ਬਹੁਤ ਜ਼ਿਆਦਤੀ ਕੀਤੀ ਹੈ, ਹੁਣ ਤੁਸੀਂ ਆਪਣਾ ਬਦਲਾ ਇਸ ਤੋਂ ਜਿਸ ਤਰ੍ਹਾਂ ਚਾਹੁੰਦੇ ਹੋ ਤੁਸੀਂ ਲੈ ਲਓ। ਫਿਰ ਸਿੱਖਾਂ ਨੇ ਸਾਰੇ ਬਦਲੇ ਉਸ ਤੋਂ ਆਪਣੇ ਸਾਰੇ ਲੈ ਲਏ, ਸਾਰੀ ਕਸਰ ਕੱਢ ਗਈ। ਜਿਸ ਤਰ੍ਹਾਂ ਜ਼ਕਰੀਆ ਖਾਨ ਦੀ ਮੌਤ ਹੋਈ, ਬਸ ਇਸੇ ਤਰ੍ਹਾਂ ਫਿਰ ਇਹ ਲਖਪਤ ਰਾਏ ਵੀ ਬਹੁਤ ਮਾੜੀ ਮੌਤੇ ਮਰਿਆ। ਅੱਜ ਅਸੀਂ ਉਹਨਾਂ ਸਿੰਘਾਂ ਸਿੰਘਣਿਆਂ ਨੂੰ ਯਾਦ ਕਰ ਰਹੇ ਹਾਂ। ਤੁਹਾਡੀ ਤਾਂ ਸਿੱਖੀ ਕਿੱਸਾ ਸਵਾਸਾਂ ਨਾਲ ਨਿਭ ਗਈ, ਤੁਸੀਂ ਸਾਡੇ ਤੇ ਵੀ ਕਿਰਪਾ ਕਰਿਓ, ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ, ਸਾਡੀ ਵੀ ਇਹ ਸਿੱਖੀ ਕਿੱਸਾ ਸਵਾਸਾਂ ਨਾਲ ਨਿਭ ਜਾਵੇ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਐਤਵਾਰ ਦੇ ਦੀਵਾਨ ਵਿੱਚ ਹਾਜ਼ਰੀਆਂ ਭਾਰੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮ ਜੋ ਕਿ ਛੋਟੇ ਘੱਲੂਘਾਰੇ ਨੂੰ ਸਮਰਪਿਤ, ਜਿਸ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਹੱਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਅਗਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਹੱਲ ਕਰਨਗੇ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਉਸ ਤੋਂ ਉਪਰੰਤ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਸਾਡੇ ਪਾਸ ਅੜ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ। ਵਾਲਾ ਹਫ਼ਤਾ ਪ੍ਰਕਾਸ਼ ਦਿਹਾੜਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਉਸ ਸੰਬੰਧ ਵਿੱਚ 21 ਤਰੀਕ ਨੂੰ ਸ਼ਾਮ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 23 ਮਈ ਨੂੰ ਜਾਣੀ ਸ਼ਨਿਚਰਵਾਰ ਨੂੰ ਪਾਏ ਜਾਣਗੇ। ਉਸ ਤੋਂ ਉਪਰੰਤ 5 ਤੋਂ 6 ਗੁਰਬਾਣੀ ਕੀਰਤਨ ਸਰਵਣ ਕੀਤਾ ਜਾਵੇਗਾ। ਇਸ ਤਰ੍ਹਾਂ ਹੀ ਉਸ ਦਿਨ ਦੇ ਜੋ ਪ੍ਰੋਗਰਾਮ ਨੇ ਰਾਤ ਦੇ 9 ਵਜੇ ਤੱਕ ਚੱਲਣਗੇ। ਨਾਲ ਹੀ ਬੇਨਤੀ ਕਰਾਂ ਜੋ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਸਾਡੇ ਪਾਸ ਕੱਲ੍ਹ ਰੋਜ਼ ਤੋਂ ਆ ਰਹੇ ਨੇ, ਉਹਨਾਂ ਦਾ ਸਮਾਂ ਹੋਵੇਗਾ 7:45 ਤੋਂ ਲੈ ਕੇ 9 ਵਜੇ ਤੱਕ। ਨਾਲ ਹੀ ਜੋ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ। ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ, ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਆਪਣੇ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਹਾਜ਼ਰੀ ਲਗਵਾਓ। ਜਿਸ ਕਿਸੇ ਨੂੰ ਵੀ ਰਾਈਡ ਦੀ ਜ਼ਰੂਰਤ ਹੋਵੇ ਉਹ ਆਪਣਾ ਨਾਮ ਲਾਇਬ੍ਰੇਰੀ ਦੇ ਵਿੱਚ ਲਿਖਵਾ ਸਕਦੇ ਹੋ। ਨਾਲ ਹੀ ਬੇਨਤੀ ਇੱਕ ਹੋਰ ਕਰਾਂ, ਜੋ ਡਾਕਟਰਾਂ ਦਾ ਕਲੀਨਿਕ ਆਪਣਾ ਹਰੇਕ ਐਤਵਾਰ ਨੂੰ ਲੱਗਦਾ ਹੈ, ਉਸ ਦਾ ਸਮਾਂ 2 ਵਜੇ ਤੱਕ ਹੈ। ਜੇ ਕਿਸੇ ਨੇ ਵੀ ਆਪਣਾ ਉਹਨਾਂ ਨਾਲ ਕੰਸਲਟ ਕਰਨਾ ਹੋਵੇ ਆਪ ਬਾਹਰ ਜਾ ਕੇ ਉਹਨਾਂ ਨਾਲ ਕੰਸਲਟ ਕਰ ਸਕਦੇ ਹੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 1:45 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ੍ਹਾਂ ਨੂੰ ਪਤਾ ਲੱਗ ਗਿਆ ਨਾ ਜੀ ਵੀ ਇਹ ਸੰਸਾਰ ਜਿਹੜਾ ਚਲਾਇਮਾਨ ਹੈ, ਸੰਸਾਰ ਤੋਂ ਇੱਕ ਦਿਨ ਚਲੇ ਜਾਣਾ ਹੈ ਸਾਰਿਆਂ ਨੇ, ਫਿਰ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਉਹ ਫਿਰ ਸੀਸ ਤਲੀ 'ਤੇ ਰੱਖ ਕੇ ਕਾਹਨੂੰਵਾਲ ਦੇ ਮੈਦਾਨ ਦੇ ਅੰਦਰ ਸ਼ਹੀਦੀਆਂ ਨੂੰ ਪ੍ਰਾਪਤ ਕਰ ਗਏ ਸਨ। ਜਿਨ੍ਹਾਂ ਦਾ ਆਪਾਂ ਦਿਨ ਮਨਾ ਰਹੇ ਹਾਂ ਉਹ ਫਿਰ ਆਪਣੇ ਧਰਮ ਲਈ, ਆਪਣੀ ਕੌਮ ਲਈ, ਸੰਸਾਰ ਦੀ ਭਲਾਈ ਦੇ ਲਈ ਆਪਣਾ ਆਪ ਜੰਗ ਦੇ ਮੈਦਾਨ ਦੇ ਅੰਦਰ ਬਲੀਦਾਨ ਕਰ ਗਏ ਸਨ। ਜਿਨ੍ਹਾਂ ਨੂੰ ਆਪਾਂ ਚੇਤੇ ਕਰ ਰਹੇ ਹਾਂ ਉਹ ਘੱਲੂਘਾਰਾ ਕਾਹਨੂੰਵਾਲ ਦਾ, ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਕੁਟਾਨਵਾਰ ਨਮਸਕਾਰ ਹੈ, ਨਮਸਕਾਰ ਹੈ ਐਸੇ ਸੂਰਬੀਰ ਯੋਧਿਆਂ ਨੂੰ। ਫਿਰ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ, ਜੀਣਾ ਸਿਖਾ ਗਏ ਵੀ ਜੀਣਾ ਕਿਵੇਂ ਹੈ ਅਣਖ ਦੇ ਨਾਲ। ਆਓ ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਨਾ ਤਲੰਗ ਰਾਗ ਦੇ ਅੰਦਰ, ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾਹੀਂ। ਦਸਤ ਹੁੰਦਾ ਹੱਥ, ਕਿਉਂਕਿ ਭਗਤ ਸਾਹਿਬ ਨੇ, ਭਗਤ ਕਬੀਰ ਜੀ ਨੇ ਇਸ ਸ਼ਬਦ ਦੇ ਅੰਦਰ ਜਿਹੜੀ ਜ਼ੁਬਾਨ ਹੈ ਨਾ ਜੀ, ਲੈਂਗੁਏਜ ਬੜੀ ਮਹਿੰਗੀ ਵਰਤੀ ਹੈ,

ਫਾਰਸੀ ਲੈਂਗੁਏਜ ਦੇ ਅੰਦਰ ਕਹਿੰਦੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਦਸਤ ਹੁੰਦਾ ਹੱਥ, ਗੀਰੀ ਹੁੰਦਾ ਪਕੜ। ਜਿਹੜੀ ਚੀਜ਼ ਪਕੜ ਵਿੱਚ ਨਾ ਹੋਏ, ਜਿਹੜੀ ਚੀਜ਼ ਪਕੜ ਤੋਂ ਬਾਹਰ ਹੋਏ, ਉਹਨੂੰ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਦਸਤਗੀਰੀ ਨਾ ਹੈ। ਜਿਹੜੀ ਚੀਜ਼ ਪਕੜ ਵਿੱਚ ਨਾ ਹੋਏ, ਇਹ ਸਵਾਸ, ਇਹ ਜੀਵਨ, ਇਹ ਜੋਬਨ ਕੁਝ ਵੀ ਪਕੜ ਵਿੱਚ ਨਹੀਂ ਹੈ। ਜਿੰਨਾ ਮਰਜ਼ੀ ਹੱਥ ਵਿੱਚ ਫੜ ਲਓ, ਇਹ ਸਵਾਸ, ਇਹ ਜੋਬਨ, ਇਹ ਜੀਵਨ ਜਿੰਨਾ ਮਰਜ਼ੀ ਫੜ ਲਓ ਹੱਥ ਵਿੱਚ, ਇੱਕ ਦਿਨ ਹੱਥ ਵਿੱਚ ਉਡਾਰੀ ਮਾਰ ਜਾਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਸਿੱਧਾਂ ਨੇ, ਯੋਗੀਆਂ ਨੇ ਸਾਰ ਹੋ ਕੇ ਉਮਰਾਂ ਵਧਾ ਲਈਆਂ ਸੀ ਨਾ। ਆਪਾਂ ਇਤਿਹਾਸ ਪੜ੍ਹਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ, ਯੋਗੀਆਂ ਨੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਸਾਰ ਰੋਕ ਕੇ ਉਮਰਾਂ ਵਧਾ ਲਈਆਂ ਸੀ, ਪਰ ਇੱਕ ਦਿਨ ਉਹਨਾਂ ਨੂੰ ਵੀ ਕੂਚ ਕਰਨਾ ਪੈ ਗਿਆ, ਸੰਸਾਰ ਤੋਂ ਜਾਣਾ ਪੈ ਗਿਆ, ਸੰਸਾਰ ਤੇ ਚਲਾਏ ਮਾਣ। ਆਓ, ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ, ਸਾਰੇ ਮਿਲ ਕੇ

ਆਪਾਂ ਸਾਰੇ ਇਹਨਾਂ ਦੀ ਪਿੰਡਾਂ ਪਿੰਡਾਂ ਥਾਵਾਂ ਚੋਂ ਉੱਠ ਕੇ ਆਏ ਲੋਕ ਆਪਾਂ ਸਾਰੇ ਇਸ ਤਰ੍ਹਾਂ ਆਪਾਂ ਸਾਰੇ ਪਿੰਡਾਂ 'ਚ ਉੱਠ ਕੇ ਆਏ ਹਾਂ। ਮੈਨੂੰ ਬਚਪਨ 'ਚ ਯਾਦ ਹੈ ਸਾਡੇ ਪਿੰਡਾਂ ਵਿੱਚ ਕੋਈ ਫੇਰੀ ਲਾਉਣ ਵਾਲਾ ਆਉਂਦਾ ਸੀ ਨਾ, ਸਮਾਨ ਵਿੱਚ ਨਾਲਾ ਸਾਈਕਲ 'ਤੇ ਆਉਂਦਾ ਸੀ, ਗਰੀਬੀ ਦਾਵਾ ਸੀ ਨਾ ਉਹ। ਮੈਨੂੰ ਬਚਪਨ 'ਚ ਯਾਦ ਹੈ ਸਾਡੇ ਪਿੰਡਾਂ ਵਿੱਚ ਕੋਈ ਸਮਾਨ ਵੇਚਣ ਵਾਲਾ ਆਉਣਾ ਨਾ ਜੀ, ਫੇਰੀ ਲਾਉਣ ਵਾਲਾ, ਅਤੇ ਜਦੋਂ ਉਹ ਲਾਉਂਡੇ ਵੇਲੇ ਘਰ ਜਾਂਦਾ ਸੀ ਨਾ, ਸ਼ਾਮ ਨੂੰ ਘਰ ਜਾਂਦਾ ਸੀ ਅਤੇ ਇੱਕ ਹੋਕਾ ਜਿਹਾ ਦੇ ਕੇ ਜਾਂਦਾ ਸੀ ਵੀ ਭਾਈ ਵਣਜਾਰਾ ਜਾ ਰਿਹਾ, ਜੇ ਕਿਸੇ ਨੇ ਕੋਈ ਸਮਾਨ ਲੈਣਾ ਤਾਂ ਲੈ ਲਓ। ਅੱਜ ਵੀ ਆਪਣੇ ਪੰਜਾਬ ਦੇ ਬੜੇ ਬੜੇ ਵੱਡੇ ਪਿੰਡ ਨੇ, ਅੱਜ ਵੀ ਕਿਤੇ ਨਾ ਕਿਤੇ ਹੋਏਗਾ ਪਿੰਡਾਂ ਦੇ ਅੰਦਰ। ਸ਼ਾਮ ਨੂੰ ਜਦੋਂ ਫੇਰੀ ਲਾਉਣ ਵਾਲਾ ਜਾਂਦਾ ਨਾ ਲਾਉਂਡੇ ਵੇਲੇ, ਹੋਕਾ ਦੇ ਕੇ ਜਾਂਦਾ ਹੁੰਦਾ ਸੀ, ਅੱਜ ਵੀ ਕਿਤੇ ਹੈਗਾ ਕਿਤੇ ਨਾ ਕਿਤੇ ਵੀ ਕਿਸੇ ਨੇ ਕੋਈ ਸਮਾਨ ਲੈਣਾ ਤਾਂ ਲੈ ਲਓ, ਵਣਜਾਰਾ ਜਾ ਰਿਹਾ। ਪਰ ਇੱਥੇ ਪਾਤਸ਼ਾਹ ਬਾਣੀ ਦੇ ਅੰਦਰ ਕਹਿੰਦੇ, ਜਾਗ ਹੋ ਸੁੱਤਿਓ ਚੱਲਿਆ ਵਣਜਾਰਾ। ਇੱਥੇ ਪਾਤਸ਼ਾਹ ਨੇ ਸਵਾਸਾਂ ਨੂੰ ਵਣਜਾਰਾ ਕਿਹਾ, ਤੇਰੇ ਸਵਾਸ ਜਾ ਰਹੇ ਨੇ, ਕਿਤੇ ਇਹ ਨਾ ਹੋਏ ਤੇਰੇ ਸਵਾਸ ਸਮਾਪਤ ਹੋ ਜਾਣ। ਗੱਲ ਉਹ ਬਣੇ ਮਨ ਕੀ ਮਨ ਹੀ ਮਾਹੇ ਰਹੀ ਨਾ, ਉਹ ਗੱਲ ਨਾ ਬਣੇ, ਆਪਣੇ ਸਵਾਸਾਂ ਨੂੰ ਸਫਲ ਕਰ ਲੈ। ਇਹ ਜੀਵਨ ਨੂੰ ਸਮਾਪਤ ਹੋਣ ਤੋਂ ਪਹਿਲਾਂ, ਇਸ ਤੋਂ ਪਹਿਲਾਂ ਤੇਰੇ ਸਵਾਸ ਸਮਾਪਤ ਹੋਣ, ਇਹਨਾਂ ਨੂੰ ਸਫਲ ਕਰ ਲੈ। ਕਿਵੇਂ? ਪ੍ਰਭੂ ਦਾ ਨਾਮ ਜਪ ਕੇ।

ਦਿੱਤੇ ਸਮੇਂ ਦੀ ਸਮਾਪਤ ਬੜਾ ਇਹ ਬੜਾ ਵੱਡਾ ਵਿਸ਼ਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਵੱਈਏ ਇਸ ਵਿਸ਼ੇ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਹੁਤ ਬਾਣੀ ਹੈ, ਪਰ ਉਹਦੇ ਲਈ ਸਮਾਂ ਚਾਹੀਦਾ। ਤੋ ਦਿੱਤਾ ਸਮਾਂ ਸਮਾਪਤ ਹੈ।

0: ਇਸ ਕਰਕੇ ਸੰਸਾਰ ਜਿਹੜਾ ਹੈ ਚਲਾਏਮਾਨ ਹੈ। ਜੇ ਸੰਸਾਰ ਚਲਾਏਮਾਨ ਨਾ ਹੁੰਦਾ ਜੀ, ਸੰਸਾਰ ਤੋਂ ਕੋਈ ਨਾ ਜਾਂਦਾ, ਫਿਰ ਅੱਜ ਸਾਨੂੰ ਇਸ ਧਰਤੀ ਉੱਪਰ ਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਵਰਗੇ ਅਵਤਾਰੀ ਪੁਰਸ਼ ਨਜ਼ਰ ਆਉਂਦੇ ਸੀ, ਕਲਗੀਧਰ ਪਾਤਸ਼ਾਹ ਮਹਾਰਾਜ ਵਰਗੇ, ਰਾਮ ਜੀ ਵਰਗੇ, ਕ੍ਰਿਸ਼ਨ ਜੀ ਵਰਗੇ, ਅੱਜ ਤੱਕ ਜਿੰਨੇ ਵੀ ਅਵਤਾਰੀ ਪੁਰਸ਼ ਹੋਏ ਸਾਨੂੰ ਧਰਤੀ 'ਤੇ ਨਜ਼ਰ ਆਉਂਦੇ ਸੀ, ਪਰ ਸੰਸਾਰ 'ਤੇ ਚਲਾਏਮਾਨ ਹੈ। ਚਲਾਏਮਾਨ ਸੰਸਾਰ ਦੇ ਵਿੱਚੋਂ ਅਤੇ ਅਵਤਾਰੀ ਪੁਰਸ਼ਾਂ ਨੂੰ ਵੀ ਜਾਣਾ ਪੈ ਗਿਆ, ਫਿਰ ਚਲੇ ਇੱਕ ਦਿਨ ਅਸੀਂ ਵੀ ਜਾਣਾ ਹੈ। ਫਿਰ ਕਰਨਾ ਕੀ ਹੈ, ਇਹ ਜੀਵਨ ਦਾ ਮਨੋਰਥ ਕੀ ਹੈ, ਇਹਨੂੰ ਆਪਾਂ ਸਫਲ ਕਰਕੇ ਜਾਣਾ ਹੈ, ਪ੍ਰਭੂ ਦਾ ਨਾਮ ਜਪ ਕੇ ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਨੇ ਨੇ। ਜੇ ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਾਂਗੇ, ਪ੍ਰਭੂ ਦਾ ਨਾਮ ਜਪਾਂਗੇ, ਫਿਰ ਸੱਚੀ ਮੁੱਚੀ ਸਾਡਾ ਵੀ ਆਉਣਾ ਮੁਬਾਰਕ ਹੋ ਜਾਏਗਾ, ਅਸੀਂ ਵੀ ਇੱਕ ਦਿਨ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵਾਂਗੇ। ਜੰਮਣ ਅਤੇ ਮਰਨ ਦਾ ਹੀ ਦੁੱਖ ਹੈ ਨਾ, ਪਾਤਸ਼ਾਹ ਦੋਨੋਂ ਕਾਲ ਖਤਮ ਕਰਕੇ ਰੱਖ ਦੇਣਗੇ, ਦੁਕਾਲੰਗ ਪਰਨਾਸੀ ਦੋਨੋਂ ਕਾਲ ਹੀ ਖਤਮ ਕਰਕੇ ਰੱਖ ਦੇਣਗੇ ਪਾਤਸ਼ਾਹ। ਇਸ ਕਰਕੇ ਇਹ ਜਿਹੜਾ ਜੀਵਨ ਹੈ ਨਾ ਜੀ, ਬਾਣੀ ਕਹਿੰਦੀ ਇੱਕ ਸਾਹ ਝਿਟਕੇ ਹੈ, ਮੱਤ ਕੇ ਜਾਪੈ ਸਾਹੂ ਆਵੈ ਕਿ ਨਾ, ਜਿਹੜਾ ਅੰਦਰ ਸਾਹ ਲਿਆ ਹੈ ਪਤਾ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ, ਬਾਣੀ ਕਹਿੰਦੀ ਹੈ। ਇਸ ਕਰਕੇ ਇੱਕ ਸ਼ਾਇਰ ਵੀ ਬੜਾ ਕਮਾਲ ਦਾ ਕਹਿੰਦਾ, ਕਹਿੰਦਾ ਇਸ ਜ਼ਿੰਦਗੀ ਕੇ ਹੈ ਦੋ ਜਹਾਂ, ਇੱਕ ਯੇ ਜਹਾਂ ਇੱਕ ਵੋ ਜਹਾਂ, ਇਸ ਦੋ ਜਹਾਂ ਕੇ ਦਰਮੀਆਂ ਹੈ ਫਾਸਲਾ ਇੱਕ ਸਾਂਸ ਕਾ। ਕਹਿੰਦਾ ਜੀਵਨ ਅਤੇ ਮੌਤ ਦੇ ਅੰਦਰ ਕੇਵਲ ਸਾਹ ਦਾ ਫਰਕ ਹੈ, ਇੱਕ ਸਾਹ ਦਾ। ਹਮ ਆਦਮੀ ਹਾਂ ਇੱਕ ਦਮੀ, ਇਸ ਜ਼ਿੰਦਗੀ ਕੇ ਹੈ ਦੋ ਜਹਾਂ, ਸ਼ਾਇਰ ਕਹਿੰਦਾ ਇਸ ਜ਼ਿੰਦਗੀ ਕੇ ਹੈ ਦੋ ਜਹਾਂ, ਇੱਕ ਯੇ ਜਹਾਂ ਇੱਕ ਵੋ ਜਹਾਂ, ਇਸ ਦੋ ਜਹਾਂ ਕੇ ਦਰਮੀਆਂ ਹੈ ਫਾਸਲਾ ਇੱਕ ਸਾਂਸ ਕਾ ਗਰ ਚੱਲ ਰਿਹਾ। ਕਹਿੰਦਾ ਬੰਦਿਆ ਜੇ ਤੇਰਾ ਸਾਹ ਚੱਲਦਾ ਪਿਆ, ਗਰ ਚੱਲ ਰਿਹਾ ਤੋ ਯੇ ਜਹਾਂ, ਗਰ ਰੁਕ ਗਿਆ ਤੋ ਵੋ ਜਹਾਂ, ਇੱਕ ਸਾਹ ਦਾ ਹੀ ਤਾਂ ਫਰਕ ਹੈ। ਸਵਾਸਾਂ ਨੂੰ ਵੀ ਸਫਲ ਕਰਕੇ ਜਾਣਾ ਹੈ, ਪ੍ਰਭੂ ਦਾ ਨਾਮ ਜਪ, ਭੁੱਲਾ ਗਲਤੀ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦੇ ਵਿਸ਼ੇਸ਼ ਸਮਾਗਮ ਛੋਟੇ ਘੱਲੂਘਾਰੇ ਨੂੰ ਸਮਰਪਿਤ, ਜਿਸ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ ਅੱਜ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਉਹ ਆਪ ਜੀ ਨੂੰ ਗੁਰਬਾਣੀ ਕੀਰਤਨਾ ਨਿਹਾਲ ਕਰਨ ਇੱਕ ਦੋ ਜ਼ਰੂਰੀ ਬੇਨਤੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਨਿਚਰਵਾਰ ਨੂੰ ਆ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਵੀਰਵਾਰ ਨੂੰ ਸ਼ਾਮ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਸਨਿਚਰਵਾਰ ਨੂੰ ਸ਼ਾਮ ਨੂੰ 4 ਵਜੇ ਪੈਣਗੇ। ਉਸ ਤੋਂ ਉਪਰੰਤ ਗੁਰਬਾਣੀ ਕੀਰਤਨ ਦਾ ਦਰਬਾਰ ਸਜੇਗਾ, ਜੋ ਕਿ ਰਾਤ ਦੇ 9 ਵਜੇ ਤੱਕ ਦੀਵਾਨ ਚੱਲਣਗੇ। ਇਸ ਦੇ ਨਾਲ ਹੀ ਬੇਨਤੀ ਕਰਾਂ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਜੋ ਕਿ ਸਾਡੇ ਪਾਸ ਕੱਲ੍ਹ ਰੋਜ਼ ਤੋਂ ਆ ਰਹੇ ਨੇ, ਜਿਨ੍ਹਾਂ ਦਾ ਸਮਾਂ ਹੋਵੇਗਾ 8:45 ਤੋਂ ਲੈ ਕੇ 9 ਵਜੇ ਤੱਕ। ਨਾਲ ਹੀ ਜੋ ਆਪਾਂ ਸਾਲਾਨਾ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ, ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼ਮੂਹ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, 6 ਜੂਨ ਨੂੰ ਨਗਰ ਕੀਰਤਨ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਸ਼ਹੀਦਾਂ ਦੇ ਸਮਾਗਮਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਲਗਵਾਓ। ਜੇ ਕਿਸੇ ਵੀ ਮਾਈ ਭਾਈ ਨੂੰ ਰਾਈਡ ਦੀ ਲੋੜ ਹੋਵੇ ਤਾਂ ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ, ਜੋ ਉਸ ਹਿਸਾਬ ਨਾਲ ਬੱਸਾਂ ਦਾ ਪ੍ਰਬੰਧ ਕੀਤਾ ਜਾ ਸਕਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਜੱਥੇ ਪਾਸੋਂ ਦੀਵਾਨ ਦੀ ਸਮਾਪਤੀ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੜੇ ਪਿਆਰ ਦੇ ਨਾਲ ਸੰਗਤ ਜੁੜ ਬੈਠੀ ਹੈ। ਅੱਜ ਆਪਾਂ ਛੋਟਾ ਘੱਲੂਘਾਰਾ ਦਿਵਸ ਮਨਾ ਰਹੇ ਹਾਂ, ਜਿਹੜਾ ਘੱਲੂਘਾਰਾ ਕੰਨਵਣ ਸ਼ੰਭ ਕਰਕੇ ਪੰਥ ਵਿੱਚ ਜਾਣਿਆ ਜਾਂਦਾ ਹੈ, ਉਸ ਧਰਤੀ 'ਤੇ ਜਿੱਥੇ ਅੱਜ ਦੇ ਦਿਨ ਕਰੀਬ 11,000 ਸਿੰਘ ਸ਼ਹੀਦ ਹੋ ਗਏ। ਲਖਪਤ ਰਾਏ ਨੇ ਆਪਣੀਆਂ ਫੌਜਾਂ ਚਾੜ੍ਹ ਦਿੱਤੀਆਂ, ਸਿੰਘ ਕੰਨਵਣ ਸ਼ੰਭ ਦੇ ਜੰਗਲ ਦੀ ਪਨਾਹ ਲੈ ਕੇ ਆਪਣਾ ਸਮਾਂ ਬਸਰ ਕਰ ਰਹੇ ਸਨ। ਗਿਣਤੀ ਥੋੜ੍ਹੀ ਸੀ, ਨੇੜੇ ਦਰਿਆ ਬਿਆਸ ਵਗਦਾ ਹੋਣ ਕਰਕੇ ਪਾਣੀ ਦੇ ਕੰਢੇ ਸਿੰਘਾਂ ਨੇ ਸ਼ਰਨ ਲਈ। ਲਖਪਤ ਰਾਏ ਨੇ ਆਪਣੀਆਂ ਫੌਜਾਂ ਚਾੜ੍ਹ ਦਿੱਤੀਆਂ, ਸੂਹੀਆਂ ਨੇ ਇਤਲਾਹ ਦੇ ਦਿੱਤੀ ਕਿ ਇਸ ਜਗ੍ਹਾ 'ਤੇ ਸਿੰਘ ਲੁਕੇ ਹੋਏ ਨੇ। ਅਤੇ ਗੁਰੂ ਪਿਆਰਿਓ, ਉਸ ਜ਼ਾਲਮ ਨੇ ਇੱਕ ਪਾਸਿਓਂ ਜੰਗਲ ਨੂੰ ਅੱਗ ਲਗਾ ਦਿੱਤੀ, ਦੂਸਰੇ ਪਾਸੇ ਦਰਿਆ ਦਾ ਪਾਣੀ ਬਹੁਤ ਚੜ੍ਹਿਆ ਹੋਇਆ ਸੀ। ਸਿੰਘਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਡਟ ਕੇ ਮੁਕਾਬਲਾ ਕੀਤਾ। 11,000 ਸਿੰਘ ਅੱਜ ਦੇ ਦਿਨ ਸ਼ਹੀਦੀਆਂ ਪਾ ਗਏ। ਮੈਂ ਹੁਣੇ ਹੀ ਸਨਹੋਜੇ ਗੁਰੂ ਘਰ ਵਿਖੇ ਕੀਰਤਨ ਕਰਦਿਆਂ ਇਹ ਬੇਨਤੀ ਕਰਕੇ ਆਇਆ ਕਿ ਉਸ ਅਸਥਾਨ 'ਤੇ ਨਤਮਸਤਕ ਹੋਣ ਦਾ, ਸੇਵਾਵਾਂ ਨਿਭਾਉਣ ਦਾ ਕਈ ਵਾਰੀ ਮੌਕਾ ਮਿਲਿਆ, ਜਿੱਥੇ ਅੱਜ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਹੈ ਅਤੇ ਬਹੁਤ ਹੀ ਸੋਹਣਾ ਗੁਰੂ ਘਰ ਸੰਗਤਾਂ ਦੇ ਸਹਿਯੋਗ ਨਾਲ ਬਣਿਆ। ਸੰਗਤਾਂ ਜਿਹੜੀਆਂ ਵੀ ਵਿਦੇਸ਼ਾਂ ਤੋਂ ਇੰਡੀਆ ਜਾਂਦੀਆਂ ਨੇ, ਹਰ ਇੱਕ ਦੀ ਇੱਛਾ ਹੁੰਦੀ ਹੈ, ਚਾਹਨਾ ਹੁੰਦੀ ਹੈ, ਜਿੱਥੇ ਵੱਡੇ ਘੱਲੂਘਾਰੇ ਦੇ ਅਸਥਾਨ 'ਤੇ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ, ਕੋਪਰ ਹੀੜਾ ਦੇ ਅਸਥਾਨ 'ਤੇ, ਉੱਥੇ ਨਾਲ ਦੀ ਨਾਲ ਇਸ ਅਸਥਾਨ 'ਤੇ ਵੀ ਸੰਗਤਾਂ ਜਾ ਕਰਕੇ ਦਰਸ਼ਨ ਦੀਦਾਰ ਕਰਦੀਆਂ ਨੇ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੀਆਂ ਨੇ, ਉਹਨਾਂ ਨੂੰ ਸਿਰ ਝੁਕਾਉਂਦੀਆਂ ਨੇ। ਗੁਰੂ ਪਿਆਰਿਓ, ਆਓ ਅੱਜ ਆਪਾਂ ਸਾਰੀ ਸੰਗਤ ਮਿਲ ਕਰਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਜੁੜੀਏ, ਸ਼ਬਦ ਗਾਇਨ ਕਰਾਂਗੇ। ਸੱਚ ਵਾਪਾਰ ਕਰੋ ਵਾਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ।

ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਮਨ ਕਿਆ ਕਹਿਤਾ ਹਉ ਕਿਆ ਕਹਿਤਾ, ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ, ਤਿਸ ਆਗੈ ਕਿਆ ਕਹਿਤਾ। ਆਓ ਸਾਰੀ ਸੰਗਤ ਮਿਲ ਕਰਕੇ ਗਾਇਨ ਕਰੀਏ ਜੀ। ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਅਨਬੋਲੇ ਕੋ ਤੂੰ ਹੀ ਪਛਾਣੈ ਜੋ ਜੀਵਨ ਮੈਂ ਹੋਤਾ। ਅੰਦਰ ਦੀ ਭਾਵਨਾ ਮੇਰੇ ਦਾਤਿਆ ਤੂੰ ਹੀ ਜਾਣਦਾ ਹੈ, ਕਿਉਂਕਿ ਤੂੰ ਦਿਲਾਂ ਦੀਆਂ ਜਾਣਨ ਵਾਲਾ ਹੈ। ਅਸੀਂ ਮੁੱਖ ਤੋਂ ਨਾਮ ਹੀ ਬੋਲੀਏ, ਤੂੰ ਅੰਦਰ ਦੀ ਆਵਾਜ਼ ਸੁਣ ਲੈਂਦਾ। ਜੋ ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ ਮੇਰੇ ਦਾਤਾ ਜੀ, ਤੁਸੀਂ ਉਹ ਜਾਣਦੇ ਹੋ, ਤੁਸੀਂ ਉਹ ਪਛਾਣ ਲੈਂਦੇ ਹੋ ਮੇਰੇ ਅੰਦਰ ਕੀ ਚੱਲ ਰਿਹਾ। ਰੇ ਮਨ ਕਾਏ ਕਹਾਲ ਉਹ ਡਹਿਕੈ ਜੋ ਪੇਖਤ ਹੀ ਸੰਗ ਸੁਣਤਾ। ਆਓ ਪਿਆਰ ਨਾਲ ਮਿਲ ਕਰਕੇ ਗਾਇਨ ਕਰੀਏ।

ਉਹ ਹਰ ਵੇਲੇ ਚੜ੍ਹਦੀ ਕਲਾ ਵਿੱਚ ਹੈ। ਉਹਨੂੰ ਕਿਸੇ ਦਾ ਡਰ ਭਉ ਨਹੀਂ, ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸ਼ਬਦ, ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਗੁਰ ਸਤਿਗੁਰ ਨਾਮ ਗਿਰੜਾਇਆ ਤਿਨ ਹੋਮੈ ਦੁਬਦਾ ਭੰਨੀ। ਆਓ ਮਿਲ ਕਰਕੇ ਸ਼ਬਦ ਗਾਇਨ ਕਰੀਏ ਜੀ। ਇਹ ਸ਼ਬਦ ਗਾਇਨ ਕਰਕੇ ਫਿਰ ਆਪ ਜੀ ਪਾਸੋਂ ਖਿਮਾ ਦੇ ਜਾਚ ਕਰੀਏ।

ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਅੱਜ ਦੇ ਦਿਨ ਕਾਨੂੰਨ ਸ਼ੰਭ ਦੀ ਜੰਗਲ ਵਿੱਚ ਸ਼ਹੀਦੀਆਂ ਪ੍ਰਾਪਤ ਕਰਕੇ ਹਮੇਸ਼ਾ ਵਾਸਤੇ ਆਪਣਾ ਆਪਾ ਗੁਰੂ ਚਰਨਾਂ ਵਿੱਚ ਅਰਪਿਤ ਕਰ ਦਿੱਤਾ। ਸੇ ਗੁਰਸਿੱਖ ਤਨ ਧਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਸੇ ਗੁਰਸਿੱਖ ਤਨ ਧਨ ਹੈ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਮਾਇਆ, ਹਿਰਦੇ ਵਿੱਚ ਵਸਾਇਆ ਅਤੇ ਜਦੋਂ ਗੁਰੂ ਨੂੰ ਲੋੜ ਪਈ ਉਦੋਂ ਆਪਣਾ ਆਪਾ ਵੀ ਗੁਰੂ ਨੂੰ ਸਮਰਪਿਤ ਕਰ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈ। ਉਹ ਕਾਨੂੰਨ ਸ਼ੰਭ ਜਿੱਥੇ ਅੱਜ ਦੇ ਦਿਨ ਕਰੀਬ 11,000 ਸਿੰਘਣੀਆਂ ਸ਼ਹੀਦੀਆਂ ਪਾ ਗਏ, ਧਰਤੀ ਖੂਨ ਦੇ ਨਾਲ ਰੰਗੀ ਗਈ। ਬਿਆਸ ਦਰਿਆ ਜਿਹੜਾ ਕੋਲੋਂ ਦੀ ਵਹਿ ਰਿਹਾ ਸੀ, ਬਹੁਤ ਸਾਰੇ ਸਿੰਘ ਉਹਦੇ ਵਿੱਚ ਰੁੜ ਗਏ, ਸ਼ਹੀਦੀਆਂ ਪਾ ਗਏ। ਬਹੁਤ ਸਾਰੇ ਅੱਗ ਦੀਆਂ ਲਪਟਾਂ ਵਿੱਚ ਸੜ ਕੇ ਸ਼ਹੀਦੀਆਂ ਪਾ ਗਏ।

ਬਹੁਤ ਸਾਰੇ ਸਿੰਘਾਂ ਨੇ ਲਖਪਤ ਰਾਏ ਦੀਆਂ ਫੌਜਾਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ, ਪਰ ਪਿੱਠ ਨਹੀਂ ਦਿਖਾਈ, ਗੁਰੂ ਵਾਲੇ ਪਾਸੇ ਨੂੰ ਪਿੱਠ ਨਹੀਂ ਕੀਤੀ। ਗੁਰੂ ਪਿਆਰਿਓ, ਹਮੇਸ਼ਾ ਆਪਣਾ ਮੁੱਖ ਗੁਰੂ ਵਾਲੇ ਪਾਸੇ ਰੱਖਿਆ। ਉਹੀ ਗੁਰਮੁਖ ਖਵਾਉਂਦੇ ਨੇ ਜਿਹੜੇ ਆਪਣਾ ਮੁੱਖ ਗੁਰੂ ਵਾਲੇ ਪਾਸੇ ਰੱਖਦੇ ਨੇ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪੈ ਜਾਏ। ਉਹ ਧਰਤੀ, ਉਹ ਸ਼ਹੀਦਾਂ ਦਾ ਅਸਥਾਨ ਜਿਹਨੂੰ ਛੋਟੇ ਘੱਲੂਘਾਰੇ ਨਾਲ ਜਾਣਿਆ ਜਾਂਦਾ ਹੈ, ਕਾਨਵਣ ਸ਼ੰਭ, ਜੋ ਸਾਡੇ ਪਿੰਡ ਤੋਂ ਕਰੀਬ 6 ਕਿਲੋਮੀਟਰ ਦੀ ਦੂਰੀ 'ਤੇ ਹੈ। ਬਚਪਨ ਤੋਂ ਹੀ ਉਸ ਸਥਾਨ ਦੇ ਦਰਸ਼ਨ ਦੀਦਾਰ ਕਰਦੇ ਰਹੇ, ਅਤੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੌਫੀਕ ਬਖਸ਼ੀ, ਗੁਣ ਬਖਸ਼ਿਆ, ਉਦੋਂ ਉੱਥੇ ਕੀਰਤਨ ਦੀਆਂ ਹਾਜ਼ਰੀਆਂ ਵੀ ਭਰੀਆਂ। ਸੋ ਗੁਰੂ ਪਿਆਰਿਓ, ਆਪ ਵੀ ਜਦੋਂ ਕਿਤੇ ਇੰਡੀਆ ਜਾਓ, ਜ਼ਰੂਰ ਇਹਨਾਂ ਸਥਾਨਾਂ 'ਤੇ ਨਤਮਸਤਕ ਹੋ ਕੇ ਆਇਆ ਕਰੋ, ਉਹਨਾਂ ਸ਼ਹੀਦਾਂ ਨੂੰ ਯਾਦ ਕਰਿਆ ਕਰੋ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਕੌਮ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਰਹਿਮਤਾਂ ਵਰਤਾਉਣ। ਇਸੇ ਤਰ੍ਹਾਂ ਅਸੀਂ ਗੁਰੂ ਚਰਨਾਂ ਨਾਲ ਜੁੜੇ ਰਹੀਏ, ਗੁਰੂ ਚਰਨਾਂ ਨਾਲ ਜੁੜ ਕੇ ਰੱਬੀ ਬਾਣੀ ਦੇ ਨਾਲ ਜੁੜ ਕੇ ਅਸੀਂ ਲੋਕ ਸੁਖੀਏ, ਪਰ ਲੋਕ ਸੁਹੇਲੇ ਹੋਣ ਦਾ ਯਤਨ ਕਰਦੇ ਰਹੀਏ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਸਹਿਤ ਆਨੰਦ ਸਾਹਿਬ ਜੀ ਦੇ ਜਾਪ ਕਰੀਏ, ਫਿਰ ਅਰਦਾਸ ਬੇਨਤੀ।

ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਵੂ ਬਿਖਮਨ ਦੀ ਜਾਈ ਤਰਣੀ ਸੋਈ ਸੁਣੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੀਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ।

ਦੇਖ ਨਾ ਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤੇ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ

ਅੱਛਾ ਅੱਛਾ ਭਾਜੀ ਉਹ ਬੰਦ ਕਰਤਾ, ਤੁਸੀਂ ਕਰਨਾ ਪੈਣਾ ਤੁਹਾਨੂੰ ਸਿਮਰਨ, ਤੁਸੀਂ ਗੱਲ ਨਹੀਂ ਸਮਝੇ।

guru, I, guru, I, guru, I, guru, guru, I, guru, I, guru, guru, I, guru, I, guru, I, guru, I, guru, I, guru, I, guru, I, guru, I, guru, I, guru. सुगुरु प्यारियो आओ सारे जिहड़े इस महीने दे विच सतगुरु दी बाणी तों सिखना चाहुंदे ने भी किस तरह असीं वाहिगुरु अकाल पुरख तों मन करके विछड़े हां ते किवें फिर जुड़ना। गुरबाणी गुरु जी एक ओंकार तो लैके 18-10-20 तक साढ़े मन नूं जो कई जन्मां तो विछड़िया उसनूं जोड़न दा बहुत ही आसान तरीका दसदे आ, बहुत सौखा, क्योंकि ये जो खेल बनिया है मन दा ये वाहिगुरु जी ने आप ही बनाया वा। सानू आप ही मन नूं इहदी नाम नालों लिव तोड़ती ते माया नाल जोड़ता जिसनूं तृष्णा कहिंदे ने। लिव छुड़की लगी तृष्णा माया अमर पत्ता। हुण सतगुरु फिर दस रहे ने कि तुसीं फिर माया दे नालों लिव तोड़ के ते नाम दे नाल जोड़ सकदे हो, पर वो जे आपां सिखांगे गुरु तों। इसलिए सतगुरु कहिंदे सिखो शब्द प्यारियो जन्म मरण की टेक मुख उज्जल सदा सुखी नानक सिमरत एक। एक तो ही उपदेश है धन साहिब श्री गुरु ग्रंथ साहिब जी बाणी दे विच। पहला उन्होंने गुण दसे ने, मेरा सुंदर स्वामी जी हों चरण कमल पग शर। उस सारे गुणों का वर्णन करके फिर सानू समझाया, गुण तां दसे ने कि साडे मन दे विच क्रियोस्टी बने, चाओ आवे चाओ, जिवें दुनियावी कम्मां करां दा चाओ हुंदा ना, आपां घर लैणा होवे जां होर कोई बिजनेस करना होवे ते असीं चाह नाल फिर उठदे हां सवेरे कि अज वध तों वध कमाई करिए ते असीं अपने चाह पूरे करिए। ਉਹ ਚਾਹੋ ਨਹੀਂ ਮੁੱਕਣੇ ਸਾਰੀ ਉਮਰ। ਉਹਨਾਂ ਨੂੰ ਸਤਿਗੁਰਾਂ ਨੇ ਅੱਜ ਲਿਖਿਆ ਵੀ ਆ ਵੀ ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਅਸੀਂ ਰੰਗ ਲੈਣਾ ਹੁਣ ਨਾਮ ਦਾ, ਉਹਨਾਂ ਰੰਗਾਂ ਤੋਂ ਸਾਵਧਾਨ ਹੋਣਾ ਜਿਸ ਨੂੰ ਸਤਿਗੁਰੂ ਕਹਿੰਦੇ ਪ੍ਰਬੰਧ ਕਰੋ। ਕਿਤੇ ਸਰੰਜਾਮ ਲਾਗ ਭਵਜਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਮਾਇਆ ਗਏ। ਕਿਤੇ ਤੂੰ ਤੇ ਆਪਣਾ ਸਮਾਂ ਹੀ ਲੰਘਾ ਲਿਆ, ਇਹ ਮਾਇਆ ਦੇ ਰੰਗਾਂ ਨਾਲ ਅਜੇ ਤੂੰ ਰੱਜਿਆ ਨਹੀਂ, ਤੇਰਾ ਸਮਾਂ ਥੋੜ੍ਹਾ ਰਹਿ ਗਿਆ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਵ ਘਟੇ ਤਨ ਸ਼ੀਜੇ, ਕਾਲ ਅਹੇਰੀ ਫਿਰੇ ਬਦਕ ਜਿਉਂ ਕਹੋ ਕਵਨ ਵਿਦ। ਕਿ ਜੇ ਕਹਿੰਦੇ ਕੋਈ ਜੁਗਤ ਅਪਣਾ ਲਾ ਗੁਰੂ ਨੂੰ ਪੁੱਛ ਕੇ, ਕਿਤੇ ਸੋ ਦਿਨ ਆਵਣ ਲੱਗਾ, ਕਿ ਉਹ ਦਿਨ ਤੇਰੇ ਨੇੜੇ ਆਉਂਦਾ ਜਾਂਦਾ ਕਿ ਤੂੰ ਆਪਣੀ ਟੁੱਟੀ ਗੰਢ ਲਾ। ਟੁੱਟੀ ਗੰਢਣੀ ਹੈ ਨਾਮ ਦੇ ਨਾਲ, ਨਾਮ ਦੇ ਥਰੂ ਫਿਰ ਵਾਹਿਗੁਰੂ ਨਾਲ ਜੁੜ ਜਾਵਾਂਗੇ, ਆਪਾਂ ਹਰਜਨ ਬਣ ਜਾਵਾਂਗੇ। ਹਰਜਨ ਜਿਹੜੇ ਨੇ ਉਹ ਫਿਰ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ। ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਸੋ ਖੰਡ ਬ੍ਰਹਿਮੰਡ। ਆਓ ਜਿਨ੍ਹਾਂ ਨੇ ਜੁੜਨਾ ਥੋੜ੍ਹਾ ਨੇੜੇ ਆ ਜਾਓ, ਕਿਉਂਕਿ ਆ ਸਾਰੀ ਜਦੋਂ ਸੁਰਤੀਆਂ ਕਮਾਈ ਕਰਨਗੀਆਂ ਨਾ ਤੇ ਤੁਸੀਂ ਵੀ ਜੁੜ ਜਾਓਗੇ।
ਦੂਰ ਆਵਾਜ਼ ਜਿਹੜੀ ਆ ਉਹ ਰਲਦੀ ਨਹੀਂ, ਫਿਰ ਆਪਾਂ ਉਸ ਬੇੜੇ 'ਤੇ ਨਹੀਂ ਚੜ ਸਕਦੇ ਜੋ ਕਬੀਰ ਸਾਹਿਬ ਨੇ ਦੱਸਿਆ। ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਵੇਖੋ ਪ੍ਰਹਿਲਾਦ ਛੋਟੀ ਜਿਹੀ ਉਮਰ ਦੇ ਵਿੱਚ ਸਕੂਲ ਜਾਂਦਾ ਸੀ, ਉੱਥੇ ਬੱਚਿਆਂ ਨੂੰ ਲੈ ਕੇ ਬੈਠ ਜਾਂਦਾ ਸੀ ਇਕੱਠੇ ਕਰਕੇ, ਉੱਥੇ ਫਿਰ ਉੱਚੀ ਉੱਚੀ ਨਾਮ ਜਪਦੇ ਹੋ, ਭਾਵੇਂ ਉਹਨੂੰ ਸਜ਼ਾ ਵੀ ਦਿੱਤੀ ਗਈ ਪਰ ਵਾਹਿਗੁਰੂ ਬਚਾਉਂਦਾ ਵਾ ਆਪਣੇ ਭਗਤਾਂ ਨੂੰ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਨਾਖੇ, ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਏ। ਹੰਕਾਰ ਉਹਦਾ ਜਿਹੜਾ ਹੰਕਾਰੀ ਪਿਤਾ ਸੀਗਾ ਉਹਨੂੰ ਵਾਹਿਗੁਰੂ ਨੇ ਆਪ ਮਾਰਿਆ ਸੀ। ਇਸ ਲਈ ਆਓ ਆਪਾਂ ਜੋ ਅੱਜ ਹੁਕਮ ਹੈ, ਹਰ ਜੇਠ ਜੁੜਨ ਦਾ ਲੋੜੀਏ, ਹਰ ਜੇਠ ਜੁੜਨ ਦਾ, ਹਰ ਜੇਠ ਕਿਹਾ ਵਾਹਿਗੁਰੂ ਜੀ ਨੂੰ, ਜੇਠ ਹੁੰਦਾ ਵੱਡਾ ਅਤੇ ਵਾਹਿਗੁਰੂ ਤੋਂ ਵੱਡਾ ਕੋਈ ਹੋਰ ਹੈ ਹੀ ਨਹੀਂ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਕਹਿੰਦੇ ਇਹ ਵੀ ਉੱਚਾ ਹੋਵੇ ਕੋਈ, ਬਸ ਅਸੀਂ ਆਹ ਜੁੜ ਜਾਣਾ ਵਾ ਵਾਹਿਗੁਰੂ ਬੋਲ ਕੇ ਨਾਲ, ਕਿਤੇ ਤੇ ਸੂਚੇ ਕੋ ਜਾਣੇ ਸੋਏ, ਅੰਦਰੋਂ ਨਾਮ ਵੀ ਸੁਣ ਲੱਗ ਪੈਣਾ ਅਤੇ ਉਹਦਾ ਦਰਸ਼ਨ ਵੀ ਹੋਣ ਲੱਗ ਪੈਣੇ। ਪਰ ਜੇ ਤੁਸੀਂ ਮਸ਼ਕਤ ਘਾਲੋਗੇ, ਸ਼ਬਦ ਦੀ ਕਮਾਈ ਕਰੋਗੇ ਤਾਂ ਉਹਦਾ ਨਹੀਂ। ਗੁਰਬਾਣੀ 'ਚ ਲਿਖਿਆ ਵਾ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਤੋ ਕਮਾਈ ਕਿੰਨੀ ਕਰਨੀ ਉਹ ਆਪਾਂ ਸਿੱਖਣ ਆਉਂਦੇ ਸਤਿਗੁਰੂ ਕੋਲੋਂ। ਕਹਿੰਦੇ ਜਿਨੀ ਨਾਮ 'ਤੇ ਆਇਆ ਗਏ ਮਸ਼ਕਤ ਘਾਲ। ਆਪਾਂ ਸਾਰੇ ਸੋਚੀਏ ਵੀ ਅਸੀਂ ਕਦੀ ਇਹ ਮਸ਼ਕਤ ਘਾਲ ਹੀ ਆ ਜਿਹੜੀ ਸਤਿਗੁਰੂ ਸਾਨੂੰ ਰੋਜ਼ ਪੜ੍ਹ ਕੇ ਰੱਖ ਦਿੰਦੇ ਹਾਂ ਗੁਟਕਾ ਸਾਹਿਬ, ਵੀ ਜਪਜੀ ਸਾਹਿਬ ਦਾ ਪਾਠ ਕਰ ਲਿਆ, ਕਦੀ ਨਹੀਂ ਘਾਲਦੇ। ਹਾਂ ਅੱਜ ਆਪਾਂ ਸਿੱਖਣਾ ਵਾ ਕਿ ਹਰ ਜੇਠ ਦੇ ਨਾਲ ਕਿਵੇਂ ਜੁੜਨਾ, ਹਰ ਜੇਠ ਜੁੜਨ ਦਾ ਲੋੜੀ, ਜਿਸ ਅੱਗੇ ਸਭ ਨਿਮਨ। ਉਹਦਾ ਦਾਮਣ ਫੜ ਲੈਣਾ, ਦਾਮਣ ਦਾਮਣ ਹੁੰਦਾ ਪੱਲਾ, ਜਿਹੜਾ ਜਨਮ ਸਮੇਂ ਛੁੱਟ ਗਿਆ ਸਾਡੀ ਸੁਰਤੀ ਤੋਂ। ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦੇਈ ਬੰਨ। ਕਹਿੰਦੇ ਜੇ ਤੁਸੀਂ ਉਹ ਸੱਜਣ ਦਾ ਪੱਲਾ ਫੜ ਲਿਆ ਤਾਂ ਇਹ ਜਿਹੜੇ ਜਮਦੂਤ ਨੇ ਅੰਤ ਸਮੇਂ ਤੁਹਾਨੂੰ ਬੰਨ ਕੇ ਲੈ ਜਾਂਦੇ ਨੇ, ਇਹ ਲਾਗੇ ਨਹੀਂ ਆਉਣਗੇ। ਫਿਰ ਨਾਮ ਮਿਲ ਜਾਣਾ ਹਰ ਮਾਨਕ ਮੋਤੀ ਨਾਮ ਪ੍ਰਭ, ਲੱਗੇ ਨਾ ਹੀ ਸਨ। ਉਹ ਨਾਮ ਐਸਾ ਵਾਹਿਗੁਰੂ ਨੇ ਦੇਣਾ ਸਾਨੂੰ, ਪਰ ਜੇ ਆਪਾਂ ਉਹਦੇ ਗੁਰਸਿੱਖ ਬਣ ਜਾਈਏ ਫਿਰ ਉਹ ਹਰ ਤਰ੍ਹਾਂ ਰੱਖਿਆ ਕਰਦਾ। ਕਿਤੇ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਉਹ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੇ, ਗੁਰਬਚਨੀ ਹਰ ਨਾਮ ਉਚਰੇ। ਗੁਰਬਚਨੀ ਦਾ ਗੁਰਪ੍ਰਸਾਦ ਜਿਹੜਾ ਬੋਲਦੇ ਤੁਸੀਂ ਵਾਹ ਗੁਰੂ। ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕੱਟੇ। ਬੰਧਨ ਕਿਹੜੇ? ਪਹਿਲਾਂ ਤਾਂ ਇਹ ਮਾਇਆ ਦੇ ਅਤੇ ਮੁੜ ਕੇ ਜਮਾਂ ਦੇ। ਉਹ ਕਹਿੰਦੇ ਕਿਸੇ ਨਾ ਦੇ ਬੰਨ। ਕਿਤੇ ਸਤਿਗੁਰ ਸਿੱਖ ਕੇ ਬੰਧਨ ਕੱਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਸਤਿਗੁਰ ਸਿੱਖ ਕੋ ਨਾਮ ਧੰਦੇ, ਗੁਰ ਕਾ ਸਿੱਖ ਵਡਭਾਗੀ ਹੈ। ਇਹ ਲੋਕ ਤੇ ਪ੍ਰਲੋਕ ਦੋਵੇਂ ਸੁਖੀ ਕਰ ਦੇਣੇ ਵਾਹਿਗੁਰੂ ਨੇ। ਕਿਤੇ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰ। ਆਓ ਹੁਣ ਆਪਾਂ ਜੁੜਨਾ ਸਿੱਖੀਏ। ਜੁੜਨਾ ਸਾਡੇ ਮਨ ਨੇ ਆ, ਪਹਿਲਾਂ ਥੋੜ੍ਹਾ ਸਮਝ ਲਓ। ਮਨ ਸਾਡਾ ਨੇਤਰਾਂ 'ਚ ਆ, ਮਨ ਦਾ ਸਰੂਪ ਕੀ ਆ? ਸਤਿਗੁਰ ਦੇ ਮਨ ਤੋਂ ਜੋਤ ਸਰੂਪ ਹੈ, ਜੋਤ ਹੁੰਦਾ ਪ੍ਰਕਾਸ਼। ਅਤੇ ਸਤਿਗੁਰ ਪੁੱਛੇ ਜੀ ਪ੍ਰਕਾਸ਼ ਸਾਡੇ ਅੰਦਰ ਕਿੱਥੇ ਆ? ਅਤੇ ਉਹ ਕਹਿੰਦੇ ਨੇ ਨੇਤਰ ਪ੍ਰਕਾਸ਼ ਕੀ ਆ ਗੁਰਦੇਵ, ਉਹ ਜੋਤ ਕਿੱਥੇ ਸਾਡੇ ਅੰਦਰ? ਅਤੇ ਤੀਜੇ ਪਾਤਸ਼ਾਹ ਕਹਿੰਦੇ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਵੀ ਵਾਹਿਗੁਰੂ ਨੇ ਤੁਹਾਡੇ ਮਨ ਨੂੰ ਇਹ ਨੇਤਰ, ਇਹ ਨੇਤਰ ਬਾਹਰ ਵੇਖੇ ਜਾਂਦੇ, ਜੋ ਵੇਖਦੇ ਨੇ ਫੁਰਨੇ ਬਣਾਈ ਜਾਂਦੇ ਆਪਣੇ ਮਨ 'ਚ, ਉਹ ਜਮ੍ਹਾਂ ਕਰੀ ਜਾਂਦਾ, ਉਹ ਸਾਡੇ ਮਨ ਦੀ ਮੈਲ ਆ। ਹੁਣ ਉਸਨੂੰ ਧੋਣ ਲਈ ਪਹਿਲਾਂ ਨੇਤਰ ਬੰਦ ਕਰਨੇ, ਹੈ ਨਾ, ਜੁੜਨ ਲਈ। ਜੁੜਾਂਗੇ ਤਾਂ ਧੁੱਪ ਧੁੱਪੇਗਾ ਨਾ, ਫਿਰ ਜਦੋਂ ਅੱਖਾਂ ਬੰਦ ਕਰਦੇ ਮਨ ਸਾਡਾ ਕੰਨਾਂ 'ਚ ਆ ਜਾਂਦਾ, ਉਦੋਂ ਸੁਰਤੀ ਕਹਿੰਦੇ ਇਹਨੂੰ, ਧਿਆਨ ਕਹਿੰਦੇ ਆ। ਫਿਰ ਬੜੇ ਪਿਆਰ ਨਾਲ ਬੋਲ ਕੇ ਕੰਨਾਂ ਰਾਹੀਂ ਮਨ ਨੂੰ ਸੁਣਾਉਣਾ ਵਾ ਵਾਹੇ ਅਤੇ ਗੁਰੂ। ਜਦੋਂ ਤੁਸੀਂ ਵਾਹੇ ਵੀ ਸੁਣੋਗੇ ਗੁਰੂ ਵੀ ਸੁਣੋਗੇ, ਇੱਦਾਂ ਉਸਤਤ ਕਰੋਗੇ, ਸਾਵਧਾਨ ਹੋ ਗਏ, ਇਕਾਗਰ ਹੋ ਗਏ। ਅੱਖਾਂ ਬੰਦ ਕਰਕੇ ਇਕਾਗਰ ਇੱਕ ਹੁੰਦਾ ਮਨ, ਮਾਂ ਇੱਕੋ ਜਿਹੇ ਨੂੰ ਇਕਾਗਰ ਕਹਿੰਦੇ। ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ। ਆਓ ਪਹਿਲਾਂ ਅੱਖਾਂ ਬੰਦ ਕਰੋ, ਇਕਾਗਰ ਹੋਵੋ, ਫਿਰ ਬੋਲ ਕੇ ਆਪਾਂ ਸੁਣੀਏ ਜੀ ਵਾਹ।

ਸਾਰੇ ਕਰੋ ਜਿੰਨੇ ਬੈਠੇ ਹੋ, ਅੱਖਾਂ ਬੰਦ ਕਰਕੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ,